FM बैंड 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਤੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦਿਨ ਸੋਮਵਾਰ ਹੈ। ਸ਼ਕ ਸੰਮਤ 1948 ਦੇ ਜੇਸ਼ਠ ਮਹੀਨੇ ਦੀ 11 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ ਅੱਜ 1 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:56 ਅਤੇ 30 ਸੈਕਿੰਡ ਹੋ ਰਹੇ ਨੇ। ਹੁਣ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਹੁੰਦੀ ਹੈ। ਆਕਾਸ਼ਵਾਣੀ ਦੇ ਆਗਾਜ਼ ਸਮੇਂ ਸਰੋਤਿਆਂ ਦਾ ਸਵਾਗਤ।

ਭਾਈ ਜਗੀਰ ਸਿੰਘ ਅਤੇ ਰਾਗੀ ਜਥਾ ਸ਼ਬਦ ਗਾਇਨ ਕਰ ਰਹੇ ਨੇ ਸੱਚੇ ਪਾਤਸ਼ਾਹ ਗਨੀਮ ਤੇਰੀ ਸਿਫਤ ਸੱਚੇ ਪਾਤਸ਼ਾਹ।

ਸ਼ਬਦ ਤੁਸੀਂ ਸਰਵਣ ਕਰ ਰਹੇ ਸੋ ਰਾਗੀ ਸਨ ਭਾਈ ਓਂਕਾਰ ਸਿੰਘ ਤੇ ਇਹ ਰਾਗੀ ਜਥਾ ਪ੍ਰੋਗਰਾਮ ਅੰਮ੍ਰਿਤ ਵਾਣੀ ਚ ਹੁਣ ਸ਼ਿਵ ਮਹਿਮਾ ਸਰਵਣ ਕਰਦੇ ਆ ਇਹ ਆਵਾਜ਼ਾਂ ਨੇ ਅਨੁਰਾਧਾ ਪੌਡਵਾਲ ਤੇ ਸਾਥੀਆਂ ਦੀਆਂ

ਤੁਸੀਂ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਸਵੇਰ ਦੇ 6:30 ਹੋਣ ਵਾਲੇ ਨੇ। ਅਗਲੇ ਪ੍ਰੋਗਰਾਮਾਂ ਦੇ ਪ੍ਰਸਾਰਣ ਲਈ ਤੁਹਾਨੂੰ ਲੈ ਚੱਲਦੇ ਹਾਂ ਸਾਡੇ ਜਲੰਧਰ ਕੇਂਦਰ।

0: ਵਾਣੀ ਦੇ ਜਲੰਧਰ ਕੇਂਦਰ ਤੋਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਸੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚੇ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਹਾਲ ਚਾਲ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ, ਸਮੇਂ ਦੇ ਮੁਤਾਬਕ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਕੰਮ ਕਾਰ ਕਰਦੇ ਰਹੋ, ਅਤੇ ਹਾਲ ਚਾਲ ਵਧੀਆ ਅਤੇ ਖੇਤੀ ਵੀ ਵਧੀਆ।
0: ਵਧੀਆ ਹੋ ਜਾਂਦੀ ਆ ਜੀ। ਦੇਖੋ ਆਹ ਸਮਾਂ ਜਿੱਦਾਂ ਆਪਾਂ ਸਾਰੇ ਜਾਣਦੇ, ਬੜਾ ਸਾਂਭਣ ਦਾ ਸਮਾਂ ਹੈ, ਅਤੇ ਜਿਹੜਾ ਬੰਦਾ ਸਮੇਂ ਨੂੰ ਸਾਂਭਣਾ ਜਾਣਦਾ ਹੈ ਉਹ ਸਾਰਾ ਕੁਛ ਸਾਂਭ ਲੈਂਦਾ ਹੈ। ਕਈ ਵਾਰੀ ਆਪਾਂ ਸਮੇਂ ਨੂੰ ਜਿੰਨਾ ਜਾਂਚ ਹੈ, ਮਾੜੀ ਜਿਹੀ ਬਰੀਕੀ ਦੀ ਗੱਲ ਹੈ, ਲੜਾਈ ਝਗੜੇ ਵੀ ਇਸੇ ਕਰਕੇ ਹੁੰਦੇ ਆ ਵੀ ਆਪਾਂ ਸਮਾਂ ਨਹੀਂ ਸਮਝਦੇ,
1: ਖੁੰਝ ਜਾਂਦੇ
0: ਹਾਂ। ਜਦੋਂ ਸਭ ਨੂੰ ਪਤਾ ਹੈ ਕਿ ਯਾਰ ਹਾਲਾਤ ਠੀਕ ਨਹੀਂ ਹੈ, ਮੌਸਮ ਠੀਕ ਨਹੀਂ ਹੈ, ਤੁਹਾਡੇ ਹੱਕ 'ਚ ਨਹੀਂ ਹੈ, ਅਤੇ ਉਹ ਕਹਿੰਦੇ ਇੱਕ ਚੁੱਪ ਸੌ ਸੁੱਖ ਵਾਲਾ ਹਿਸਾਬ ਹੋ ਜਾਂਦਾ।
1: ਬਹੁਤ ਵੱਡੀ ਚੀਜ਼ ਆ ਜੀ,
0: ਉਹੀ ਸਮਾਂ ਸਾਂਭਣ ਦੀ ਗੱਲ ਹੁੰਦੀ। ਅਗਲਾ ਕਹਿੰਦਾ ਸਿਆਣਾ ਬੰਦਾ, ਭਾਈ ਸਮਾਂ ਬਚਾ ਗਿਆ, ਵੇਲਾ ਬਚਾ ਗਿਆ,
1: ਪਾਸਾ ਵੱਟ ਜਾਓ,
0: ਹੈ ਨਾ। ਸੋ ਇਸ ਕਰਕੇ ਇਹ ਤਾਂ ਸਮੇਂ ਦਾ ਪੱਖ ਹੋ ਗਿਆ ਇਹ, ਪਰ ਖੇਤੀਬਾੜੀ ਦੇ ਵਿੱਚ ਜਿੱਦਾਂ ਸੰਧੂ ਸਾਹਿਬ ਆਪਾਂ ਜ਼ਿਕਰ,
1: ਉੱਥੇ ਨਹੀਂ ਪਾਸਾ ਵੱਟਣਾ,
0: ਉੱਥੇ ਪਾਸਾ ਨਹੀਂ ਵੱਟਣਾ, ਹੈ ਨਾ, ਉੱਥੇ ਤੇ ਪਾਸੇ ਹਟ ਕੇ ਵੀ ਨਹੀਂ ਖੜਨਾ।
1: ਹਾਂ, ਉਹ ਤਾਂ ਕੰਮ ਕਰਨਾ ਪੈਣਾ। ਹੁਣ ਦੇਖੋ ਆਪਾਂ ਝੋਨੇ ਦੀ ਜਿਸ ਤਰ੍ਹਾਂ ਸਰਕਾਰ ਵੀ ਕਹਿੰਦੀ ਆ ਵੀ ਸਿੱਧੀ ਬਿਜਾਈ ਕਰੋ, ਮਹਿਕਮਾ ਵੀ ਕਹਿੰਦਾ, ਪਰ ਸਾਰਾ ਰਕਬਾ ਨਹੀਂ ਆਪਾਂ ਸਿੱਧਾ ਬੀਜ ਸਕਦੇ।
0: ਬਿਲਕੁਲ ਜੀ ਬਿਲਕੁਲ,
1: ਕੁਛ ਤਾਂ ਜਿਹੜਾ ਹੁੰਦਾ ਪਨੀਰੀ ਵੀ ਤਿਆਰ ਕਰਨੀ ਪੈਂਦੀ ਨਾਲ, ਅਤੇ ਪਨੀਰੀ ਦੀ ਸੰਭਾਲ ਵੀ ਨਾਲ ਨਾਲ ਕਰਨੀ ਪੈਂਦੀ ਤਾਂ ਕਿ ਵਧੀਆ ਰਹੇ ਜੀ।
0: ਇਹ ਤਾਂ ਦੇਖੋ ਜੀ ਗੱਲ ਹੈ ਵੀ ਜੇ ਤਾਂ ਤੁਸੀਂ ਵੱਡੇ ਖਰਚ ਤੋਂ ਬਚਣਾ ਹੈ, ਜ਼ਿਆਦਾ ਖੱਜਲ ਖੁਆਰੀ ਤੋਂ ਬਚਣਾ ਹੈ, ਫਿਰ ਤਾਂ ਭਾਈ ਪਨੀਰੀ 'ਚ ਧਿਆਨ ਦੇ ਲਓ। ਜੇ ਖੱਜਲ ਖੁਆਰੀ 'ਚ ਪੈਣਾ, ਜ਼ਿਆਦਾ ਖਰਚਾ ਕਰਨਾ, ਫਿਰ ਧਿਆਨ ਨਾ ਦਿਉ, ਫਿਰ ਫਸਲ ਦੇ ਉੱਤੇ ਤਾਂ ਤੁਹਾਨੂੰ ਉਪਰਾਲੇ ਕਰਨੇ ਪੈਣੇ
1: ਆ ਜੀ। ਹੁਣ ਦੇਖੋ ਨਾ, ਕਈ ਵਾਰ ਇਹ ਹੁੰਦਾ ਸੀ ਰੁੜੀਆ ਰਾਮ ਜੀ, ਸੁਣਦੇ ਹੁੰਦੇ ਸੀ ਆਪਾਂ ਵੀ ਸਾਡੇ ਜ਼ਿਮੀਂਦਾਰ ਭਰਾ ਪਹਿਲਾਂ ਹੀ ਗੱਡੀਆਂ ਰੋਕ ਕੇ ਖੜ ਜਾਂਦੇ ਸਟੇਸ਼ਨ ਤੇ।
0: ਸਹੀ ਗੱਲ,
1: ਕਿਉਂ ਮਜ਼ਦੂਰ ਨਹੀਂ ਲੱਭਦਾ ਸੀ,
0: ਕੰਮਾਂ
1: ਦੀ ਲੋੜ ਪੈਂਦੀ ਸੀ ਨਾ,
0: ਕੰਮਾਂ ਦੀ ਲੋੜ।
1: ਪਨੀਰੀ ਹੁਣ ਦੇਖੋ ਅਕਸਰ ਹੱਥਾਂ ਨਾਲ ਲਾਉਣੀ ਹੈ, ਅਤੇ ਉਹ ਬੰਦੇ ਚਾਹੀਦੇ ਹੈਗੇ।
0: ਬਿਲਕੁਲ ਬਿਲਕੁਲ,
1: ਅਤੇ ਉਹਦਾ ਹੁਣ ਹੱਲ ਇਹ ਘੱਟਤਾ ਵੀ ਚਲੋ ਸਰਕਾਰ ਕਹਿੰਦੀ ਵੀ ਕੁਛ ਜਿਹੜਾ ਸਿੱਧਾ ਬੀਜ ਲਈਏ, ਕੁਛ ਆਪਾਂ ਮਸ਼ੀਨਾਂ ਨਾਲ ਵੀ ਆ ਗਏ ਤਰੀਕਾ ਵੀ ਉਹ ਵੀ ਕਰ ਸਕਦੇ। ਜੇ ਵਧੀਆ ਮੈਟ ਟਾਈਪ ਨਰਸਰੀ ਤਿਆਰ ਕਰੋ, ਤੇ ਮਸ਼ੀਨਾਂ ਦੇ ਨਾਲ ਵੀ ਜਿਹੜੀ ਝੋਨੇ ਦੀ ਲਵਾਈ ਬੜੀ ਵਧੀਆ ਕਾਮਯਾਬ ਹੈ ਜੀ,
0: ਵਜ਼ਨ ਨਹੀਂ ਪੈਂਦਾ ਜੀ। ਦੇਖੋ ਜਦੋਂ ਏਦਾਂ ਵਰਗੀਕ੍ਰਿਤ ਕਰ ਲੈਂਦੇ ਨਾ ਆਪਾਂ ਵੀ ਕੁਛ ਸਿੱਧੀ ਬਿਜਾਈ ਕਰ ਲਈ ਭਾਈ, ਕੁਛ ਮਸ਼ੀਨਾਂ ਨਾਲ ਕਰ ਲਈ, ਕੁਛ ਪਨੀਰੀ ਲਾ ਕੇ ਕਰ ਲਈ, ਤੇ ਉੱਥੇ ਫਿਰ ਇਹੀ ਹੈ ਕਿ ਇਹਦੇ ਨਾਲ ਵਜ਼ਨ ਘੱਟ ਜਾਂਦਾ ਹੈ, ਕਿਉਂਕਿ ਕੰਮੇ ਵੀ ਤਾਂ ਦੇਖੋ ਸੀਮਤ ਹੈ ਤੁਹਾਡੇ ਕੋਲ। ਕਾਮੇ ਆਪਾਂ ਸਾਰੇ ਜਾਣਦੇ ਹਾਂ ਕਿ ਖੇਤੀ ਦੇ ਵਿੱਚ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਸਾਡੇ ਲਈ ਦਿੱਕਤ ਆ
1: ਰਹੀ ਹੈ ਆਪਾਂ ਜ਼ਿਆਦਾ।
0: ਹਾਂ
1: ਹਾਂਜੀ, ਉਹਨਾਂ ਤੇ ਡਿਪੈਂਡ ਕਰਦੇ ਹਾਂ।
0: ਬਿਲਕੁਲ ਬਿਲਕੁਲ,
1: ਇਸ ਕਰਕੇ ਇਹ

0: ਸਮੱਸਿਆ ਤਾਂ ਆ ਹੀ ਜਾਂਦੀ ਹੈ।
1: ਹਾਂ ਆ ਜਾਂਦੀ ਆ ਜਾਂਦੀ
0: ਕਿ ਨਹੀਂ ਆਏ, ਮੰਨ ਲਓ ਘੱਟ ਆਏ ਤਾਂ ਫਿਰ ਜਿਹੜੀ ਅੱਗੇ ਪਿੱਛੇ ਹੋ ਜਾਂਦੀ ਹੈ ਅਤੇ ਸਾਰੇ ਪਾਸੇ ਖਿੱਚ ਪੈਂਦੀ ਹੈ ਵੀ ਜਿਹੜੀ ਆਪਾਂ ਕਦੋਂ ਕਿਸ
1: ਭਾਅ ਭੰਤੇ 'ਤੇ ਵੀ ਬੜਾ ਫਰਕ ਪੈ ਜਾਂਦਾ ਜੀ, ਬੜੀਆਂ ਚੀਜ਼ਾਂ ਦਾ ਫਰਕ ਪੈਂਦਾ ਸੰਧੂ ਸਾਹਿਬ। ਸੋ ਇਸ ਕਰਕੇ ਇਹ ਤਾਂ ਦੇਖੋ ਹੈ ਕਿ ਆਪਾਂ ਥੋੜ੍ਹਾ ਜਿਹਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਇਸ ਲਿਹਾਜ਼ ਨਾਲ ਹੀ ਚੱਲੀਏ ਕਿ ਥੋੜ੍ਹੀ ਸਿੱਧੀ ਕਰ ਲਈਏ, ਥੋੜ੍ਹੀ ਪਨੀਰੀ ਨਾਲ ਕਰ ਲਈਏ, ਕੁਛ ਰਕਬਾ ਬਾਸਮਤੀ ਥੱਲੇ ਲੈ ਆਈਏ, ਇਹ ਸਾਰੀਆਂ ਚੀਜ਼ਾਂ ਦੇ ਨਾਲ ਇਸ ਸਮੱਸਿਆ ਦਾ ਹੱਲ ਹੋ ਜਾਂਦਾ। ਪਰ ਜਿਹੜੀ ਤੁਸੀਂ ਪਨੀਰੀ ਦਾ ਜ਼ਿਕਰ ਕੀਤਾ ਹੈ ਉਹਦੇ ਲਈ ਆ ਸਮਾਂ ਬੜਾ ਸਾਡੇ ਕੋਲ ਢੁਕਵਾਂ ਹੈ।
0: ਆ ਪਨੀਰੀ ਜਿਹੜੀ ਬੀਜੀ ਹੋਈ ਹੈ,
1: ਬੀਜੀ ਹੋਈ ਹੈ ਜਿਹੜੀ,
0: ਉਹਦੀ ਸਾਂਭ ਸੰਭਾਲ ਬੜੀ ਮਹੱਤਵਪੂਰਨ ਹੈ। ਤਾਂ ਕਿ ਜੇ ਦੇਖੋ ਵਧੀਆ ਤਿਆਰ ਹੋਊਗੀ, ਆਮ ਕਹਿੰਦੇ ਹਾਂ ਵੀ 25 ਤੋਂ ਲੈ ਕੇ 30 ਦਿਨਾਂ ਦੀ ਪਨੀਰੀ, ਉਹ ਜਿਹੜੀ ਤਿਆਰ ਕੀਤੀ ਹੋਵੇ ਉਹ ਪੁੱਟ ਕੇ ਲਾਓ, ਬਹੁਤੀ ਵੱਡੀ ਉਮਰ ਦੀ ਨਹੀਂ ਲਾਓ
1: ਨਾ ਜੀ, ਫਿਰ
0: ਵਰਗੀ ਉਹ ਗੰਢਾਂ ਜੀ ਬਣ ਜਾਂਦੀਆਂ ਤੇ ਫਿਰ ਉਹਨਾਂ ਸਮੱਸਿਆ ਆ ਜਾਂਦੀ ਹੈਗੀ।
1: ਉਹ ਤਾਂ ਦੇਖੋ ਜੀ ਫਿਰ ਕਹਿੰਦੇ ਹੁੰਦੇ ਨੇ ਨਾ ਵੀ ਜਿੱਦਾਂ
0: ਅਣਸਰਦੇ ਦਾ ਕੰਮ ਹੈ,
1: ਬੂਟੇ ਦਾ ਜੋ ਖਿਲਾਰ ਫਲਾਰ ਚਾਹੀਦਾ ਆਪਾਂ ਨੂੰ ਉਸ ਲਿਹਾਜ਼ ਨਾਲ ਉਹ ਆਉਣਾ ਨਹੀਂ। ਬਾਕੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਪਨੀਰੀ, ਸਾਨੂੰ ਪਨੀਰੀ ਵੀ ਦੱਸਦੀ ਹੈ ਬੋਲ ਕੇ, ਜਿੱਦਾਂ ਹੁਣ ਪੀਲਾਪਣ ਸਾਨੂੰ ਲੱਗਦਾ ਦਗੀਆਂ ਦੇ ਵਿੱਚ ਵੀ ਪੀਲਕ ਮਾਰਦੀ ਪਈ ਹੈ, ਕਈ ਵਾਰੀ ਪੱਤਿਆਂ ਦੇ ਕੋਈ ਰੋਗ ਪੈ ਜਾਂਦੇ ਹੈ, ਕਈ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਹੈ। ਸੋ ਇਸ ਕਰਕੇ ਪਨੀਰੀ ਤਾਂ ਇੱਕ ਤਾਂ ਦੇਖੋ ਬੀਜਣ ਤੋਂ ਪਹਿਲਾਂ ਬੜੇ ਉਪਰਾਲੇ ਹੈ ਵੀ ਜਿਹੜੇ ਆਪਾਂ ਪਨੀਰੀ ਦੇ ਵਿੱਚ ਕਰ ਸਕਦੇ, ਜਿੱਦਾਂ ਆਪਾਂ ਕਹਿੰਦੇ ਭਾਈ ਉਸੇ ਖੇਤ ਦੇ ਵਿੱਚ ਨਾ ਜਿੱਥੇ ਪਹਿਲੋਂ ਪਨੀਰੀ
0: ਝਾੜਿਆ ਸੀ,
1: ਹਾਂ ਝਾੜਿਆ ਸੀ, ਉੱਥੇ ਨਾ ਲਾਓ ਪਨੀਰੀ, ਹੈਨਾ।
0: ਜਾਂ ਆਪਾਂ ਕਹਿੰਦੇ ਆ ਵੀ ਆਪਾਂ ਰੂੜੀ ਪਾ ਕੇ ਤੇ ਪਾਣੀ ਲਾ ਦੋ,
1: ਹਾਂ
0: ਜਿਹੜੇ ਨਦੀਨ ਆ ਨਾ
1: ਉੱਗ ਜਾਂਦੇ,
0: ਉਹ ਪਹਿਲੇ ਉੱਗ ਪੈਂਦੇ ਆ ਤੇ ਉਹਨੂੰ ਆਪਾਂ ਪਹਿਲਾਂ ਖਾਤਮਾ ਕਰਕੇ ਤੇ ਫਿਰ ਵਧੀਆ ਪਨੀਰੀ ਜਿਹੜੀ ਹੈ ਬੀਜੀ ਜਾ ਸਕਦੀ ਹੈ। ਤੇ ਤੁਸੀਂ ਗੱਲ ਕੀਤੀ ਸੀ ਨਾ ਪੀਲੇ ਪੈਣ ਦੀ, ਕਈ ਵਾਰ ਉਹਦੇ ਵਿੱਚ ਦੇਖੋ ਜਿਹੜੀ ਲੋਹੇ ਦੀ ਘਾਟ ਆ ਜਾਂਦੀ
1: ਹੈ ਜੀ,
0: ਜ਼ਿੰਕ ਦੀ ਘਾਟ ਆ ਜਾਂਦੀ, ਇਹ ਬੜੀ ਦੇਖਣ ਵਾਲੀ ਚੀਜ਼ ਹੁੰਦੀ ਹੈ ਕਿ ਆਪਾਂ ਜਿਸ ਤਰ੍ਹਾਂ ਜੇ ਸਰਵੇਖਣ ਕਰਾਂਗੇ ਤਾਂ ਪਤਾ ਲੱਗੂਗਾ ਆਹ ਚੀਜ਼ ਘਾਟ ਆ। ਤੇ ਜਿੱਦਾਂ ਜਿੱਦਾਂ ਆਪਾਂ ਨੂੰ ਮਾਹਰ ਕਹਿੰਦੇ ਆ, ਜੇ ਲੋਹੇ ਦੀ ਘਾਟ ਹੈ ਤਾਂ ਫੈਰਾ ਸਲਫੇਟ ਦਾ ਛਿੜਕਾਅ ਕਰੋ,
1: ਬਿਲਕੁਲ
0: ਹਾਂਜੀ, ਜੇ ਜ਼ਿੰਕ ਦੀ ਘਾਟ ਹੈ ਫਿਰ ਜ਼ਿੰਕ ਸਲਫੇਟ, ਉਹ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਜੀ, ਇੱਕ ਮੋਨੋ ਹੁੰਦੀ ਹੈ ਇੱਕ ਦੂਸਰੀ ਹੁੰਦੀ ਹੈ, ਤੇ ਦੋਨਾਂ ਦੀ ਮਿਕਦਾਰ ਵੀ ਵੱਖਰੀ ਵੱਖਰੀ
1: ਵੱਖਰੀ ਵੱਖਰੀ।
0: ਤੇ ਉਹ ਤਾਂ ਹੀ ਅਸੀਂ ਦੇਖੋ ਜੇ ਕੋਈ ਚੀਜ਼ ਵਾਧੂ ਪਾਵਾਂਗੇ ਤਾਂ ਉਹਦਾ ਕੋਈ ਫਾਇਦਾ ਨਹੀਂ,
1: ਕੋਈ ਫਾਇਦਾ ਨਹੀਂ।
0: ਜੇ ਸਿਫਾਰਸ਼ ਦੇ ਮੁਤਾਬਕ ਪਾਵਾਂਗੇ, ਸਹੀ ਸਮੇਂ ਤੇ ਢੁਕਵੇਂ ਸਮੇਂ ਤੇ ਪਾਵਾਂਗੇ ਤੇ ਫਿਰ ਫਾਇਦਾ ਆ।
1: ਆ ਜੀ ਹੁਣ ਤਾਂ ਦੇਖੋ ਐਵੇਂ ਇੱਕ ਨਾ ਸਾਡਾ ਇੱਕ ਭਰਮ ਭੁਲੇਖਾ ਹੈ ਵੀ ਜੀ ਰੰਗ ਥੋੜਾ ਜਿਹਾ ਨਾ ਹਾਲੀ ਪੀਲ ਕੇ ਮਾਰਦੀ ਪਈ ਹੈ ਜਾਂ ਰੰਗ ਕਾਲਾ ਸਿਆਹ ਜਾਂ ਨਹੀਂ ਲੱਗਦਾ ਸਾਨੂੰ, ਇਹ ਕੋਈ ਮਤਲਬ ਇਹ ਕੋਈ ਜਿੱਦਾਂ ਕਹਿੰਦੇ ਆਧਾਰ ਨਹੀਂ ਹੈ ਨਰੋਈ ਪਨੀਰੀ ਦਾ। ਸੋ ਇਸ ਕਰਕੇ ਜਿੱਦਾਂ ਆਪਾਂ ਕਹਿ ਰਹੇ ਕਿ ਰੰਗਾਂ 'ਚ ਨਾ ਜਾਓ ਤੁਸੀਂ, ਪਨੀਰੀ ਸਾਡੀ ਨਰੋਈ ਹੋਣੀ ਚਾਹੀਦੀ, ਬਸ ਇਹ ਚੀਜ਼ ਦੇਖੋ ਉਹਨੂੰ ਕਿਸੇ ਤਰ੍ਹਾਂ ਦੀ
0: ਰਲਾ ਨਾ ਹੋਵੇ,
1: ਹਾਂ
0: ਨਦੀਨ ਨਾ ਹੋਣ,
1: ਨਦੀਨ ਨਾ,
0: ਕਈ ਵਾਰ ਨਦੀਨ ਵੀ ਉਹ 'ਚ ਹੋ ਜਾਂਦੇ ਆ, ਕੋਈ ਹੋਰ ਕਿਸਮ ਦਾ ਰਲਾ ਆ, ਉਹ ਵੀ ਫਿਰ ਅੱਗੇ ਜਾ ਕੇ ਆਪਾਂ ਨੂੰ ਸਮੱਸਿਆ ਪੈਦਾ ਕਰਦਾ।
1: ਦੇਖੋ ਨਦੀਨਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਹੁਣ ਪਨੀਰੀ ਦੇ ਵਿੱਚ ਅਸੀਂ ਇਹ ਆ ਵੀ ਹੱਥਾਂ ਨਾਲ ਹੀ ਪੁੱਟ ਕੇ ਜਿਹੜਾ ਹੈ ਪ੍ਰਬੰਧ ਕਰ ਲੈਂਦੇ ਹਾਂ, ਅੱਗੋਂ ਫਸਲ ਦੇ ਵਿੱਚ ਥੋੜ੍ਹੀ ਹੱਥਾਂ ਨਾਲ ਪੁੱਟੇ ਜਾਣੇ ਇੰਨੇ ਰਕਬੇ 'ਚ, ਫਿਰ ਆਪਾਂ ਦਵਾਈਆਂ ਨਾਲ ਦੇਖੋ ਕਾਬੂ ਕਰਨੇ ਪੈਂਦੇ ਸਾਨੂੰ। ਸੋ ਇਸ ਕਰਕੇ ਕਹਿੰਦੇ ਹਾਂ ਵੀ ਭਾਈ ਬਹੁਤ ਸਾਰਾ ਖਰਚਾ ਜਿਹੜਾ ਹੈ ਪਨੀਰੀ ਜਿੰਨੀ ਸਾਡੀ ਜਿੱਦਾਂ ਕਹਿ ਸਕਦੇ ਹਾਂ ਕਿ ਚੰਗੀ ਹੋਏਗੀ, ਨਰੋਈ ਹੋਏਗੀ, ਬਿਮਾਰੀ ਤੋਂ ਰਹਿਤ ਹੋਏਗੀ, ਕਿਸੇ ਤੱਤ ਦੀ ਘਾਟ ਤੋਂ ਰਹਿਤ ਹੋਏਗੀ, ਅਤੇ ਉਹ ਪਨੀਰੀ ਜਿਹੜੀ ਜਦੋਂ ਖੇਤ ਦੇ ਵਿੱਚ ਲਾਵਾਂਗੇ ਤੇ ਲਾਉਣ ਵੇਲੇ ਵੀ ਥੋੜਾ ਧਿਆਨ ਰੱਖਣਾ ਜ਼ਰੂਰੀ ਹੈ, ਪਟਾਈ ਵੇਲੇ ਵੀ ਧਿਆਨ ਰੱਖਣਾ ਜ਼ਰੂਰੀ,
0: ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਜੀ। ਜਦੋਂ ਪਟਾਈ ਕਰਨੀ ਹੈਗੀ ਹੈ ਉਦੋਂ ਵੀ ਆਪਾਂ ਧਿਆਨ ਰੱਖੋ ਕਿ ਸਹੀ ਤਰੀਕੇ ਨਾਲ ਜੜ ਵਗੈਰਾ ਪੂਰੀ ਹੋਵੇ, ਪਾਣੀ ਲਾ ਦਿਓ। ਅਤੇ ਵੈਸੇ ਸਾਡੇ ਕਿਸਾਨ ਵੀਰ ਬੜਾ ਵਧੀਆ ਕਰਦੇ ਆ ਵੀ ਉਹ ਖੇਤ ਹੀ ਪੋਲਾ ਤਿਆਰ ਕਰਦੇ ਇਸ ਤਰੀਕੇ ਦਾ ਵੀ ਸੌਖਾ ਪੱਟੀ ਜਾਵੇ ਜੀ।
1: ਬਿਲਕੁਲ ਜੀ, ਇਸੇ ਕਰਕੇ ਰੂੜੀ ਕਿਉਂ ਸਿਫਾਰਸ਼ ਕੀਤੀ ਜਾਂਦੀ, ਰੂੜੀ ਦਾ ਮਤਲਬ ਇਹੀ ਹੈ ਕਿ ਜਿਹੜੀ ਖਾਸ ਤੌਰ ਦੇ ਉੱਤੇ ਆਪਾਂ ਪਨੀਰੀ ਬੀਜਦੇ ਹਾਂ ਉਹਦਾ ਮਤਲਬ ਹੈ ਜ਼ਮੀਨ ਦੇ ਵਿੱਚ ਪਲਾਵਟ ਰਹੇ,
0: ਹਾਂ ਜੜ ਬਹੁਤੀ ਡੂੰਘੀ ਨਾ ਜਾਵੇ,
1: ਹਾਂ ਜੜ ਬਹੁਤੀ ਡੂੰਘੀ ਨਾ ਜਾਵੇ, ਜਦੋਂ ਪੁੱਟੀਏ ਕਿਸੇ ਤਰ੍ਹਾਂ ਜੜ ਨੂੰ ਨੁਕਸਾਨ ਨਾ ਹੋਵੇ, ਕਿਉਂਕਿ ਜਦੋਂ ਜੜ ਨੂੰ ਨੁਕਸਾਨ ਹੋਊਗਾ, ਬੂਟਾ ਆਪਾਂ ਖੇਤ ਦੇ ਵਿੱਚ ਲਾਉਣਾ ਹੈ ਤੇ ਤੁਹਾਨੂੰ ਪਤਾ ਫਿਰ ਜੜ ਨਾ ਹੋਈ, ਨਰੋਈ ਜੜ ਨਾ ਹੋਈ ਤੇ ਜੜ ਲੱਗੂ ਕਿੱਦਾਂ।
0: ਤੇ ਜਦੋਂ ਪਨੀਰੀ ਆਪਾਂ ਲਾਉਣੀ ਹੈ ਨਾ ਪੁੱਟ ਕੇ ਰੋਲੀਆ ਰਾਮ ਜੀ, ਤੇ ਬੂਟਿਆਂ ਦੀ ਗਿਣਤੀ ਦਾ ਪੂਰਾ ਖਿਆਲ ਰੱਖੋ ਜੀ। ਕਈ ਵਾਰ ਅਸੀਂ ਕਾਮਿਆਂ ਤੇ ਛੱਡ ਦਿੰਦੇ ਹਾਂ ਵੀ ਚਲੋ ਆਹ ਲਾ ਲੈਂਦੇ ਉਹ, ਉਹ ਕੀ ਕਰਦੇ ਪਾਸੇ ਪਾਸੇ ਦਿਖਾਉਣ ਵਾਸਤੇ ਤਾਂ ਲਾ ਦਿੰਦੇ ਆ, ਸਹੀ ਸੀ
1: ਆਲੇ ਦੁਆਲੇ,
0: ਹਾਂ
1: ਚੰਗਾਰ ਹੋ ਜਾਂਦਾ
0: ਤੇ ਵਿਚਕਾਰ ਫਿਰ ਦਵਾ ਦਾ ਕੰਮ ਨਿਬੇੜਦੇ ਆ।
1: ਹਾਂ ਸਹੀ ਗੱਲ ਹੈ, ਬੂਟੇ ਤਾਂ ਦੇਖੋ ਜੀ ਦੋ ਤਾਂ ਮੰਨ ਕੇ ਚੱਲੋ ਤੁਸੀਂ,
0: ਹਾਂ
1: ਦੋ ਬੂਟੇ ਇੱਕ ਥਾਂ ਤੇ ਲਾਉਣੇ ਹੈ ਤੇ ਫਾਸਲਾ ਜਿਹੜਾ ਨਾ ਕਹਿੰਦੇ ਹੁੰਦੇ ਬਹੁਤੀ ਸੰਘਣੀ ਤੇ ਨਾ ਬਹੁਤੀ ਛਿੱਦੀ,
0: ਹਾਂ
1: ਦੋਨਾਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹੈ।
0: ਤੇ ਜੇ ਕੋਈ ਆਪਾਂ ਨੂੰ ਲੱਗਦਾ ਵੀ ਘਾਟ ਹੈ ਜਿਸ ਆਪਾਂ ਗੱਲ ਕਰ ਰਹੇ ਸੀ, ਤੇ ਜੇ ਲੋਹੇ ਦੀ ਘਾਟ ਹੈ ਤਾਂ ਫੈਰਾ ਸਲਫੇਟ ਦੀ ਵਰਤੋਂ ਕਰੋ, ਜੇ ਆਪਣੇ ਕੋਲ ਜ਼ਿੰਕ ਦੀ ਘਾਟ ਹੈ ਤੇ ਜ਼ਿੰਕ ਸਲਫੇਟ ਦੀ ਵਰਤੋਂ ਕੀਤੀ ਜਾ
1: ਪਾਣੀ ਦਾ ਵੀ ਦੇਖੋ ਇਹ 'ਚ ਸੰਧੂ ਸਾਹਿਬ ਬੜਾ ਪਨੀਰੀ ਦੇ ਵਿੱਚ ਪ੍ਰਬੰਧ ਜਿਹੜਾ ਜ਼ਰੂਰੀ ਹੁੰਦਾ ਹੈ ਕਿਉਂਕਿ ਪਾਣੀ ਜਿਹੜਾ ਹਜੇ ਤਾਂ ਆਪਾਂ ਸਾਰੀ ਜਾਣਦੇ ਹਾਂ ਕਿ ਇਹ ਫਸਲ ਹੈ ਤਾਂ ਪਾਣੀ ਦੀ ਹੈ, ਪਰ ਪਾਣੀ ਦੀ ਹੁਣ ਮਹਾਰਾਜ ਨੇ ਸਾਨੂੰ ਇਹ ਖੋਜਬੀਨ ਕਰਕੇ ਜਿਹੜਾ ਹੈ ਇਹ ਚੀਜ਼ ਦੱਸਤਾ ਕਿ ਪਾਣੀ ਖੜੋਤਾ ਰੱਖਣ ਨਾਲ ਜਾਂ ਪੂਰਾ ਭਰ ਕੇ ਰੱਖਣ ਨਾਲ ਕੋਈ ਬਹੁਤਾ ਜਿਹੜਾ ਫਾਇਦਾ ਨਹੀਂ ਸਾਨੂੰ ਹੋਣਾ, ਚਾਹੇ ਉਹ ਪਨੀਰੀ ਦੀ ਗੱਲ ਕਰ ਲਏ ਜੇ ਫਸਲ ਦੀ ਗੱਲ ਕਰ ਲਏ।
0: ਸਿਰਫ ਮਾਹਰ ਆਪਾਂ ਨੂੰ ਇਹੀ ਕਹਿੰਦੇ ਆ ਵੀ ਜਦੋਂ ਪਨੀਰੀ ਲਾਉਣੀ ਆ ਉਦੋਂ 15 ਕੁ ਦਿਨ ਧਿਆਨ ਰੱਖੋ,
1: ਬਿਲਕੁਲ ਬਿਲਕੁਲ
0: ਉਦੋਂ ਨਾ ਆਉਣ ਦਿਓ, ਕਿਉਂਕਿ ਕਈ ਵਾਰ ਜਿਹੜਾ ਨਾ ਉਹ ਜੇ ਖੇਤ ਦੇ ਵਿੱਚ ਆਪਣਾ ਤਰੇੜ ਪਾਟ ਗਈ,
1: ਤਰੇੜ ਤੋਂ ਇਲਾਵਾ ਜੀ ਨਦੀਨਾਂ ਦਾ ਦੇਖੋ ਨਾ, ਪਹਿਲੇ 15 ਦਿਨਾਂ ਦੇ ਵਿੱਚ ਜੰਮ ਪੈਣਾ ਨਦੀਨਾਂ ਦਾ, ਜਦੋਂ ਤੁਸੀਂ ਲਾਉਣ ਵੇਲੇ ਉਹ ਮਾਹਰ ਇਸੇ ਕਰਕੇ ਕਹਿੰਦੇ ਹੈ ਵੀ ਉਸ ਟਾਈਮ ਅਸੀਂ ਦਵਾਈ ਪਾਈ ਹੁੰਦੀ ਹੈ ਉਹ ਅਸਰ ਆ ਜਾਂਦਾ ਜ਼ਮੀਨ ਦੇ ਵਿੱਚ ਦਵਾਈ ਦਾ, ਮੁੜ ਕੇ ਤਾਂ ਫਿਰ ਉਹੀ ਹਿਸਾਬ ਹੈ
0: ਜੀ ਆਪੇ
1: 4-6 ਦਿਨਾਂ ਦੇ ਬਾਅਦ ਹੀ ਜਿਹੜਾ ਹੈ ਆਪਾਂ ਪਾਣੀ ਲਾਈਏ ਤਾਂ ਕਿ ਪਾਣੀ ਦੀ ਵੀ ਨਾਲ ਨਾਲ ਬਚਤ ਹੋ ਜਾਏ। ਚਲੀਏ ਆਪਾਂ,
0: ਜੈ ਹਿੰਦ ਜੀ,
1: ਜੈ ਜੀ।

ਹੁਣੇ ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣ ਰਹੇ ਸੀ। ਆਕਾਸ਼ਵਾਣੀ ਦਾ ਜਲੰਧਰ ਕੇਂਦਰ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ। ਆਹੁਣ ਸਰਵਨ ਕਰਦੇ ਹਾਂ ਭਗਤੀ ਮਾਨਸ ਗਾਨ ਦਾ ਲੜੀਵਾਰ ਪਾਠ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਾਂ ਦਾ ਪ੍ਰਸਾਰਣ ਹੁਣੇ ਤੁਸੀਂ ਸੁਣ ਰਹੇ ਸੀ। ਐਫ ਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:50 ਹੋ ਰਹੇ ਨੇ। ਨਵੀਂ ਸਵੇਰ।

ਹਰ ਚੀਜ਼ ਦੇ ਦੋ ਪਹਿਲੂ ਜ਼ਰੂਰ ਨੇ, ਜੇ ਆਦ ਹੈ ਤਾਂ ਅੰਤ ਵੀ ਏ, ਜੇ ਧੁੱਪ ਹੈ ਤਾਂ ਛਾਂ ਵੀ ਏ, ਜੇ ਸੁੱਖ ਹੈ ਤਾਂ ਦੁੱਖ ਵੀ ਏ। ਇਹ ਜੀਵਨ ਦਾ ਚੱਕਰ ਏ ਜੋ ਇਸੇ ਤਰ੍ਹਾਂ ਚੱਲਦਾ ਰਹਿਣਾ, ਫਿਰ ਅਸੀਂ ਵੀ ਆਪਣੀ ਵਾਟੇ ਤੁਰੇ ਜਾਈਏ ਸਭ ਚਿੰਤਾਵਾਂ ਝੋਰਿਆਂ ਦਾ ਫਿਕਰ ਛੱਡ ਕੇ।

0: एथलेटिक्स चैंपियनशिप में भारत के मोगली वेंकट रामन ने पुरुषों के 800 मीटर दौड़ में स्वर्ण पदक जीता। ये इस वर्ष की प्रतियोगिता में भारत का पहला स्वर्ण पदक है। रिले स्पर्धाओं में भारतीय खिलाड़ियों ने शानदार प्रदर्शन किया। भूमिका ताहुरा, सेहनूर और नीरू की महिला टीम ने 4x400 मीटर में स्वर्ण पदक जीता। भारतीय टीम ने 3:38.07 के समय के साथ चैंपियनशिप का रिकॉर्ड भी बनाया। काजल, भावना, आरती और निपम ने 4x100 मीटर में 45.05 के समय के साथ रजत पदक जीता। पीयूष राज, सैयद सबीर, रंजीत कुमार और मोहम्मद अशफाक की पुरुष टीम ने 4x400 मीटर में कांस्य पदक हासिल किया। ये चैंपियनशिप विश्व अंडर 20 एथलेटिक्स चैंपियनशिप के लिए क्वालिफाइंग इवेंट है। विश्व चैंपियनशिप 5-9 अगस्त तक अमरीका के ओरेगन में यूजीन में आयोजित होगी। रॉयल चैलेंजर्स बेंगलुरु ने गुजरात टाइटंस को 5 विकेट से हराकर लगातार दूसरा आईपीएल खिताब जीता। अहमदाबाद में नरेंद्र मोदी स्टेडियम में गुजरात टाइटंस ने निर्धारित 20 ओवर में 8 विकेट पर 155 रन बनाए। विराट कोहली ने नाबाद 75 रन की पारी के बदौलत बेंगलुरु ने 18वें ओवर में ही मैच जीत लिया। विराट कोहली को प्लेयर ऑफ द मैच घोषित किया गया। इसके साथ ही ये समाचार बुलेटिन समाप्त हुआ।
1: ਤੁਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਹੋ। ਸਵੇਰ ਦੇ 7:05 ਹੋਏ ਨੇ। ਹੁਣ ਪੇਸ਼ ਨੇ ਖੇਤੀ ਨੁਕਤੇ। ਨੌਜਵਾਨ ਅਤੇ ਆਧੁਨਿਕ ਖੇਤੀ ਬਾਰੇ ਗੱਲ ਕਰ ਰਹੇ ਨੇ ਪ੍ਰਿਤਪਾਲ ਮਹਾਰਾਣਾ।
2: ਕਿਸਾਨ ਦੋਸਤੋ, ਅੱਜ ਗੱਲ ਕਰਾਂਗੇ ਨੌਜਵਾਨਾਂ ਦੇ ਬਾਰੇ, ਗੱਲ ਕਰਾਂਗੇ ਆਧੁਨਿਕ ਖੇਤੀ ਦੇ ਬਾਰੇ। ਇੱਕ ਸਮਾਂ ਸੀ ਜਦੋਂ ਨੌਜਵਾਨ ਖੇਤੀ ਨੂੰ ਸਿਰਫ ਮਿਹਨਤ ਵਾਲਾ ਕੰਮ ਸਮਝਦਾ ਸੀ, ਯਾਨੀ ਕਿ ਜ਼ਿਆਦਾ ਜ਼ੋਰ ਚਾਹੀਦਾ, ਜ਼ਿਆਦਾ ਜਾਨ, ਜਿੰਨੀ ਜਾਨ ਹੋਵੇਗੀ ਉਨੀ ਜ਼ਿਆਦਾ ਕਹਿੰਦੇ ਆ ਕਿ ਕਮਾਈ ਕੀਤੀ ਜਾਵੇਗੀ। ਪਰ ਹੁਣ ਸਮਾਂ ਬਦਲਦਾ ਜਾ ਰਿਹਾ, ਹੁਣ ਤਕਨੀਕ ਹੈ, ਤਕਨੀਕ ਦੇ ਬਟਨ ਆ ਗਏ ਨੇ, ਇਸ ਕਰਕੇ ਕਾਫੀ ਹੈ ਜਿਹੜਾ ਕੰਮ ਉਹ ਸਮਾਰਟ ਵਰਕ ਦੇ ਵਿੱਚ ਬਦਲਦਾ ਜਾ ਰਿਹਾ। ਖੇਤੀ 'ਚ ਵੀ ਹੋਇਆ, ਬਾਕੀ ਕੰਮਾਂ ਕਾਰੋਬਾਰਾਂ 'ਚ ਵੀ ਹੋਇਆ। ਇਸ ਲਈ ਪੜ੍ਹੇ ਲਿਖੇ ਨੌਜਵਾਨ ਹੈ ਜਿਹੜੇ ਮੁੰਡੇ, ਆਧੁਨਿਕ ਤਰੀਕਿਆਂ ਦੇ ਨਾਲ ਖੇਤੀ ਵਿੱਚ ਵੀ ਉਹ ਬਹੁਤ ਵਧੀਆ ਚੋਖਾ ਮੁਨਾਫਾ ਕਮਾ ਰਹੇ ਆ। ਆਧੁਨਿਕ ਖੇਤੀ ਦਾ ਮਤਲਬ ਹੈ ਕਿ ਨਵੀਂ ਟੈਕਨੋਲੋਜੀ, ਵਿਗਿਆਨਿਕ ਸੋਚ ਅਤੇ ਖਰਚਾ ਘੱਟ ਕੀਤਾ ਜਾਵੇ, ਔਰ ਇਹਦੇ ਨਾਲ ਇਹ ਹੈ ਕਿ ਪੈਦਾਵਾਰ ਸਿਰਫ ਪੈਦਾਵਾਰ ਹੀ ਨਹੀਂ, ਉਹਦੀ ਕੁਆਂਟਿਟੀ ਨਹੀਂ, ਬਲਕਿ ਉਸਦੀ ਕੁਆਲਿਟੀ, ਉਹਦੀ ਗੁਣਵੱਤਾ ਔਰ ਉਸਦੀ ਡਿਮਾਂਡ ਕਿੰਨੀ ਕੁ ਹੈ, ਉਹ ਡਿਮਾਂਡ ਨੂੰ ਕਿਸ ਤਰ੍ਹਾਂ ਇੱਕ ਅੱਛੇ ਕਾਰੋਬਾਰ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ। ਅੱਜ ਕੱਲ੍ਹ ਖੇਤੀ 'ਚ ਡਰੋਨ ਆ ਗਏ ਨੇ, ਵੈਦਰ ਮੌਸਮ ਦੇ ਨਾਲ ਜੁੜੀਆਂ ਐਪ ਆ ਗਈਆਂ ਨੇ, ਮਿੱਟੀ ਟੈਸਟ ਹੁੰਦੇ ਆ, ਆਧੁਨਿਕ ਨਵੀਆਂ ਮਸ਼ੀਨਾਂ ਨੇ, ਉਹਨਾਂ ਦੀ ਵਰਤੋਂ ਕਰਕੇ ਇੱਕ ਤਰ੍ਹਾਂ ਦੀ ਰੈਵੋਲਿਊਸ਼ਨ ਮਹਿਸੂਸ ਹੁੰਦੀ ਆ ਜਦੋਂ ਨਾ ਕਿਸਾਨ ਪ੍ਰਦਰਸ਼ਨੀਆਂ ਜਾਂ ਫਿਰ ਕਿਸਾਨ ਮੇਲਿਆਂ 'ਚ ਨਵੀਂ ਨਵੀਂ ਤਕਨੀਕ, ਨਵੀਂ ਮਸ਼ੀਨਰੀ, ਬੜਾ ਕੁਝ ਨਵਾਂ ਹੈ ਜਿਹੜਾ ਉਹ ਸਾਹਮਣੇ ਨਜ਼ਰ ਆ ਰਿਹਾ ਹੁੰਦਾ, ਪ੍ਰਦਰਸ਼ਨੀਆਂ ਦੇ ਵਿੱਚ ਪਿਆ ਹੁੰਦਾ, ਪ੍ਰਚਾਰਿਆ ਜਾ ਰਿਹਾ ਹੁੰਦਾ। ਨਵੀਆਂ ਚੀਜ਼ਾਂ ਦੀ ਜਦੋਂ ਦੇਖਦੇ ਹਾਂ ਤਾਂ ਫਿਰ ਇੱਕ ਆਧੁਨਿਕ ਦੌੜ ਦੇ ਵੱਲ ਵੀ ਇਸ਼ਾਰਾ ਹੁੰਦਾ, ਔਰ ਇਹ ਵੀ ਪਤਾ ਲੱਗਦਾ ਕਿ ਖੇਤੀ ਇਹ ਕਾਰੋਬਾਰ ਹੁਣ ਕਿਸ ਦਿਸ਼ਾ ਦੇ ਵਿੱਚ ਜਾ ਰਿਹਾ ਜਾਂ ਫਿਰ ਕਿਸ ਰੂਪ ਵਿੱਚ ਬਦਲਾਓ ਦੇ ਰੂਪ ਵਿੱਚ ਕਿਸ ਤਰ੍ਹਾਂ ਇਹ ਸਾਡੇ ਸਾਹਮਣੇ ਆਵੇਗਾ, ਸਾਡੇ ਖੇਤਾਂ ਦੇ ਵਿੱਚ ਹੋਰ ਕੀ ਕੁਝ ਨਵਾਂ ਆਉਣ ਵਾਲੇ 5-10 ਸਾਲਾਂ ਵਿੱਚ ਨਜ਼ਰ ਆ ਸਕਦਾ। ਖਾਸ ਤੌਰ 'ਤੇ ਜਦੋਂ ਜਿਹੜੇ ਕਿਸਾਨ ਮੇਲਿਆਂ 'ਚ ਜਾਂਦੇ ਆ, ਉਹਦੇ ਵਿੱਚ ਓਬਜ਼ਰਵ ਜੇਕਰ ਕੀਤਾ ਜਾਵੇ, ਜਦੋਂ ਅਸੀਂ ਓਬਜ਼ਰਵ ਕਰਦੇ ਹਾਂ ਤਾਂ ਉਹਦੇ ਵਿੱਚ ਬੜਾ ਕੁਝ ਹੈ ਜਿਹੜਾ ਉਹ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਕਿਤਾਬ ਨੂੰ ਪੜ੍ਹ ਕੇ, ਅੱਖੀਂ ਦੇਖ ਕੇ ਵੀ ਬੜਾ ਕੁਝ ਹੈ ਜਿਹੜਾ ਬੰਦਾ ਸਿੱਖ ਲੈਂਦਾ, ਬੜਾ ਕੁਝ ਸਮਝ ਜਾਂਦਾ। ਵਕਤ ਦੇ ਇਸ਼ਾਰੇ ਹੁੰਦੇ ਆ ਨਾ, ਸਾਹਮਣੇ ਪਈ ਤਸਵੀਰ ਬੜਾ ਕੁਝ ਸਮਝਾ ਜਾਂਦੀ ਹੁੰਦੀ ਹੈ। ਸੋ ਨਵੀਂ ਤਕਨੀਕ ਹੈ, ਉਹ ਤੋਂ ਤਾਂ ਆਪਾਂ ਇਨਕਾਰ ਨਹੀਂ ਕਰ ਸਕਦੇ। ਆਧੁਨਿਕ ਖੇਤੀ ਦਾ ਮਤਲਬ ਇਹੀ ਲਿਆ ਜਾਂਦਾ ਕਿ ਤੁਸੀਂ ਨਵੀਂ ਤਕਨੀਕ ਦੇ ਨਾਲ ਆਪਣੀ ਕੁਆਲਿਟੀ, ਆਪਣਾ ਕਿਸ ਤਰ੍ਹਾਂ ਖਰਚਾ ਘਟਾਉਣਾ ਹੈ, ਉਹਨਾਂ ਨੂੰ ਕਿਸ ਤਰ੍ਹਾਂ ਘੱਟ ਕਰ ਸਕਦੇ ਹੋ। ਬਾਕੀ ਕਿਸਾਨ ਦੋਸਤੋ, ਮੋਬਾਈਲ ਫੋਨ ਹੁਣ ਸਿਰਫ ਗੱਲ ਕਰਨ ਦਾ ਇੱਕ ਸਾਧਨ ਨਹੀਂ ਹੈਗਾ, ਮੋਬਾਈਲ ਦੇ ਰਾਹੀਂ ਕਿਸਾਨ ਮੰਡੀਆਂ ਦੇ ਭਾਅ ਦੇਖਦੇ ਆ, ਲੇਟੈਸਟ ਵੈਦਰ ਰਿਪੋਰਟ ਮੌਸਮ ਦੇ ਬਾਰੇ, ਔਰ ਸਰਕਾਰੀ ਸਕੀਮਾਂ। ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰੀ ਸਕੀਮਾਂ ਕਿਸ ਫੀਲਡ ਵਿੱਚ, ਕਿਸ ਸੈਕਟਰ ਦੇ ਵਿੱਚ ਕੀ ਕੁਝ ਨਵਾਂ ਆ ਰਿਹਾ, ਕਿਸ ਤਰ੍ਹਾਂ ਅਪਲਾਈ ਕਰਨਾ ਹੈ, ਕਿੰਨੇ ਟਾਈਮਿੰਗ ਹੈ, ਪ੍ਰੋਸੈਸ ਟਾਈਮ ਕੀ ਹੈ, ਉਹਦੇ ਬਾਰੇ ਬੜਾ ਕੁਝ ਆਪਣੇ ਟਿਪਸ 'ਤੇ, ਆਪਣੇ ਮੋਬਾਈਲ ਫੋਨ ਦੇ ਜ਼ਰੀਏ ਕਿਸਾਨ ਪੜ੍ਹ ਸਕਦੇ ਆ ਜਾਣਕਾਰੀ ਉਹ। ਸੋ ਅੱਜ ਕੱਲ੍ਹ ਨੌਜਵਾਨ ਰਵਾਇਤੀ ਫਸਲਾਂ ਤੋਂ ਇਲਾਵਾ ਸਬਜ਼ੀਆਂ ਦੇ ਵਿੱਚ ਵੀ ਇੰਟਰਸਟ ਲੈਂਦੇ ਆ, ਫਲਾਂ ਦੇ ਵਿੱਚ, ਮਧੂਮੱਖੀ ਪਾਲਣ ਹੈ, ਮਸ਼ਰੂਮ ਹੈ, ਅਤੇ ਇੱਕ ਹੋਰ ਵੱਡੀ ਗੱਲ ਹੈ ਫੁੱਲਾਂ ਦੀ ਖੇਤੀ, ਉਹਦੇ ਵੱਲ ਧਿਆਨ ਦੇ ਰਹੇ ਨੇ। ਇਸ ਨਾਲ ਮੁਨਾਫੇ ਵੱਡੇ ਹੁੰਦੇ ਆ ਔਰ ਖੇਤੀ ਦਾ ਸਾਰਾ ਪੈਟਰਨ ਚੇਂਜ ਹੋ ਜਾਂਦਾ ਹੈ।

0: ਕਿਉਂਕਿ ਜੇਕਰ ਆਪਾਂ ਸਿਰਫ ਝੋਨੇ ਅਤੇ ਕਣਕ ਤੱਕ ਹੀ ਸੀਮਿਤ ਰਹੀਏ ਤਾਂ ਉਹਦੇ ਨਾਲ ਆਮਦਨੀ ਵੀ, ਫਿਊਚਰ ਦੇ ਜਿਹੜੇ ਪਲਾਨ ਹੁੰਦੇ ਆ ਉਹ ਵੀ ਸੀਮਿਤ ਜਿਹੇ ਹੋ ਕੇ ਰਹਿ ਜਾਂਦੇ ਆ, ਪਰ ਉਹਨਾਂ ਵਿੱਚੋਂ ਬਾਹਰ ਨਿਕਲਣ ਦੀ ਵੀ ਲੋੜ ਹੁੰਦੀ ਆ। ਸੋਸ਼ਲ ਮੀਡੀਆ ਵੀ ਖੇਤੀ ਦੇ ਵਿੱਚ ਵੱਡਾ ਸਾਧਨ ਬਣਦਾ ਜਾ ਰਿਹਾ, ਬੜਾ ਯੋਗਦਾਨ ਪਾ ਰਿਹਾ। ਜਿਹੜੇ ਨਵੇਂ ਕਿਸਾਨ ਹੈ, ਨੌਜਵਾਨ ਮੁੰਡੇ ਆਪਾਂ ਗੱਲ ਕਰੀਏ ਕਿ ਉਹ ਆਪਣਾ ਤਜਰਬੇ ਉਹ ਸੋਸ਼ਲ ਮੀਡੀਆ 'ਤੇ ਵੀ ਸਾਂਝੇ ਕਰਦੇ ਆ, ਔਰ ਵਟਸਐਪ ਗਰੁੱਪਸ ਦੇ ਜ਼ਰੀਏ ਉਹ ਵੱਖ ਵੱਖ ਆਪਣੇ ਹੋਰ ਫਾਰਮਰਸ ਦੇ ਨਾਲ ਜਿਹੜੇ ਦੂਰ ਬੈਠੇ ਆ ਜਾਂ ਫਿਰ ਇੱਥੋਂ ਤੱਕ ਜਿਹੜੇ ਖੇਤੀ ਮਾਹਿਰ ਹੈ ਉਹਨਾਂ ਦੇ ਨਾਲ ਵੀ ਲਗਾਤਾਰ ਅਪਡੇਟਾਂ ਨੇ ਜਿਹੜੀਆਂ ਉਹ ਸਾਂਝੇ ਕਰਦੇ ਰਹਿੰਦੇ ਆ। ਅਪਡੇਟਸ ਉਹ ਆਪਣੀ ਵੀ ਦਿੰਦੇ ਆ ਅਤੇ ਉਹਨਾਂ ਦੀ ਵੀ ਜੋ ਜਾਣਕਾਰੀ ਆ ਉਹ ਰਿਸੀਵ ਕਰਦੇ ਨੇ। ਸੋ ਆਧੁਨਿਕ ਖੇਤੀ 'ਚ ਪਾਣੀ ਦੀ ਬੱਚਤ ਹੈ ਜਾਂ ਜੈਵਿਕ ਤਰੀਕੇ ਆ, ਇਹ ਚੀਜ਼ਾਂ, ਇਹਨਾਂ ਦੀ ਇੰਪੋਰਟੈਂਸ ਹੋਰ ਵੱਧਦੀ ਜਾ ਰਹੀ ਹੈ। ਇਸ ਕਰਕੇ ਮਿੱਟੀ ਦੀ ਸਿਹਤ ਪਤਾ ਕਿ ਠੀਕ ਰਹਿੰਦੀ ਹੈ, ਪਰ ਉਹ ਚੀਜ਼ ਦਾ ਜਦੋਂ ਸੋਸ਼ਲ ਮੀਡੀਆ 'ਤੇ ਪ੍ਰਚਾਰ ਮਿਲਦਾ, ਪ੍ਰਚਾਰ ਕੀਤਾ ਜਾਂਦਾ, ਤਾਂ ਉਹਦੇ ਵਿੱਚ ਕਾਫੀ ਗੱਲਾਂ ਨੇ ਜਿਹੜੀਆਂ ਉਹ ਦਿਲ ਨੂੰ ਟੁੰਬਦੀਆਂ ਨੇ, ਨਵੀਆਂ ਮਹਿਸੂਸ ਹੁੰਦੀਆਂ ਨੇ। ਸੋ ਨੌਜਵਾਨਾਂ ਦੇ ਲਈ ਖੇਤੀ ਦੇ ਵਿੱਚ ਬੜੇ ਮੌਕੇ ਹੋਰ ਵੀ ਨਵੇਂ ਆ ਰਹੇ ਆ, ਸਵੈ ਰੁਜ਼ਗਾਰ ਦੇ ਬੇਅੰਤ ਮੌਕੇ ਪਏ ਨੇ। ਜੇ ਸਹੀ ਪਲਾਨਿੰਗ ਹੋਵੇ, ਨਵੀਂ ਸੋਚ ਹੋਵੇ, ਕੰਮ ਕੀਤਾ ਜਾਵੇ ਤਾਂ ਖੇਤੀ ਨੂੰ ਇੱਕ ਲਾਭਦਾਇਕ ਵੱਡਾ ਕਾਰੋਬਾਰ ਬਣਾਇਆ ਜਾ ਸਕਦਾ ਹੈ। ਅਖੀਰ 'ਚ ਇਹੀ ਕਹਾਂਗੇ ਕਿ ਪੰਜਾਬ ਦਾ ਨੌਜਵਾਨ ਜੇ ਖੇਤੀ ਦੇ ਨਾਲ ਜੁੜਿਆ ਰਹੇ, ਆਧੁਨਿਕ ਤਕਨੀਕਾਂ ਨੂੰ ਅਪਣਾ ਕੇ ਰੱਖੇ ਤਾਂ ਖੇਤੀ ਦਾ ਫਿਊਚਰ ਹੋਰ ਮਜ਼ਬੂਤ ਹੋ ਸਕਦਾ। ਸੋ ਅੱਜ ਲਈ ਇੰਨਾ ਹੀ, ਦਿਓ ਇਜਾਜ਼ਤ।
1: ਇਸ ਸਨ ਅੱਜ ਦੇ ਖੇਤੀ ਨੁਕਤੇ। FM ਬੈਂਡ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 7:10 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਬਹੁਤ ਬਹੁਤ ਸਵਾਗਤ। ਮੈਂ ਹਾਂ ਤੁਹਾਡੇ ਨਾਲ ਵਰਿੰਦਰ ਸਿੰਘ ਕਾਲੋਂ। ਅੱਜ ਦੇ ਇਸ ਪ੍ਰੋਗਰਾਮ ਦੇ ਬ੍ਰੌਡਕਾਸਟਿੰਗ ਅਸਿਸਟੈਂਟ ਨੇ ਅਮਨਦੀਪ ਕੌਰ ਅਤੇ ਇਸ ਪ੍ਰੋਗਰਾਮ ਦੇ ਤਕਨੀਕੀ ਸਹਿਯੋਗੀ ਨੇ ਕਿਰਪਾਲ ਸਿੰਘ। ਸ਼ੁਰੂਆਤ ਕਰਦੇ ਹਾਂ ਪੂਰੇ ਦਿਨ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਨਾਲ।

ਪ੍ਰੋਗਰਾਮ ਫਿਲਮੀ ਜੰਕਸ਼ਨ ਇਸ ਦਾ ਵੇਲਾ ਹੋਵੇਗਾ ਸਵੇਰੇ 8:40 ਦਾ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚੋਂ ਗੀਤ ਸੁਣਦੇ ਹੋ। ਸਵੇਰੇ 10:02 ਤੇ NCERT ਵੱਲੋਂ ਸਪੌਂਸਰਡ ਪ੍ਰੋਗਰਾਮ ਉਮੰਗ ਪ੍ਰਸਾਰਿਤ ਕੀਤਾ ਜਾਂਦਾ ਹੈ ਹਿੰਦੀ ਜ਼ਾਇਕਾ। ਇਸ ਪ੍ਰੋਗਰਾਮ ਦੇ ਵਿੱਚ ਅੱਜ ਸਰੋਤਿਆਂ ਦੇ ਵਟਸਐਪ ਮੈਸੇਜ ਸ਼ਾਮਲ ਕੀਤੇ ਜਾਣਗੇ। ਵੇਲਾ ਹੋਵੇਗਾ ਸਵੇਰੇ 11:02 ਦਾ। ਸਰੋਤਿਆਂ ਦੀਆਂ ਫੋਨ ਇਨ ਫਰਮਾਇਸ਼ਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਸਵੇਰੇ 10:32 ਤੇ। ਗੱਲਾਂ ਤੇ ਗੀਤਾਂ ਦਾ ਪ੍ਰੋਗਰਾਮ ਫੁਲਕਾਰੀ ਸਮਾਂ ਸਵੇਰੇ 11:30 ਵਜੇ ਦਾ।

ਸੁਆਣੀਆਂ ਦਾ ਪ੍ਰੋਗਰਾਮ ਨਾਰੀ ਲੋਕ ਦੁਪਹਿਰ 12:05 ਤੇ ਦੁਪਹਿਰ 1 ਵਜੇ ਬਾਕੀ ਰਹਿੰਦੇ ਪ੍ਰੋਗਰਾਮਾਂ ਤੋਂ ਤੁਹਾਨੂੰ ਜਾਣੂ ਕਰਵਾਇਆ ਜਾਂਦਾ। 1:02 ਤੇ ਤੁਸੀਂ ਸੁਣਦੇ ਹੋ ਨਖਮੇ।

ਦਿਨੇ 2 ਵਜੇ ਦਾ ਵੇਲਾ ਹੋਵੇਗਾ ਪ੍ਰੋਗਰਾਮ ਸਰਫਰੋਸ਼ ਦਾ। ਫੌਜੀ ਵੀਰਾਂ ਦੇ ਲਈ ਇਹ ਖਾਸ ਪ੍ਰੋਗਰਾਮ ਹੁੰਦਾ ਹੈ। ਬਾਅਦ ਦੁਪਹਿਰ 2:30 ਵਜੇ ਅੱਜ ਸੋਮਵਾਰ ਦੇ ਦਿਨ ਤੁਸੀਂ ਸੁਣਦੇ ਹੋ ਸੁਨੇਹੇ। ਸ਼ਾਮੀ 5:02 'ਤੇ ਪ੍ਰੋਗਰਾਮ ਹੋਵੇਗਾ ਗੱਲਾਂ 'ਚੋਂ ਗੱਲ।

ਅੱਜ ਦੇ ਪ੍ਰੋਗਰਾਮ ਕਿਸਾਨਵਾਣੀ 'ਚ ਹੀਟ ਸਟ੍ਰੋਕ ਤੋਂ ਪਸ਼ੂਆਂ ਦਾ ਬਚਾਅ ਜਿਹੜਾ ਕਰਨ ਬਾਰੇ ਗੱਲਬਾਤ ਹੋਵੇਗੀ। ਡਾਕਟਰ ਗੁਰਜਾਪ ਸਿੰਘ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਮਾਹਿਰ ਹੋਣਗੇ। ਵੇਲਾ ਹੋਵੇਗਾ ਸ਼ਾਮ 5:30 ਵਜੇ ਦਾ।

ਸ਼ਾਮੀ 6:05 ਤੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੀ ਜਾਣਕਾਰੀ 6:30 ਦਾ ਵੇਲਾ ਹੋਵੇਗਾ ਨੌਜਵਾਨ ਦੋਸਤਾਂ ਦੇ ਪ੍ਰੋਗਰਾਮ ਵਿਬ ਕਿਓਰ ਦਾ। ਸਾਡੇ ਕੇਂਦਰ ਤੋਂ ਤੁਸੀਂ ਸੁਣੋਗੇ ਸ਼ਾਮ 7:10 ਤੇ ਵਿਸ਼ੇਸ਼ ਦੁਭਾਸ਼ੀ ਲੜੀ ਦਾ ਪ੍ਰਸਾਰਣ, ਸਰਕਾਰ ਦੇ 12 ਸਾਲ ਮੁਕੰਮਲ ਹੋਣ ਦੇ ਮੌਕੇ 'ਤੇ।

ਸਰੋਤਿਆਂ ਨੂੰ ਦੱਸ ਦਈਏ ਕਿ ਸ਼ਾਮ 7 ਵਜੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਹੈ ਜਿਹੜਾ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਰਿਲੇਅ ਹੋਵੇਗਾ। ਪ੍ਰੋਗਰਾਮ ਵਿਰਾਸਤ ਦਾ ਵੇਲਾ ਹੋਵੇਗਾ ਰਾਤ 8:15 ਵਜੇ ਦਾ। ਲੋਕ ਗੀਤਾਂ ਵਿੱਚ ਪੰਜਾਬੀ ਖਾਣ ਪੀਣ, ਇਸ ਬਾਰੇ ਗੱਲਬਾਤ ਹੋਵੇਗੀ। ਰਾਤੀ 10:02 ਦੇ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਦੇ ਵਟਸਐਪ ਸੁਨੇਹੇ ਤੇ ਖਤ ਸ਼ਾਮਲ ਕੀਤੇ ਜਾਂਦੇ ਨੇ। ਪੁਰਾਣੇ ਹਿੰਦੀ ਫਿਲਮੀ ਗੀਤਾਂ ਦੇ ਨਾਲ ਸੱਜਿਆ ਪ੍ਰੋਗਰਾਮ ਰਜਨੀਗੰਧਾ, ਵੇਲਾ ਹੋਵੇਗਾ ਰਾਤ 10:30 ਵਜੇ ਦਾ। ਤੇ ਰਾਤ 11:10 ਤੇ ਸਾਡੇ ਕੇਂਦਰ ਤੋਂ ਪ੍ਰੋਗਰਾਮਾਂ ਦਾ ਵੇਲਾ ਜਿਹੜਾ ਖਤਮ ਹੋਵੇਗਾ।

ਸਵੇਰ ਦੇ ਸਵਾ ਸੱਤ ਹੋਏ ਨੇ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦੇ ਵਿੱਚ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਇਸ ਵੇਲੇ ਦੀਆਂ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਦੀ ਅਨਮੋਲ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੀ ਏ। ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਭਿਆਨਕ ਗਰਮੀ ਦੇ ਮੌਸਮ ਦੌਰਾਨ ਬੇਹੱਦ ਸਾਵਧਾਨੀ ਵਰਤਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਏ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਪਿਛਲੇ 12 ਸਾਲਾਂ ਦੇ ਤਕਨੀਕੀ ਬਦਲਾਅ ਦੌਰਾਨ ਭਾਰਤ ਤਕਨਾਲੋਜੀ ਲੈਣ ਵਾਲੇ ਦੀ ਥਾਂ ਇੱਕ ਤਕਨਾਲੋਜੀ ਆਗੂ ਵਜੋਂ ਉਭਰਿਆ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਟੀ ਦੀਆਂ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਰਾਜ ਦੀ ਸਿੱਖਿਆ ਪ੍ਰਣਾਲੀ ਵਿਚ ਹੋ ਰਹੇ ਮਹੱਤਵਪੂਰਨ ਸੁਧਾਰਾਂ ਤੇ ਖੁਸ਼ੀ ਪ੍ਰਗਟ ਕੀਤੀ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਨੁਸੂਚਿਤ ਜਾਤੀਆਂ ਬਾਰੇ ਆਪਣੇ ਹਾਲੀਆ ਵਿਵਾਦਿਤ ਬਿਆਨ ਤੇ ਅਫਸੋਸ ਪ੍ਰਗਟ ਕਰਦਿਆਂ ਮੁਆਫ਼ੀ ਮੰਗੀ ਏ। ਪੰਜਾਬ ਦੇ ਮਾਲ ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਦਸਿਆ ਕਿ ਸਰਕਾਰ ਨੇ ਹੜ੍ਹ ਰੋਕੂ ਕਾਰਜਾਂ ਅਤੇ ਸੂਬੇ ਭਰ ਵਿਚ ਕਿਸੇ ਵੀ ਕੁਦਰਤੀ ਆਫ਼ਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਅਗਾਊਂ 146 ਕਰੋੜ ਰੁਪਏ ਜਾਰੀ ਕੀਤੇ ਨੇ। ਪੰਜਾਬ ਨੇ ਦੇਸ਼ ਭਰ ਚੋਂ ਤੰਬਾਕੂ ਸੇਵਨ ਦੇ ਸਭ ਤੋਂ ਘੱਟ ਮਾਮਲਿਆਂ ਨਾਲ ਜਨਤਕ ਸਿਹਤ ਵਿਚ ਇਕ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਏ। ਮੌਸਮ ਵਿਭਾਗ ਨੇ 4 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ ਵਿਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਰਾਇਲ ਚੈਲੇਂਜਰਸ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ IPL ਕ੍ਰਿਕਟ 2026 ਦਾ ਖਿਤਾਬ ਜਿੱਤ ਲਿਆ ਏ। ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਸਿੰਗਾਪੁਰ ਓਪਨ ਬੈਡਮਿੰਟਨ ਵਿਚ ਪੁਰਸ਼ ਡਬਲਜ਼ ਦਾ ਖਿਤਾਬ ਜਿੱਤ ਲਿਆ ਏ। ਇਸ ਵੇਲੇ ਦੀਆਂ ਨਿਊਜ਼ ਹੈਡਲਾਈਨਸ।

ਇਹ ਸੂਫੀਆਨਾ ਕਲਾਮ ਤੁਸੀਂ ਸੁਣ ਰਹੇ ਸੀ ਹੰਸ ਰਾਜ ਹੰਸ ਦੀ ਆਵਾਜ਼ 'ਚ। ਅੱਜ ਦਾ ਦਿਨ ਹੈ ਖਾਸ, ਬਿਲਕੁਲ ਜੀ, ਹਰ ਦਿਨ ਹੈ ਜਿਹੜਾ ਉਹ ਸਪੈਸ਼ਲ ਹੁੰਦਾ ਹੈ, ਅਤੇ ਅੱਜ ਗਲੋਬਲ ਡੇ ਆਫ ਪੇਰੈਂਟਸ ਹੈ, ਜਿਹੜਾ ਵਿਸ਼ਵ ਮਾਪੇ ਦਿਵਸ ਉਹ ਮਨਾਇਆ ਜਾ ਰਿਹਾ। ਅਤੇ ਇਸ ਦਾ ਪਿਛੋਕੜ ਜੇ ਤੁਹਾਨੂੰ ਦੱਸੀਏ ਕਿ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਦੇ ਵੱਲੋਂ 2012 ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਸੀ, ਅਤੇ ਹਰ ਸਾਲ ਹੈ ਜਿਹੜਾ 1 ਜੂਨ ਦੇ ਦਿਨ ਇਸ ਦਿਨ ਨੂੰ ਹੈ ਜਿਹੜਾ ਮਨਾਇਆ ਜਾਂਦਾ। ਅਤੇ ਇਸ ਦਾ ਖਾਸ ਮੰਤਵ ਇਹ ਹੁੰਦਾ ਹੈ ਕਿ ਅਸੀਂ ਆਪਣੇ ਮਾਂ ਪਿਓ ਦੇ ਤਿਆਗ ਅਤੇ ਪਿਆਰ, ਉਹਨਾਂ ਸਾਰੀਆਂ ਭਾਵਨਾਵਾਂ ਦਾ ਸਤਿਕਾਰ ਕਰੀਏ, ਅਤੇ ਉਹਨਾਂ ਦੀ ਸੈਕਰੀਫਾਈਸਿਸ ਨੂੰ ਜਿਹੜਾ ਅਸੀਂ ਯਾਦ ਕਰੀਏ, ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਵੇਖਦੇ ਹੋਏ, ਝੱਲਦੇ ਹੋਏ ਸਾਡੇ ਸੁਰੱਖਿਅਤ ਭਵਿੱਖ ਵਾਸਤੇ ਬਹੁਤ ਜਿਹੜਾ ਲੰਬਾ ਸੰਘਰਸ਼ ਕੀਤਾ ਹੁੰਦਾ ਹੈ। ਅਤੇ ਕਿਸੇ ਵੀ ਬੱਚੇ ਦੀ ਅਸਲ ਨੀਂਹ ਜਿਹੜੇ ਨੇ ਉਸਦੇ ਮਾਂ ਪਿਓ ਹੁੰਦੇ ਨੇ, ਅਤੇ ਪਹਿਲਾ ਸਕੂਲ ਹੈ ਜਿਹੜਾ ਉਸਦਾ ਘਰ ਗਿਣਿਆ ਜਾਂਦਾ, ਅਤੇ ਪਹਿਲੇ ਅਧਿਆਪਕ ਮਾਂ ਪਿਓ ਹੁੰਦੇ ਨੇ। ਅਤੇ ਕੱਚੀ ਮਿੱਟੀ ਦਾ ਮਨੁੱਖ ਹੈ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਜਿਹੜੀ ਘਾੜਤ ਹੈ ਆਪਣੇ ਮਾਂ ਪਿਓ ਦੇ ਹੱਥਾਂ ਦੇ ਵਿੱਚ ਹੀ ਹਾਸਲ ਕਰਦਾ, ਅਤੇ ਉਹ ਢਾਲਣਾ, ਉਹ ਪਰਵਰਿਸ਼ ਹੈ ਜਿਹੜੀ ਪੂਰੀ ਜ਼ਿੰਦਗੀ ਉਸ ਦੇ ਨਾਲ ਚੱਲਦੀ ਹੈ।

0: ਹਾਂਜੀ ਦੋਸਤੋ, ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਤੁਸੀਂ ਸਾਰੇ ਜਾਣਦੇ ਹੋ ਕਿ ਜਨਗਣਨਾ ਜਿਹੜੀ ਉਹ ਭਾਰਤ ਦੇ ਵਿੱਚ ਜਿਹੜੀ ਹੈ ਇਸ ਵੇਲੇ ਚੱਲ ਰਹੀ ਹੈ, ਅਤੇ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੇ ਜਾਣਕਾਰੀ ਹੈ ਜਿਹੜੀ ਉਹ ਕਈ ਵਾਰੀ ਆਮ ਲੋਕਾਂ ਦੇ ਮਨਾਂ ਦੇ ਵਿੱਚ ਹੁੰਦਾ ਕਿ ਕਿਸ ਤਰੀਕੇ ਦੇ ਸਵਾਲ ਜਿਹੜੇ ਨੇ ਸਾਡੇ ਤੋਂ ਪੁੱਛੇ ਜਾਣਗੇ ਇਸ ਜਨਗਣਨਾ ਦੇ ਦੌਰਾਨ, ਕਿਉਂਕਿ ਸੈਂਸਸ ਹੈ ਜਿਹੜਾ ਹਰ 10 ਸਾਲਾਂ ਦੇ ਬਾਅਦ ਹੁੰਦਾ, ਅਤੇ ਇਸ ਵਾਰੀ ਦਾ ਜਿਹੜਾ ਸੈਂਸਸ ਹੈ ਉਹ ਕੁਝ ਕਾਰਨਾਂ ਕਰਕੇ ਆ ਜਿਹੜਾ ਹੁਣ ਕੀਤਾ ਜਾ ਰਿਹਾ। ਤਾਂ ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਹਰੇਕ ਦੇ ਮਨ ਦੇ ਵਿੱਚ ਕਿ ਕਿਹੜੇ ਸਵਾਲ ਸਾਡੇ ਤੋਂ ਪੁੱਛੇ ਜਾਣਗੇ, ਇਹ ਜਾਣਕਾਰੀ ਹੈ ਜਿਹੜੀ ਕਿੱਥੇ ਕੰਮ ਆਵੇਗੀ। ਤਾਂ ਇਸ ਜਨਰਲ ਨੌਲੇਜ ਦੇ ਲਈ ਅਸੀਂ ਖਾਸ ਡਾਇਲੌਗ ਦੇ ਵਿੱਚ ਸ਼ਾਮਿਲ ਕਰ ਰਹੇ ਹਾਂ, ਜੋ ਕਿ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਐਜ਼ ਏ ਫੀਲਡ ਟ੍ਰੇਨਰ ਕੰਮ ਕਰ ਚੁੱਕੇ ਨੇ। ਹਰਪ੍ਰੀਤ ਸਿੰਘ, ਕੰਪਿਊਟਰ ਫੈਕਲਟੀ ਟੀਚਰ, ਸ਼ਹੀਦ ਸੰਦੀਪ ਸਿੰਘ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਮਾਂਗੇਵਾਲ ਤੋਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਨੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਰ,
0: ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਤੇ ਅਸੀਂ ਚਾਹਾਂਗੇ ਕਿ ਇਸ ਪ੍ਰਕਿਰਿਆ ਦੇ ਬਾਰੇ ਸਾਡੇ ਸਰੋਤਿਆਂ ਨੂੰ ਦੱਸੋ ਕਿ ਜਨਗਣਨਾ ਮਰਦਮਸ਼ੁਮਾਰੀ ਸੈਂਸਸ ਹੈ ਜਿਹੜਾ ਭਾਰਤ ਦੇ ਵਿੱਚ ਕੀਤਾ ਜਾ ਰਿਹਾ, ਤਾਂ ਇਹ ਕਿਸ ਤਰੀਕੇ ਦੇ ਨਾਲ ਚੱਲ ਰਿਹਾ, ਅਤੇ ਇਸ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਮ ਲੋਕਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਜਿਨ੍ਹਾਂ ਦੇ ਬਾਰੇ ਉਹਨਾਂ ਨੇ ਇਸ ਪ੍ਰਕਿਰਿਆ ਦੇ ਵਿੱਚ ਸਹਿਯੋਗ ਦੇਣਾ, ਜਾਣਕਾਰੀ ਦੇਣੀ ਹੈ।
1: ਹਾਂਜੀ ਸਰ, ਜੋ ਜਨਗਣਨਾ ਦਾ ਕੰਮ ਹੈ ਜੀ 2027, ਇਹਨੂੰ ਅਸੀਂ ਮਰਦਮਸ਼ੁਮਾਰੀ 2027 ਦਾ ਨਾਮ ਦਿੱਤਾ ਜੀ ਇਸ ਵਾਰੀ। ਇਸ ਦਾ ਕਾਰਨ ਇਹ ਹੈ ਸਰ ਕਿ 2026 ਤੋਂ ਲੈ ਕੇ 2027 ਤੱਕ ਇਹ ਕੰਮ ਚੱਲਣਾ। ਜਿਹੜਾ ਇਸ ਟਾਈਮ ਜਨਗਣਨਾ ਦਾ ਕੰਮ ਚੱਲ ਰਿਹਾ ਹੈ ਉਸ ਦੇ ਵਿੱਚ ਅਸੀਂ ਸਿਰਫ ਮਕਾਨ ਸੂਚੀਕਰਨ ਦਾ ਕੰਮ ਕਰ ਰਹੇ ਹਾਂ, ਮਕਾਨਾਂ ਦੀ ਗਿਣਤੀ, ਲੋਕਾਂ ਦੇ ਕੋਲ ਜੋ ਜੋ ਫੈਸਿਲਿਟੀਜ਼ ਅਵੇਲੇਬਲ ਹੈ ਉਸ ਬਾਰੇ ਗੱਲ ਕੀਤੀ ਜਾ ਰਹੀ ਹੈ। ਜਿਹੜਾ ਇਹ ਕੰਮ ਹੈ ਉਹ 15 ਮਈ 2026 ਤੋਂ ਲੈ ਕੇ 13 ਜੂਨ 2026 ਤੱਕ ਚੱਲਣਾ ਜੀ।
0: ਜੀ,
1: ਜੋ ਲੋਕਾਂ ਦੀ ਇਨਿਊਮਰੇਸ਼ਨ ਹੈ, ਲੋਕਾਂ ਦੀ ਗਿਣਤੀ ਹੈ, ਉਹ ਅਸੀਂ ਫਰਵਰੀ 2027 ਦੇ ਵਿੱਚ ਕੰਪਲੀਟ ਕਰਾਂਗੇ
0: ਜੀ। ਇਹ ਪ੍ਰਕਿਰਿਆ ਜਿਹੜੀ ਇਹ ਡਿਜੀਟਲ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ?
1: ਹਾਂਜੀ, ਫਸਟ ਟਾਈਮ ਇੰਡੀਆ ਦੇ ਵਿੱਚ ਜਿਹੜੀ ਪ੍ਰਕਿਰਿਆ ਹੈ ਪੂਰਨ ਤੌਰ ਤੇ ਡਿਜੀਟਲ ਹੈ ਜੀ। ਕੋਈ ਵੀ ਪੇਪਰ ਵਰਕ ਨਹੀਂ ਹੈ, ਸਾਰਾ ਕੰਮ ਇੱਕ ਐਪ ਹੈ, HLO ਐਪ, ਹਾਊਸ ਲਿਸਟਿੰਗ ਓਪਰੇਸ਼ਨ, ਉਸ ਐਪ ਦੇ ਥਰੂ ਕੀਤਾ ਜਾਵੇਗਾ
0: ਜੀ। ਤਾਂ ਇਸ ਦੇ ਵਿੱਚ ਕਿਹੜੀ ਕਿਹੜੀ ਜਾਣਕਾਰੀ ਹੈ ਜਿਹੜੀ ਆਮ ਲੋਕਾਂ ਤੋਂ, ਜਿਵੇਂ ਹੁਣ ਕਿਹਾ ਜਾ ਰਿਹਾ ਕਿ 33 ਸਵਾਲ ਨੇ ਜਿਹੜੇ, ਤਾਂ ਅਸੀਂ ਚਾਹਾਂਗੇ ਕਿ ਥੋੜਾ ਜਿਹਾ ਤੁਸੀਂ ਉਹਨਾਂ ਬਾਰੇ ਦੱਸ ਸਕੋ।
1: ਹਾਂਜੀ ਸਰ, ਜੋ 33 ਸਵਾਲ ਨੇ ਜੀ ਉਸ ਦੇ ਵਿੱਚ ਜੋ 4 ਨੇ ਉਹ ਤਾਂ ਆਟੋ ਹੀ ਹੈ, ਮਤਲਬ ਕਿ ਆਟੋ ਜਨਰੇਟਡ ਨੇ, ਇਟਸ ਲਾਈਕ ਸੀਰੀਅਲ ਨੰਬਰ
0: ਜੀ।
1: ਤਾਂ ਆਪਣੇ ਕੋਲ 29 ਕੁਐਸਚਨ ਨੇ ਜੀ ਜੋ ਅਸੀਂ ਜਨਤਾ ਨੂੰ ਪੁੱਛਦੇ ਹਾਂ। ਇਹਦੇ ਵਿੱਚ ਲੋਕਾਂ ਦੀ ਜਿਹੜੀ ਆਰਥਿਕ ਸਥਿਤੀ ਹੈ ਤੇ ਸਮਾਜਿਕ ਸਥਿਤੀ ਹੈ ਉਹ ਸਰਕਾਰ ਤੱਕ ਪਹੁੰਚਦੀ ਹੈ, ਤਾਂ ਕਿ ਜਿਸ ਜਿਸ ਏਰੀਏ ਦੇ ਵਿੱਚ ਕਿਸੇ ਚੀਜ਼ ਦੀ ਘਾਟ ਹੈ ਸਰਕਾਰ ਉਸ ਨੂੰ ਪੂਰਾ ਕਰ ਸਕੇ
0: ਜੀ।
1: ਤਾਂ ਸਰ ਇਹਦੇ ਵਿੱਚ ਸਭ ਤੋਂ ਪਹਿਲਾਂ ਮਕਾਨ ਦੀ ਜਿਹੜੀ ਸਥਿਤੀ ਹੈ ਉਸ ਬਾਰੇ ਜਾਣਿਆ ਜਾਂਦਾ, ਤੇ ਉਹ ਮਕਾਨ ਜਿਹੜਾ ਹੈਗਾ ਉਸਦੀਆਂ ਜਿਹੜੀਆਂ ਕੰਧਾਂ ਨੇ ਉਹ ਕਿਸ ਮਟੀਰੀਅਲ ਨੇ ਬਣੀਆਂ ਹੋਈਆਂ ਨੇ। ਉਸ ਤੋਂ ਬਾਅਦ ਦੀਵਾਰ ਹੈ ਜਿਹੜੀ, ਦੀਵਾਰ ਦੀ ਜਿਹੜਾ ਮਟੀਰੀਅਲ ਹੈ ਉਸਦਾ ਮਤਲਬ ਕਿ ਪਤਾ ਕੀਤਾ ਜਾਂਦਾ। ਇਸ ਤੋਂ ਇਲਾਵਾ ਜੋ ਛੱਤ ਹੈ ਮਕਾਨ ਦੀ ਉਸਦਾ ਮਟੀਰੀਅਲ ਪਤਾ ਕੀਤਾ ਜਾਂਦਾ, ਤੇ ਜੋ ਫਰਸ਼ ਹੈ ਮਕਾਨ ਦਾ ਉਸਦੇ ਬਾਰੇ ਪਤਾ ਕੀਤਾ ਜਾਂਦਾ
0: ਜੀ।
1: ਤੇ ਉਹ ਮਕਾਨ ਜਿਹੜਾ ਹੈ ਉਹ ਕਿਸ ਪਰਪਸ ਵਾਸਤੇ ਯੂਜ਼ ਹੋ ਰਿਹਾ, ਰਹਿਣ ਵਾਸਤੇ ਯੂਜ਼ ਹੋ ਰਿਹਾ, ਜਾਂ ਕੋਈ ਆਫਿਸ ਹੈ ਜਾਂ ਕੋਈ ਦੁਕਾਨ ਹੈ, ਉਸ ਬਾਰੇ ਪਤਾ ਕੀਤਾ ਜਾਂਦਾ। ਉਸ ਮਕਾਨ ਦੇ ਵਿੱਚ ਕੁੱਲ ਕਿੰਨੇ ਵਿਅਕਤੀ ਰਹਿ ਰਹੇ ਹਨ ਉਸ ਬਾਰੇ ਪੁੱਛਿਆ ਜਾਂਦਾ ਹੈ। ਉਸ ਵਿਅਕਤੀ ਦਾ ਨਾਮ ਕੀ ਹੈ ਜੋ ਉਸ ਮਕਾਨ ਦਾ ਮਾਲਕ ਹੈ ਉਸ ਬਾਰੇ ਪਤਾ ਕੀਤਾ ਜਾਂਦਾ, ਉਹ ਮੇਲ ਹੈ ਫੀਮੇਲ ਹੈ, ਉਸਦੀ ਕਾਸਟ SC ਹੈ ST ਹੈ ਜਾਂ ਅਦਰ, ਉਸਦਾ ਓਨਰਸ਼ਿਪ ਸਟੇਟਸ, ਉਸਦਾ ਮਕਾਨ ਆਪਣਾ ਹੈ ਜਾਂ ਕਿਰਾਏ ਤੇ ਹੈ। ਇਸ ਤੋਂ ਇਲਾਵਾ ਉਸ ਮਕਾਨ ਵਿੱਚ ਕਮਰਿਆਂ ਦੀ ਗਿਣਤੀ, ਜਿੰਨੇ ਮੈਰਿਡ ਕਪਲ ਉਸ ਘਰ ਵਿੱਚ ਰਹਿ ਰਹੇ ਹਨ ਉਹਨਾਂ ਦੀ ਗਿਣਤੀ, ਪਾਣੀ ਦਾ ਜੋ ਸੋਰਸ ਹੈ ਉਹ ਜਿਹੜਾ ਡਰਿੰਕਿੰਗ ਵਾਟਰ ਹੈ ਉਹ ਕਿਹੜਾ ਯੂਜ ਕੀਤਾ ਜਾ ਰਿਹਾ, ਮੀਨਸ ਹੈਂਡ ਪੰਪ ਯੂਜ ਕੀਤਾ ਜਾ ਰਿਹਾ ਜਾਂ ਸਮਰਸੀਬਲ ਯੂਜ ਕੀਤਾ ਜਾ ਰਿਹਾ ਜਾਂ ਟੈਪ ਵਾਟਰ ਯੂਜ ਕੀਤਾ ਜਾ ਰਿਹਾ ਜਾਂ ਕੋਈ ਹੋਰ ਸੋਰਸ ਜੋ ਵੀ ਪਾਣੀ ਪੀਣ ਲਈ ਆਪਾਂ ਯੂਜ ਕਰ ਸਕਦੇ ਹਾਂ
0: ਜੀ।
1: ਤੋ ਇਸ ਤੋਂ ਇਲਾਵਾ ਸਰ ਜੋ ਲਾਈਟਿੰਗ ਦਾ ਸਾਧਨ ਹੈ, ਜੋ ਲਾਈਟ ਘਰ ਦੇ ਵਿੱਚ ਚੱਲ ਰਹੀ ਹੈ ਉਸਦਾ ਸੋਰਸ ਕੀ ਹੈ? ਵੈਸੇ ਤਾਂ ਆਪਣੇ ਪੰਜਾਬ ਦੇ ਵਿੱਚ ਤਾਂ ਚਲੋ ਇਲੈਕਟ੍ਰਿਸਿਟੀ ਸਾਰੇ ਕਿਤੇ ਅਵੇਲੇਬਲ ਹੈ, ਇਸ ਤੋਂ ਇਲਾਵਾ ਕਿਤੇ ਕੈਰੋਸਿਨ ਯੂਜ਼ ਹੋ ਰਿਹਾ, ਸੋਲਰ ਪੈਨਲ ਯੂਜ਼ ਹੁੰਦੇ ਨੇ ਜਾਂ ਕੋਈ ਅਦਰ ਆਇਲ ਯੂਜ਼ ਹੋ ਰਿਹਾ, ਮਤਲਬ ਲਾਈਟਿੰਗ ਦਾ ਕੀ ਸੋਰਸ ਹੈ?
0: ਠੀਕ ਹੈ।
1: ਉਸ ਤੋਂ ਬਾਅਦ ਸਰ ਟੋਇਲਟ ਦੀ ਟਾਈਪ ਹੈ ਜਿਹੜੀ, ਉਹ ਸੈਪਟਿਕ ਟੈਂਕ ਬਣਿਆ ਹੋਇਆ ਹੈ ਜਾਂ ਫਿਰ ਜੋ ਪਿਟਸ ਬਣੇ ਹੁੰਦੇ ਨੇ, ਕੂਹੀਆਂ ਬਣੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ, ਉਸ ਬਾਰੇ ਪਤਾ ਕੀਤਾ ਜਾਂਦਾ। ਜੋ ਵੇਸਟ ਵਾਟਰ ਹੈ, ਵੇਸਟ ਵਾਟਰ ਮੀਨਸ ਜੋ ਰਸੋਈ ਦਾ ਜਾਂ ਬਾਥਰੂਮ ਦਾ ਪਾਣੀ ਹੈ, ਉਹ ਬਾਹਰ ਜੋ ਜਾ ਰਿਹਾ ਉਹ ਓਪਨ ਡਰੇਨੇਜ ਹੈ ਜਾਂ ਕਲੋਜ਼ ਡਰੇਨੇਜ ਹੈ, ਮੀਨਸ ਖੁੱਲੀਆਂ ਨਾਲੀਆਂ ਦੇ ਵਿੱਚ ਜਾ ਰਿਹਾ ਜਾਂ ਬੰਦ ਨਾਲੀਆਂ ਦੇ ਵਿੱਚ ਜਾ ਰਿਹਾ
0: ਜੀ?
1: ਕੀ ਘਰ ਦੇ ਕੋਲੇ ਬਾਥਰੂਮ ਦੀ ਫੈਸਿਲਿਟੀ ਅਵੇਲੇਬਲ ਹੈ? ਕੀ ਉਸ ਮਕਾਨ ਕੋਲੇ ਐਲ ਪੀ ਜੀ ਦਾ ਕਨੈਕਸ਼ਨ ਹੈ? ਅਗਰ ਹੈ ਤਾਂ ਕੀ ਉਹ ਕਿਚਨ ਚ ਯੂਜ ਹੁੰਦਾ ਹੈ ਜਾਂ ਘਰ ਦੇ ਬਾਹਰ ਵਿਹੜੇ ਦੇ ਵਿੱਚ ਯੂਜ ਹੁੰਦਾ
0: ਜੀ?
1: ਕੁਕਿੰਗ ਲਈ ਮੇਨ ਫਿਊਲ ਕਿਹੜਾ ਯੂਜ ਕੀਤਾ ਜਾਂਦਾ ਹੈ? ਇਲੈਕਟ੍ਰਿਸਿਟੀ ਯੂਜ ਕੀਤੀ ਜਾਂਦੀ ਹੈ ਜਾਂ ਐਲ ਪੀ ਜੀ ਯੂਜ ਕੀਤਾ ਜਾਂਦਾ ਜਾਂ ਕਾਓ ਡੰਕ ਯੂਜ ਕੀਤਾ ਜਾਂਦਾ, ਉਸ ਦੇ ਬਾਰੇ ਪੁੱਛਿਆ ਜਾਂਦਾ। ਘਰ ਦੁਆਰਾ ਅਗਰ ਰੇਡੀਓ ਸੁਣਿਆ ਜਾਂਦਾ ਤਾਂ ਉਹ ਕਿਸ ਮਾਧਿਅਮ ਦੁਆਰਾ ਸੁਣਿਆ ਜਾਂਦਾ? ਕੋਈ ਟ੍ਰੈਡੀਸ਼ਨਲ ਰੇਡੀਓ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਸਮਾਰਟਫੋਨ ਦੀ ਵਰਤੋਂ ਕੀਤੀ ਜਾਂਦੀ ਹੈ
0: ਜੀ?
1: ਕੀ ਘਰ ਦੇ ਕੋਲ ਟੈਲੀਵਿਜ਼ਨ ਅਵੇਲੇਬਲ ਹੈ? ਅਗਰ ਹੈ ਤਾਂ ਉਸ ਤੇ ਕਿਹੜੀ ਵਰਤੀ ਜਾਂਦੀ ਹੈ? ਫ੍ਰੀ ਡਿਸ਼ ਯੂਜ਼ ਕੀਤੀ ਜਾਂਦੀ ਹੈ ਜਾਂ ਡੀ ਟੀ ਐਚ ਵਗੈਰਾ ਯੂਜ਼ ਕੀਤੀ ਜਾਂਦੀ ਹੈ ਜਾਂ ਫਿਰ ਇੰਟਰਨੈਟ ਕਨੈਕਸ਼ਨ ਯੂਜ਼ ਕੀਤਾ ਜਾਂਦਾ?
0: ਬਿਲਕੁਲ,
1: ਇੰਟਰਨੈਟ ਦੀ ਜੋ ਐਕਸੈਸੀਬਿਲਟੀ ਹੈ ਸਰ, ਉਹ ਕੰਪਿਊਟਰ ਤੇ ਯੂਜ਼ ਕੀਤੀ ਜਾਂਦੀ ਹੈ ਜਾਂ ਮੋਬਾਈਲ ਫੋਨ ਤੇ ਯੂਜ਼ ਕੀਤੀ ਜਾਂਦੀ ਹੈ?
0: ਤਾਂ ਇਹ ਕੁੱਲ ਮਿਲਾ ਕੇ ਉਹ ਸਵਾਲ ਨੇ ਕਿ ਜਿਨ੍ਹਾਂ ਦੇ ਨਾਲ ਕਿਸੇ ਪਰਿਵਾਰ ਦੇ ਆ ਜਿਹੜਾ ਜੀਵਨ ਪੱਧਰ ਨੂੰ ਉਜਾਚਿਆ ਜਾ ਸਕਦਾ,
1: ਸਮਾਜਿਕ ਅਤੇ ਆਰਥਿਕ ਸਥਿਤੀ ਬਾਰੇ ਪਤਾ ਕੀਤਾ ਜਾਂਦਾ ਸਰ, ਜਿੱਥੇ ਜਿੱਥੇ ਜਿਹੜੀ ਜਿਹੜੀ ਫੈਸਿਲਿਟੀਜ਼ ਦੀ ਘਾਟ ਹੈ ਸਰਕਾਰ ਉਸਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਿਸ ਤਰ੍ਹਾਂ ਕਿ ਸਕੂਲਾਂ ਦੀ, ਅਗਰ ਜਿੱਥੇ ਸਕੂਲ ਘੱਟ ਨੇ ਮਗਰ ਪਾਪੂਲੇਸ਼ਨ ਜ਼ਿਆਦਾ ਹੈ ਤਾਂ ਸਰਕਾਰ ਉਦਮ ਕਰੇਗੀ ਕਿ ਉੱਥੇ ਵੱਧ ਤੋਂ ਵੱਧ ਸਕੂਲ ਖੋਲ੍ਹੇ ਜਾਣ।
0: ਠੀਕ ਹੈ,
1: ਤਾਂ ਸਰ ਇਹ ਕੁਛ ਬੇਸਿਕ ਕੁਐਸਚਨ ਨੇ ਜੋ ਪੁੱਛੇ ਜਾਂਦੇ ਨੇ। ਇਸ ਤੋਂ ਇਲਾਵਾ ਕੋਈ ਆਧਾਰ ਕਾਰਡ ਦੀ ਕਾਪੀ ਨਹੀਂ ਮੰਗੀ ਜਾਂਦੀ, ਕੋਈ ਓ ਟੀ ਪੀ ਨਹੀਂ ਮੰਗਿਆ ਜਾਂਦਾ। ਲਾਸਟ ਹੈ ਸਰ ਜਿਹੜਾ, ਉਸ ਦੇ ਵਿੱਚ ਮੋਬਾਈਲ ਨੰਬਰ ਪੁੱਛਿਆ ਜਾਂਦਾ ਹੈ, ਉਹ ਮੋਬਾਈਲ ਨੰਬਰ ਤੇ ਜੋ ਜਾਣਕਾਰੀ ਲਈ ਜਾਊਗੀ ਸਿਰਫ ਮਰਦਮਸ਼ੁਮਾਰੀ ਨਾਲ ਰਿਲੇਟਡ ਜਾਣਕਾਰੀ ਲਈ ਜਾਊਗੀ, ਕੋਈ ਉਹਦਾ ਗਲਤ ਯੂਜ਼ ਨਹੀਂ ਕੀਤਾ ਜਾਏਗਾ ਮੋਬਾਈਲ ਫੋਨ ਦਾ।
0: ਬਿਲਕੁਲ, ਇਹ ਕੰਸਰਨ ਹੈ ਜਿਹੜੀ ਕਾਫੀ ਇਹਨਾਂ ਦਿਨਾਂ ਦੇ ਵਿੱਚ ਵੇਖਣ ਨੂੰ ਮਿਲੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਹੋ ਸਕਦਾ ਗਲਤ ਅਨਸਰ ਨੇ ਜਿਹੜੇ ਤੁਹਾਡੇ ਤੋਂ ਕਿਸੇ ਤਰੀਕੇ ਦੀ ਜਾਣਕਾਰੀ ਹੈ ਜਿਹੜੀ, ਉਹ ਗਿਣਤੀਕਾਰ ਹੋਣ ਦੇ ਨਾਂ ਦੇ ਉੱਤੇ ਉਹ ਲੈ ਸਕਦੇ ਨੇ। ਤਾਂ ਇਹ ਕਿਵੇਂ ਪਛਾਣ ਕੀਤੀ ਜਾਵੇ ਕਿ ਜਦੋਂ ਅਸੀਂ ਆਪਣੀ ਡਿਟੇਲਸ ਦੇ ਰਹੇ ਹਾਂ ਤਾਂ ਉਹ ਬਿਲਕੁਲ ਸਰਕਾਰ ਦੇ ਵੱਲੋਂ ਨਿਰਧਾਰਿਤ ਜਿਹੜੇ ਗਿਣਤੀਕਾਰ ਨੇ ਉਹਨਾਂ ਨੂੰ ਹੀ ਦਿੱਤੀ ਜਾ ਰਹੀ ਹੈ?
1: ਸਰ ਸਰਕਾਰ ਵੱਲੋਂ ਇਹਨਾਂ ਨੂੰ ਇੱਕ ਆਈ ਡੀ ਕਾਰਡ ਜਾਰੀ ਕੀਤਾ ਗਿਆ ਜੀ ਗਿਣਤੀਕਾਰਾਂ ਨੂੰ। ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦਾ ਆਈ ਡੀ ਕਾਰਡ ਚੈੱਕ ਕਰ ਸਕਦੇ ਹਾਂ
0: ਜੀ,
1: ਤਹਿਸੀਲ ਆਫਿਸ ਜੋ ਵੀ ਤਹਿਸੀਲ ਪੈਂਦੀ ਹੈ ਉਸਦੇ ਉਹ ਆਫਿਸ ਦੁਆਰਾ ਇੱਕ ਆਈ ਡੀ ਕਾਰਡ ਜਾਰੀ ਕੀਤਾ ਜਾਂਦਾ। ਮੇਨ ਡਾਕੂਮੈਂਟ ਉਹੀ ਹੈ ਸਰ, ਉਹਦੇ ਨਾਲ ਅਸੀਂ ਪਛਾਣ ਸਕਦੇ ਹਾਂ ਕਿ ਇਹ ਗਿਣਤੀਕਾਰ ਹੈ ਜਿਹੜਾ ਉਹ ਸਹੀ ਜਾਣਕਾਰੀ ਲੈਣ ਆਇਆ ਸਾਡੇ ਕੋਲ
0: ਜੀ।
1: ਤੇ ਸਰ ਇਸ ਦੇ ਅਕੋਰਡਿੰਗ ਇੱਕ ਐਕਟ ਵੀ ਬਣਿਆ ਹੋਇਆ, ਮਰਦਮਸ਼ੁਮਾਰੀ ਐਕਟ 1948। ਇਸ ਦੇ ਵਿੱਚ ਜੋ ਵੀ ਜਾਣਕਾਰੀ ਸਾਡੇ ਦੁਆਰਾ ਪੁੱਛੀ ਜਾਂਦੀ ਹੈ ਗਿਣਤੀਕਾਰ ਦੁਆਰਾ, ਉਹ ਪੂਰਨ ਤੌਰ ਤੇ ਗੁਪਤ ਹੁੰਦੀ ਹੈ ਜੀ।
0: ਬਿਲਕੁਲ,
1: ਤਾਂ ਇਸ ਇਹ ਜਿਹੜੀ ਜਾਣਕਾਰੀ ਹੈ ਸਰ, ਇਸ ਨੂੰ ਅਸੀਂ ਕਿਸੇ ਵੀ ਐਵੀਡੈਂਸ ਦੇ ਵਿੱਚ, ਕਿਸੇ ਵੀ ਗਵਾਹੀ ਦੇ ਵਿੱਚ ਵੀ ਯੂਜ਼ ਨਹੀਂ ਕਰ ਸਕਦੇ।
0: ਠੀਕ ਹੈ,
1: ਹਾਂਜੀ,
0: ਤਾਂ ਬਹੁਤ ਸ਼ੁਕਰੀਆ ਹਰਪ੍ਰੀਤ ਸਿੰਘ ਜੀ, ਤੁਸੀਂ ਸਾਡੇ

0: ਨਾਲ ਸ਼ਾਮਿਲ ਹੋਏ, ਸਾਨੂੰ ਸਮਾਂ ਦਿੱਤਾ ਅਤੇ ਇਹ ਜਾਣਕਾਰੀ ਦਿੱਤੀ। ਬਹੁਤ ਸਾਰੇ ਕੁਐਸਚਨਸ ਜਿਹੜੇ ਨੇ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਸਨ ਕਿ ਕੀ ਜਾਣਕਾਰੀ ਦੇਣੀ ਹੈ, ਅਤੇ ਗਲਤ ਆਂਸਰਾਂ ਤੋਂ ਖਾਸ ਤੌਰ ਦੇ ਉੱਤੇ ਸਕੈਮਰਸ ਤੋਂ ਹੈ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਬਚਣਾ ਹੈ। ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਸ਼ਾਮਿਲ ਹੋਏ।
1: ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ।
0: ਤਾਂ ਇਹ ਸਨ ਸਾਡੇ ਨਾਲ ਹਰਪ੍ਰੀਤ ਸਿੰਘ, ਕੰਪਿਊਟਰ ਫੈਕਲਟੀ ਟੀਚਰ, ਜੋ ਕਿ ਇਸ ਜਨਗਣਨਾ ਦੀ ਪ੍ਰਕਿਰਿਆ ਦੇ ਦੌਰਾਨ ਬਤੌਰ ਫੀਲਡ ਟ੍ਰੇਨਰ ਹੈ ਜਿਹੜੇ ਡਿਊਟੀਜ਼ ਨਿਭਾ ਰਹੇ ਨੇ। ਤਾਂ ਇਸ ਪ੍ਰੋਗਰਾਮ ਦੇ ਵਿੱਚ ਨਾਲ ਨਾਲ ਗੀਤ ਸੰਗੀਤ ਜਾਰੀ ਰਹੇਗਾ ਇਸ ਵਕਫੇ ਤੋਂ ਬਾਅਦ।
2: 23 ਜੁਲਾਈ 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ, ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ, ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
3: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ, ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ, ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ। ਕਿੱਥੋਂ ਸੀ ਇਹ ਢੰਗ ਆਉਣਾ, ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾਂ ਵਾਂਗ ਅਸੀਂ ਗਾਉਂਦੇ ਕਿਵੇਂ। ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ, ਪਰਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ। ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
0: ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦੇ ਵਿੱਚ ਹੁਣ ਕੁਝ ਮਾਲਵਾ ਖੇਤਰ ਦੀਆਂ ਖਾਸ ਖਬਰਾਂ ਦੀਆਂ ਸੁਰਖੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਲਹਿਰਾ ਗਾਗਾ ਇਲਾਕੇ ਦੇ ਪਿੰਡ ਡਸਕਾ ਵਿੱਚ ਸੜਕਾਂ ਦੇ ਵਿਕਾਸ ਲਈ ਤਿਆਰ ਕੀਤੇ ਗਏ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਗਏ। ਇਨ੍ਹਾਂ ਪ੍ਰੋਜੈਕਟਾਂ 'ਤੇ ਕੁੱਲ 8.76 ਕਰੋੜ ਰੁਪਏ ਦੀ ਲਾਗਤ ਆਈ ਏ, ਜਿਸ ਨਾਲ ਪਿੰਡਾਂ ਦੀ ਕਨੈਕਟੀਵਿਟੀ ਅਤੇ ਆਵਾਜਾਈ ਸਹੂਲਤਾਂ ਵਿੱਚ ਵੱਡਾ ਸੁਧਾਰ ਆਇਆ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 40,000 ਕਿਲੋਮੀਟਰ ਸੜਕਾਂ ਦੇ ਨਵੀਨੀਕਰਨ ਦਾ ਕੰਮ ਜਾਰੀ ਏ। ਫਰੈਂਡਸ ਆਫ ਇਨਵਾਇਰਮੈਂਟ ਪਾਰਕ ਕਮੇਟੀ ਦੀ ਅਹਿਮ ਮੀਟਿੰਗ ਵਾਤਾਵਰਨ ਪਾਰਕ ਪਟਿਆਲਾ ਵਿੱਚ ਹੋਈ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਪਾਰਕ ਦੇ ਵਿਕਾਸ, ਵਾਤਾਵਰਨ ਦੀ ਸਾਂਭ ਸੰਭਾਲ, ਹਰਿਆਲੀ ਵਧਾਉਣ ਸਬੰਧੀ ਲੋਕ ਭਲਾਈ ਨਾਲ ਸਬੰਧਿਤ ਵੱਖ ਵੱਖ ਮੁੱਦਿਆਂ 'ਤੇ ਚਰਚਾ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਆਖਿਆ ਕਿ ਸਾਫ਼ ਸੁਥਰਾ ਅਤੇ ਹਰਿਆ ਭਰਿਆ ਵਾਤਾਵਰਨ ਮਨੁੱਖੀ ਸਿਹਤ ਲਈ ਬੇਹੱਦ ਜ਼ਰੂਰੀ ਏ। ਵੱਧ ਰਹੇ ਪ੍ਰਦੂਸ਼ਣ ਅਤੇ ਬਦਲਦੇ ਮੌਸਮੀ ਹਾਲਾਤ ਦੇ ਮੱਦੇਨਜ਼ਰ ਪੌਦੇ ਲਗਾਉਣਾ ਅਤੇ ਵਾਤਾਵਰਨ ਦੀ ਰੱਖਿਆ ਕਰਨਾ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਏ। ਸਰਕਾਰ ਵੱਲੋਂ ਵਾਤਾਵਰਨ ਸੰਭਾਲ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ, ਪਰ ਇਨ੍ਹਾਂ ਯਤਨਾਂ ਨੂੰ ਸਫਲ ਬਣਾਉਣ ਲਈ ਆਮ ਲੋਕਾਂ ਨੂੰ ਭਾਗੀਦਾਰੀ ਵੀ ਮਹੱਤਵਪੂਰਨ ਬਣਾਉਣੀ ਪਵੇਗੀ।

ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਕੱਲ੍ਹ ਸਿਵਲ ਸਰਜਨ ਦਫ਼ਤਰ ਪਟਿਆਲਾ ਵੱਲੋਂ ਸੀਨੀਅਰ ਸੈਕੰਡਰੀ ਮਾਡਰਨ ਸਕੂਲ 'ਚ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਤੰਬਾਕੂ ਅਤੇ ਇਸ ਨਾਲ ਸੰਬੰਧਿਤ ਉਤਪਾਦਾਂ ਦੇ ਸੇਵਨ ਨਾਲ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ। ਵਿਦਿਆਰਥੀਆਂ ਨੂੰ ਤੰਬਾਕੂ ਤੋਂ ਦੂਰ ਰਹਿਣ ਅਤੇ ਸਮਾਜ ਵਿੱਚ ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵੱਲੋਂ ਤੰਬਾਕੂ ਨਾ ਵਰਤਣ ਦੀ ਸਹੁੰ ਵੀ ਚੁੱਕੀ ਗਈ।

ਦੇ ਭਾਂਡੇ ਵੰਡੇ ਗਏ। ਇਹ ਖਬਰ ਹੈ ਜਿਹੜੀ ਸਮਾਣਾ ਤੋਂ ਹੈ। ਭਾਰਤ ਵਿਕਾਸ ਪ੍ਰੀਸ਼ਦ ਸਮਾਣਾ ਵੱਲੋਂ ਗਰਮੀ ਦੇ ਮੌਸਮ ਵਿੱਚ ਪੰਛੀਆਂ ਨੂੰ ਪਾਣੀ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਚਿਲਡਰਨ ਮੈਮੋਰੀਅਲ ਪਾਰਕ, ਸਤੀ ਮਾਤਾ ਪਾਰਕ ਅਤੇ ਹੋਰ ਇਸ ਤਰੀਕੇ ਦੀਆਂ ਸਾਂਝੀਆਂ ਥਾਵਾਂ ਦੇ ਉੱਤੇ ਹੈ ਜਿਹੜਾ ਸਵੇਰ ਦੀ ਸੈਰ ਕਰਨ ਵਾਲਿਆਂ ਅਤੇ ਯੋਗ ਸਾਧਕਾਂ ਨੂੰ ਪੰਛੀਆਂ ਲਈ ਪਾਣੀ ਦੇ ਕੰਢੀਰੇ, ਮਿੱਟੀ ਦੇ ਭਾਂਡੇ, ਕਟੋਰੇ ਵੰਡੇ ਗਏ।

ਦੋਸਤੋ, ਬੱਦਲਾਂ ਦੇ ਨਾਲ ਸੰਬੰਧਿਤ ਇਹ ਖਬਰ ਹੈ ਜਿਹੜੀ ਮੀਂਹ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਪਾਰਾ ਡਿੱਗ ਗਿਆ। ਤਾਪਮਾਨ 7 ਤੋਂ 8 ਡਿਗਰੀ ਸੈਲਸੀਅਸ ਤੱਕ ਘਟਿਆ। 4 ਤੱਕ ਮੌਸਮ ਖੁਸ਼ਗਵਾਰ ਰਹਿਣ ਦੀ ਪੇਸ਼ੇਨਗੋਈ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 1 ਤੋਂ 4 ਜੂਨ ਤੱਕ ਪੰਜਾਬ ਵਿੱਚ ਟੁੱਟਵਾਂ ਮੀਂਹ ਪੈ ਸਕਦਾ। ਇਸ ਲਈ ਮੌਸਮ ਵਿਗਿਆਨੀਆਂ ਨੇ ਯੈਲੋ ਅਲਰਟ ਜਾਰੀ ਕੀਤਾ ਹੈ।

ਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕੁਝ ਖੇਡ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਬੰਗਲੁਰੂ ਲਗਾਤਾਰ ਦੂਜੀ ਵਾਰ IPL ਚੈਂਪੀਅਨ ਜਿਹੜਾ ਬਣ ਗਿਆ ਹੈ। ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਦੇ ਨਾਲ ਅਹਿਮਦਾਬਾਦ ਦੇ ਵਿੱਚ ਉਸਨੇ ਹਰਾ ਦਿੱਤਾ। ਬੈਡਮਿੰਟਨ 'ਚ ਸਾਤਵਿਕ ਚਿਰਾਗ ਨੇ ਪਹਿਲਾ ਸਿੰਗਾਪੁਰ ਓਪਨ ਖਿਤਾਬ ਜਿੱਤ ਲਿਆ। ਫਾਈਨਲ 'ਚ ਇੰਡੋਨੇਸ਼ੀਆ ਦੇ ਅਲਫੀਆਨ ਅਤੇ ਫਿਕਰੀ ਨੂੰ ਹਰਾਇਆ।

ਸਿਹਤ ਦੇ ਨਾਲ ਜੁੜੀ ਹੋਈ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕੌਮੀ ਫਾਰਮਾਸਿਊਟੀਕਲ ਪ੍ਰਾਈਜ਼ਿੰਗ ਅਥਾਰਟੀ ਨੇ ਡਰੱਗਸ ਪ੍ਰਾਈਸ ਕੰਟਰੋਲ ਕਰਨ ਦੇ ਲਈ ਇਹ ਆਰਡਰ ਹੈ ਜਿਹੜਾ 2013 ਤਹਿਤ 30 ਦਵਾਈਆਂ ਦੀਆਂ ਪ੍ਰਚੂਨ ਕੀਮਤਾਂ ਤੈਅ ਕਰ ਦਿੱਤੀਆਂ ਨੇ। ਇਹਨਾਂ ਵਿੱਚ ਸ਼ੂਗਰ, ਦਿਲ ਦੇ ਰੋਗਾਂ, ਲਾਗ, ਐਲਰਜੀ, ਦਰਦ ਨਿਵਾਰਨ ਅਤੇ ਪੋਸ਼ਣ ਦੀ ਘਾਟ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ ਨੇ। ਰਸਾਇਣ ਅਤੇ ਖਾਦ ਮੰਤਰਾਲੇ ਅਧੀਨ ਆਉਂਦੇ ਫਾਰਮਾਸਿਊਟੀਕਲ ਵਿਭਾਗ ਨੇ ਇਸ ਹਫ਼ਤੇ ਇਹਨਾਂ ਸੋਧੀਆਂ ਹੋਈਆਂ ਕੀਮਤਾਂ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

0: ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸਰੋਤਿਆਂ ਨੂੰ ਅੱਜ ਦੀ ਤਾਰੀਖ ਇੱਕ ਵਾਰੀ ਫਿਰ ਤੋਂ ਦੱਸ ਦਈਏ। ਅੱਜ ਦਿਨ ਸੋਮਵਾਰ ਏ, ਸ਼ੱਕ ਸੰਵਤ 1948 ਦੇ ਜੇਸ਼ਠ ਮਹੀਨੇ ਦੀ 11 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ ਅੱਜ ਇੱਕ ਤਾਰੀਖ ਏ।
1: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
0: ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਗੁੱਡ

ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ ਬਾਅਦ ਸਵੇਰੇ 8 ਵਜੇ ਸਮਾਚਾਰ ਪ੍ਰਭਾਤ, 8:15 ਵਜੇ ਮਾਰਨਿੰਗ ਨਿਊਜ਼ ਸਾਡੇ ਦਿੱਲੀ ਕੇਂਦਰ ਤੋਂ ਤੇ 8:30 ਵਜੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਹੋਵੇਗਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: नमस्कार, ए आकाशवाणी है। खबरां दे इस बुलेटिन नाल मैं अमन देव। पहला खास खबरां। प्रधानमंत्री नरेंद्र मोदी आज नवी दिल्ली विच म्यांमार दे राष्ट्रपति ऊ मिन आउं लाइन नाल गलबात करनगे। केंद्र खादां दी संतुलित अते सही वरतों नूं उत्साहित करन लई अज मध्य प्रदेश ते रायसेन जिले तों खेत बचाओ मुहिम दी शुरुआत करेगा। 10 राज्यां विच 24 राज्यसभा सीटां लई चोणां संबंधी नोटिफिकेशन अज जारी कीता जाएगा। प्रसिद्ध गायिका सुमन कल्याणपुर दा कल मुंबई विच 99 साल दी उम्र विच देहांत हो गया है। ते क्रिकेट विच रॉयल चैलेंजर बेंगलुरू ने गुजरात टाइटन्स नूं 5 विकटां नाल हरा के आईपीएल 2026 दा खिताब जित लिया है। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿਚ ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਆਉਨ ਲਾਈਨ ਨਾਲ ਦੁਵੱਲੀ ਗੱਲਬਾਤ ਕਰਨਗੇ। ਇਹ ਗੱਲਬਾਤ ਦੋਹਾਂ ਦੇਸ਼ਾਂ ਵਿਚਕਾਰ ਇਤਿਹਾਸਕ ਅਤੇ ਸਭਿਆਗਤ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਕੇਂਦਰਿਤ ਹੋਏਗੀ। ਗੱਲਬਾਤ ਵਿਚ ਸੁਰੱਖਿਆ ਦੇ ਸੰਪਰਕ ਸਮੇਤ ਆਪਸੀ ਸਹਿਯੋਗ ਨਾਲ ਸਬੰਧਤ ਵੱਖ ਵੱਖ ਮੁੱਦਿਆਂ ਤੇ ਵੀ ਚਰਚਾ ਹੋਏਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਕੱਲ੍ਹ ਸ਼ਾਮ ਨਵੀਂ ਦਿੱਲੀ ਵਿਚ ਮਿਆਂਮਾਰ ਦੇ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ। ਮਿਆਂਮਾਰ ਦੇ ਰਾਸ਼ਟਰਪਤੀ ਸ਼ਨਿਚਰਵਾਰ ਨੂੰ ਭਾਰਤ ਦੇ 5 ਦਿਨਾਂ ਦੌਰੇ ਤੇ ਬਿਹਾਰ ਦੇ ਗਾਇਆ ਪਹੁੰਚੇ ਸਨ। ਉਨ੍ਹਾਂ ਦੇ ਨਾਲ ਇੱਕ ਉੱਚ ਪੱਧਰੀ ਵਫਦ ਵੀ ਆਇਆ। ਰਾਸ਼ਟਰਪਤੀ ਵਜੋਂ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ। ਉਹ ਕੱਲ੍ਹ ਮੁੰਬਈ ਵੀ ਜਾਣਗੇ, ਜਿੱਥੇ ਉਹ ਉਦਯੋਗ ਅਤੇ ਵਪਾਰਕ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਅੱਜ ਨਵੀਂ ਦਿੱਲੀ ਵਿਚ ਦੂਜੀ ਭਾਰਤ ਆਸਟ੍ਰੇਲੀਆ ਰੱਖਿਆ ਮੰਤਰੀ ਪੱਧਰੀ ਗੱਲਬਾਤ ਦੀ ਸਹਿ ਪ੍ਰਧਾਨਗੀ ਕਰਨਗੇ। ਰੱਖਿਆ ਮੰਤਰਾਲੇ ਅਨੁਸਾਰ ਮੀਟਿੰਗ ਵਿਚ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ, ਫੌਜਾਂ ਵਿਚਕਾਰ ਤਾਲਮੇਲ ਵਧਾਉਣ ਅਤੇ ਰੱਖਿਆ ਸਨਅਤ ਵਿਚ ਭਾਈਵਾਲੀ, ਸਹਿ ਵਿਕਾਸ ਅਤੇ ਸਹਿ ਉਤਪਾਦਨ ਦੇ ਮੌਕਿਆਂ ਤੇ ਚਰਚਾ ਕੀਤੀ ਜਾਏਗੀ। ਇਸ ਮੀਟਿੰਗ ਨੂੰ ਹਿੰਦ ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਹ ਮੁਹਿੰਮ 30 ਜੂਨ ਤੱਕ ਜਾਰੀ ਰਹੇਗੀ। ਮੁਹਿੰਮ ਦੇ ਮੁੱਖ ਉਦੇਸ਼ ਖਾਦਾਂ ਦੀ ਸੰਤੁਲਿਤ ਅਤੇ ਢੁੱਕਵੀਂ ਵਰਤੋਂ ਨੂੰ ਉਤਸ਼ਾਹਿਤ ਕਰਨਾ, ਮੌਸਮ ਨਾਲ ਸਬੰਧਤ ਚੁਣੌਤੀਆਂ ਦਰਮਿਆਨ ਕਿਸਾਨਾਂ ਨੂੰ ਸਮੇਂ ਸਿਰ ਸਲਾਹ ਦੇਣਾ ਅਤੇ ਪੰਚਾਇਤ ਪੱਧਰ ਤੇ ਜਨਤਕ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ। ਸ਼੍ਰੀ ਚੌਹਾਨ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਮੁਹਿੰਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਫਸਲ ਬੀਮਾ ਯੋਜਨਾ ਅਤੇ ਮਿੱਟੀ ਸਿਹਤ ਕਾਰਡ ਵਰਗੀਆਂ ਯੋਜਨਾਵਾਂ ਦੇ ਲਾਭ ਪ੍ਰਦਾਨ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਏਗਾ। ਖੇਤੀਬਾੜੀ ਮੰਤਰੀ ਨੇ ਇਸ ਮੁਹਿੰਮ ਨੂੰ ਜਨਤਕ ਭਾਗੀਦਾਰੀ ਰਾਹੀਂ ਇੱਕ ਵਿਆਪਕ ਜਨਤਕ ਲਹਿਰ ਬਣਾਉਣ ਦਾ ਸੱਦਾ ਵੀ ਦਿੱਤਾ ਹੈ। 10 ਰਾਜਾਂ ਵਿਚ 24 ਰਾਜ ਸਭਾ ਸੀਟਾਂ ਲਈ ਚੋਣਾਂ ਸਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਏਗਾ। ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕਾ ਵਿਚ 4-4 ਸੀਟਾਂ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ 3-3 ਸੀਟਾਂ, ਝਾਰਖੰਡ ਵਿਚ 2 ਅਤੇ ਮਨੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਵਿਚ 1-1 ਸੀਟ ਲਈ ਵੋਟਿੰਗ ਹੋਏਗੀ। ਸਾਬਕ ਪ੍ਰਧਾਨ ਮੰਤਰੀ ਅਤੇ ਜਨਤਾ ਦਲ ਐਸ ਨੇਤਾ ਐਚ ਡੀ ਦੇਵਗੌੜਾ, ਕੇਂਦਰੀ ਮੰਤਰੀ ਅਤੇ ਬੀਜੇਪੀ ਨੇਤਾ ਜਾਰਜ ਕੁਰੀਅਨ ਅਤੇ ਰਵਨੀਤ ਸਿੰਘ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਉਨ੍ਹਾਂ ਮੈਂਬਰਾਂ ਵਿਚ ਸ਼ਾਮਲ ਨੇ ਜਿਨ੍ਹਾਂ ਦਾ ਕਾਰਜਕਾਲ ਇਸ ਮਹੀਨੇ ਖਤਮ ਹੋ ਰਿਹਾ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ, ਤਾਮਿਲਨਾਡੂ ਅਤੇ ਉੜੀਸਾ ਵਿਚ 1-1 ਰਾਜ ਸਭਾ ਸੀਟ ਤੇ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ ਵੀ ਅੱਜ ਜਾਰੀ ਕੀਤਾ ਜਾਏਗਾ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ ਵਿਚ ਉਨ੍ਹਾਂ ਦੇ ਨਿਵਾਸ ਸਥਾਨ ਤੇ ਦੇਹਾਂਤ ਹੋ ਗਿਆ ਹੈ। ਉਹ 99 ਸਾਲਾਂ ਦੇ ਸਨ। ਸੁਮਨ 1950 ਤੋਂ 1970 ਦੇ ਦਹਾਕੇ ਤੱਕ ਫਿਲਮ ਸੰਗੀਤ ਵਿਚ ਹਿੰਦੀ, ਮਰਾਠੀ ਅਤੇ ਕਈ ਹੋਰ ਭਾਰਤੀ ਭਾਸ਼ਾਵਾਂ ਵਿਚ ਆਪਣੀ ਸੁਰੀਲੀ ਗਾਇਕੀ ਲਈ ਜਾਣੇ ਜਾਂਦੇ ਨੇ। ਉਨ੍ਹਾਂ ਦਾ ਜਨਮ 28 ਫਰਵਰੀ 1937 ਨੂੰ ਬੰਗਲਾਦੇਸ਼ ਦੇ ਢਾਕਾ ਵਿਚ ਹੋਇਆ ਸੀ। ਉਨ੍ਹਾਂ 1950 ਦੇ ਦਹਾਕੇ ਦੇ ਅੱਧ ਵਿਚ ਹਿੰਦੀ ਫਿਲਮਾਂ ਵਿਚ ਗਾਇਕੀ ਦੀ ਸ਼ੁਰੂਆਤ ਕੀਤੀ ਅਤੇ ਮਹਾਨ ਸੰਗੀਤਕਾਰਾਂ ਅਤੇ ਗਾਇਕਾਂ, ਖਾਸ ਤੌਰ 'ਤੇ ਮੁਹੰਮਦ ਰਫੀ ਨਾਲ ਸੈਂਕੜੇ ਗੀਤ ਗਾਏ। ਉਨ੍ਹਾਂ ਦੇ ਸਭ ਤੋਂ ਮਸ਼ਹੂਰ ਗੀਤਾਂ ਵਿਚ ਆਜ ਕੱਲ੍ਹ ਤੇਰੇ ਮੇਰੇ ਪਿਆਰ ਕੇ ਚਰਚੇ, ਨਾਨਾ ਕਰਤੇ ਪਿਆਰ, ਤੁਮਨੇ ਪੁਕਾਰਾ ਔਰ ਹਮ ਚਲੇ ਆਏ ਸ਼ਾਮਲ ਨੇ। ਮਹਾਰਾਸ਼ਟਰ ਦੇ ਰਾਜਪਾਲ ਜਿਸ਼ਨੂ ਦੇਵ ਵਰਮਾ, ਮੁੱਖ ਮੰਤਰੀ ਦੇਵਿੰਦਰ ਫਡਨਵੀਸ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੁਮਨ ਕਲਿਆਣਪੁਰ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਅਤੇ ਬੰਗਲਾਦੇਸ਼ 8 ਤੋਂ 11 ਜੂਨ ਤੱਕ ਨਵੀਂ ਦਿੱਲੀ ਵਿੱਚ ਡਾਇਰੈਕਟਰ ਜਨਰਲ ਪੱਧਰੀ ਛਿਮਾਹੀ ਸਰਹੱਦੀ ਗੱਲਬਾਤ ਕਰਨਗੇ। ਢਾਕਾ ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਦੋਵਾਂ ਦੇਸ਼ਾਂ ਵਿਚਕਾਰ ਪਹਿਲੀ ਮੀਟਿੰਗ ਹੋਏਗੀ। ਬੰਗਲਾਦੇਸ਼ ਦੇ ਵਫਦ ਦੀ ਅਗਵਾਈ ਬਾਰਡਰ ਗਾਰਡ ਬੰਗਲਾਦੇਸ਼ BGB ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਮੁਹੰਮਦ ਅਸ਼ਰਫੁਜ਼ਮਾਨ ਸਦੀਕੀ ਕਰਨਗੇ, ਜਦੋਂ ਕਿ ਭਾਰਤੀ ਵਫਦ ਦੀ ਅਗਵਾਈ BSF ਦੇ ਡਾਇਰੈਕਟਰ ਜਨਰਲ ਪ੍ਰਵੀਨ ਕੁਮਾਰ ਕਰਨਗੇ। ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਅਨੁਸਾਰ ਸਰਹੱਦੀ ਵਾੜ, ਗੈਰ ਕਾਨੂੰਨੀ ਪ੍ਰਵਾਸ ਅਤੇ ਸਰਹੱਦ ਤੇ ਕਥਿਤ ਹੱਤਿਆਵਾਂ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ। ਉੱਤਰ ਪੂਰਬੀ ਮਿਆਂਮਾਰ ਵਿੱਚ ਇੱਕ ਇਮਾਰਤ ਵਿੱਚ ਹੋਏ ਧਮਾਕੇ ਵਿੱਚ 45 ਤੋਂ ਵੱਧ ਲੋਕ ਮਾਰੇ ਗਏ ਨੇ। ਮੰਨਿਆ ਜਾ ਰਿਹਾ ਹੈ ਕਿ ਇਸ ਇਮਾਰਤ ਵਿੱਚ ਮਾਈਨਿੰਗ ਲਈ ਵਿਸਫੋਟਕ ਰੱਖੇ ਗਏ ਸਨ। ਖ਼ਬਰਾਂ ਅਨੁਸਾਰ ਨਹਮਕਾਮ ਸ਼ਹਿਰ ਦੇ ਕੌਂਗਟੁਪ ਪਿੰਡ ਵਿੱਚ ਦੁਪਹਿਰ ਸਮੇਂ ਹੋਏ ਧਮਾਕੇ ਵਿੱਚ ਲਗਭਗ 70 ਲੋਕ ਜ਼ਖਮੀ ਵੀ ਹੋਏ ਨੇ। ਇਹ ਇਲਾਕਾ ਹਥਿਆਰਬੰਦ ਸਮੂਹ ਤਾਂਗ ਨੈਸ਼ਨਲ ਲਿਬਰੇਸ਼ਨ ਆਰਮੀ ਦੇ ਕੰਟਰੋਲ ਹੇਠ ਹੈ, ਜੋ ਕਿ ਮਿਆਂਮਾਰ ਦੀ ਕੇਂਦਰ ਸਰਕਾਰ ਵਿਰੁੱਧ ਲੜ ਰਿਹਾ ਹੈ। ਰੋਇਲ ਚੈਲੇਂਜਰ ਬੰਗਲੁਰੂ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜਾ IPL ਖਿਤਾਬ ਜਿੱਤ ਲਿਆ ਹੈ।
1: For a second time running, Royal Challengers Bengaluru back-to-back winners of the Tata IPL.
0: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਨੇ ਰਾਇਲ ਚੈਲੇਂਜਰਸ ਬੰਗਲੁਰੂ ਨੂੰ 156 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿੱਚ ਵਿਰਾਟ ਕੋਹਲੀ ਦੀਆਂ ਨਾਬਾਦ 75 ਦੌੜਾਂ ਦੀ ਬਦੌਲਤ ਬੰਗਲੌਰ ਨੇ 2 ਓਵਰ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਗੁਜਰਾਤ ਨੇ 20 ਓਵਰਾਂ ਵਿੱਚ 155 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਮਿਥੁਨ ਮਨਹਾਸ ਅਤੇ BCCI ਸਕੱਤਰ ਦੇਵਜੀਤ ਸਾਇਕੀਆ ਨੇ ਬੰਗਲੁਰੂ ਦੇ ਕਪਤਾਨ ਰਜਤ ਪਾਟੀਦਾਰ ਨੂੰ IPL 2026 ਦਾ ਖਿਤਾਬ ਪ੍ਰਦਾਨ ਕੀਤਾ। ਰਾਜਸਥਾਨ ਰਾਇਲਸ ਦੇ ਖਿਡਾਰੀ ਵੈਭਵ ਸੂਰਿਆਵੰਸ਼ੀ ਨੂੰ ਪਲੇਅਰ ਆਫ ਦਾ ਸੀਰੀਜ਼ ਚੁਣਿਆ ਗਿਆ। ਸੂਰਿਆਵੰਸ਼ੀ ਨੇ 776 ਦੌੜਾਂ ਬਣਾ ਕੇ ਔਰੇਂਜ ਕੈਪ ਵੀ ਜਿੱਤੀ ਅਤੇ 15 ਸਾਲ ਦੀ ਉਮਰ ਵਿੱਚ ਔਰੇਂਜ ਕੈਪ ਹਾਸਲ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ। ਕਗੀਸੋ ਰਬਾਡਾ ਨੇ 29 ਵਿਕਟਾਂ ਲੈ ਕੇ ਪਰਪਲ ਕੈਪ ਹਾਸਲ ਕੀਤੀ ਹੈ। ਮੁਹੰਮਦ ਸਿਰਾਜ ਨੂੰ ਸੀਜ਼ਨ ਵਿੱਚ ਸਭ ਤੋਂ ਵੱਧ ਡੌਟ ਗੇਂਦਾਂ ਸੁੱਟਣ ਦਾ ਪੁਰਸਕਾਰ ਮਿਲਿਆ। ਉਸਨੇ 172 ਅਜਿਹੀਆਂ ਗੇਂਦਾਂ ਸੁੱਟੀਆਂ ਜਿਸ 'ਤੇ ਕੋਈ ਵੀ ਦੌੜ ਨਹੀਂ ਬਣੀ। ਸਾਈ ਸੁਦਰਸ਼ਨ ਨੂੰ ਸੀਜ਼ਨ ਵਿੱਚ ਸਭ ਤੋਂ ਵੱਧ ਚੌਕੇ ਲਾਉਣ ਦਾ ਪੁਰਸਕਾਰ ਦਿੱਤਾ ਗਿਆ। ਉਸਨੇ 75 ਚੌਕੇ ਲਾਏ। ਭਾਰਤ ਦੇ ਮੋਗਲੀ ਵੈਂਕਟਰਾਮ ਨੇ ਹਾਂਗਕਾਂਗ ਵਿੱਚ ਏਸ਼ੀਅਨ ਅੰਡਰ 20 ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 800 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ। ਇਸ ਸਾਲ ਦੇ ਮੁਕਾਬਲੇ ਵਿੱਚ ਇਹ ਭਾਰਤ ਦਾ ਪਹਿਲਾ ਸੋਨੇ ਦਾ ਤਮਗਾ ਹੈ। ਭਾਰਤੀ ਅਥਲੀਟਾਂ ਨੇ ਰਿਲੇਅ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭੂਮਿਕਾ, ਤਾਹਰਾ, ਸਹਿਨੂਰ ਅਤੇ ਨੀਰੂ ਦੀ ਮਹਿਲਾ ਟੀਮ ਨੇ 4x400 ਮੀਟਰ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਕਾਜਲ, ਭਾਵਨਾ, ਆਰਤੀ ਅਤੇ ਨਿਪਮ ਦੀ ਮਹਿਲਾ ਟੀਮ ਨੇ 4x100 ਮੀਟਰ ਵਿੱਚ 45.05 ਸੈਕਿੰਡ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਹਾਸਲ ਕੀਤਾ। ਭਾਰਤੀ ਮਹਿਲਾ ਪਹਿਲਵਾਨਾਂ ਨੇ ਵੀਅਤਨਾਮ ਦੇ ਦਾਨਾਂਗ ਵਿੱਚ ਅੰਡਰ 17 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ 2, ਚਾਂਦੀ ਦੇ 3 ਅਤੇ 5 ਕਾਂਸੀ ਦੇ ਤਮਗਿਆਂ ਸਮੇਤ ਕੁੱਲ 10 ਤਮਗੇ ਜਿੱਤੇ ਨੇ। 44 ਕਿਲੋਗ੍ਰਾਮ ਵਰਗ ਵਿੱਚ ਦੀਕਸ਼ਾ ਅਤੇ 73 ਕਿਲੋਗ੍ਰਾਮ ਵਰਗ ਵਿੱਚ ਗਰਿਮਾ ਨੇ ਫਾਈਨਲ ਵਿੱਚ ਪ੍ਰਭਾਵਸ਼ਾਲੀ ਜਿੱਤਾਂ ਨਾਲ ਸੋਨੇ ਦੇ ਤਮਗੇ ਹਾਸਲ ਕੀਤੇ ਅਤੇ 49 ਕਿਲੋਗ੍ਰਾਮ ਵਰਗ ਵਿੱਚ ਨਿਕਿਤਾ, 65 ਕਿਲੋਗ੍ਰਾਮ ਵਰਗ ਵਿੱਚ ਅੰਤਰਾ ਅਤੇ 69 ਕਿਲੋਗ੍ਰਾਮ ਵਰਗ ਵਿੱਚ ਤਾਨੀਆ ਨੇ ਚਾਂਦੀ ਦੇ ਤਮਗੇ ਹਾਸਲ ਕੀਤੇ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਆਉਨ ਲਾਈਨ ਨਾਲ ਗੱਲਬਾਤ ਕਰਨਗੇ। ਕੇਂਦਰ ਖਾਦਾਂ ਦੀ ਸੰਤੁਲਿਤ ਅਤੇ ਸਹੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਮੱਧ ਪ੍ਰਦੇਸ਼ ਦੇ ਰਾਇਸੈਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰੇਗਾ। 10 ਰਾਜਾਂ ਵਿੱਚ 24 ਰਾਜ ਸਭਾ ਸੀਟਾਂ ਲਈ ਚੋਣਾਂ ਸਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਏਗਾ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ ਵਿੱਚ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅਤੇ ਕ੍ਰਿਕਟ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ IPL 2026 ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
2: ਐਫ ਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 8:40 ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ ਦੇ ਵਿੱਚ ਨਵੇਂ ਪੁਰਾਣੇ ਪੰਜਾਬੀ ਫਿਲਮੀ ਗੀਤ ਤੁਸੀਂ ਸੁਣਦੇ ਹੋ। ਸ਼ੁਰੂਆਤ ਕਰ ਰਹੇ ਹਾਂ ਇਸ ਪ੍ਰੋਗਰਾਮ ਦੀ ਬਟਵਾਰਾ ਫਿਲਮ ਦੇ ਇਸ ਗੀਤ ਨਾਲ। ਆਵਾਜ਼ਾਂ ਨੇ ਮਹਿੰਦਰ ਕਪੂਰ, ਰਣਜੀਤ ਕੌਰ ਅਤੇ ਸਾਥੀਆਂ ਦੀਆਂ।

ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਕੁਮਾਰ ਦਾ ਲਿਖਿਆ, ਜਾਵੇਦ ਅਲੀ ਦੀ ਆਵਾਜ਼ 'ਚ, ਸੰਗੀਤ ਸੰਤੋਸ਼ ਸਿੰਘ ਦਾ, ਗੀਤ ਦੀ ਫਿਲਮ ਹੈ ਮਰ ਜਾਵਾਂ ਗੁੜ ਖਾ ਕੇ।

0: जी, अपनी गुड्डी दे जन्मदिन मनाउण दी सारी तैयारी होगी। आलो आ मिठाई आ समोसे ते आ वेखो, मैं तां प्लेटां वी प्लास्टिक दीआं लै आई, नाले अपना काम सौखा हो जू।
1: कुड़े मनदीप, हाँ प्लेटां तो कित्थों खरीद के लियाई है?
0: क्यों, की हो गया भैन जी? ओही अपनी मोड़ वाली हट्टी तो लियाई आ।
1: लै, तैनू नहीं पता, 1 जुलाई 2022 तो सिंगल यूज प्लास्टिक की वरतों से पूर्ण तौर पर मनाही है। ਇਥੋਂ ਤੱਕ ਕਿ ਵੇਚਣ ਵਾਲੇ ਦੁਕਾਨਦਾਰ ਨੂੰ ਵੀ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
0: ਅੱਛਾ ਭੈਣ ਜੀ, ਲੈ ਮੈਨੂੰ ਤਾਂ ਜਮਾ ਹੀ ਨਹੀਂ ਪਤਾ ਸੀ।
1: ਕੁੜੇ, ਮਾੜਾ ਮੋਟਾ ਅਖਬਾਰ ਵੀ ਪੜ੍ਹ ਲਿਆ ਕਰੋ ਭਾਈ। 1 ਜੁਲਾਈ 2022 ਤੋਂ ਪਲਾਸਟਿਕ ਦੇ ਕੱਪ, ਪਲੇਟਾਂ, ਕੰਨ 'ਚ ਫੇਰਨ ਵਾਲੇ ਡੱਕੇ, ਪਲਾਸਟਿਕ ਦੇ ਝੰਡੇ, ਗੁਬਾਰਿਆਂ ਦੀਆਂ ਡੰਡੀਆਂ, ਆਈਸਕ੍ਰੀਮ ਸਟਿੱਕ, ਸਿਗਰਟ ਦੇ ਪੈਕਟ, ਚਮਚੇ, ਚਾਕੂ, ਕਾਂਟੇ, ਸਟਰਾਅ, ਟ੍ਰੇ ਤੇ ਖਾਣਾ ਪੈਕ ਕਰਨ ਵਾਲੀ ਫਿਲਮ ਤੇ ਵੀ ਪੂਰਨ ਤੌਰ ਤੇ ਵਰਤੋਂ ਦੀ ਮਨਾਹੀ ਹੈ।
0: ਚੰਗਾ ਕੀਤਾ ਭੈਣ ਜੀ ਤੁਸੀਂ ਮੈਨੂੰ ਦੱਸ ਦਿੱਤਾ, ਹੁਣ ਅੱਗਿਓਂ ਮੈਂ ਵੀ ਧਿਆਨ ਰੱਖਾਂਗੀ।
1: ਆਓ ਅਸੀਂ ਵੀ ਸਾਰੇ ਪ੍ਰਣ ਕਰੀਏ ਕਿ ਸਿੰਗਲ ਯੂਜ ਪਲਾਸਟਿਕ ਨੂੰ ਨਹੀਂ ਵਰਤਾਂਗੇ ਤੇ ਵਾਤਾਵਰਣ ਨੂੰ ਬਚਾਉਣ 'ਚ ਆਪਣਾ ਬਣਦਾ ਯੋਗਦਾਨ ਪਾਵਾਂਗੇ।
2: ਵਾਤਾਵਰਣ ਬਚਾਓ, ਧਰਤੀ ਬਚਾਓ।

ਫਿਲਮ ਕਿਸਮਤ ਦੇ ਵਿੱਚੋਂ ਹੁਣੇ ਤੁਸੀਂ ਗੁਰਨਾਮ ਭੁੱਲਰ ਨੂੰ ਸੁਣਿਆ। ਇਹ ਸੀ ਅੱਜ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ। ਵਰਿੰਦਰ ਸਿੰਘ ਕਾਲੂ ਨੂੰ ਦਿਓ ਇਜਾਜ਼ਤ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਏ। ਸਵੇਰ ਦੇ 9 ਵਜਣ ਵਾਲੇ ਨੇ ਕੁਝ ਪਲਾਂ ਬਾਅਦ ਹੁਣ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਇੰਤਜ਼ਾਰ ਕਰੋ।

ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ ਐਫਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵਜ ਰਹੇ ਨੇ। ਇਸ ਵਕਤ ਦੀਆਂ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿਚ ਮਿਆਂਮਾਰ ਦੇ ਰਾਸ਼ਟਰਪਤੀ ਨਾਲ ਦੁਵੱਲੀ ਗੱਲਬਾਤ ਕਰਨਗੇ। ਕੇਂਦਰ ਖਾਦਾਂ ਦੀ ਸੰਤੁਲਿਤ ਅਤੇ ਸਹੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ

ਕਰੇਗਾ। 10 ਰਾਜਾਂ ਵਿੱਚ 24 ਰਾਜ ਸਭਾ ਸੀਟਾਂ ਲਈ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਵੇਗਾ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ ਵਿੱਚ 99 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਅੱਜ ਨਵੀਂ ਦਿੱਲੀ ਵਿੱਚ ਦੂਜੀ ਭਾਰਤ ਆਸਟ੍ਰੇਲੀਆ ਰੱਖਿਆ ਮੰਤਰੀ ਪੱਧਰੀ ਗੱਲਬਾਤ ਦੀ ਸਹਿ ਪ੍ਰਧਾਨਗੀ ਕਰਨਗੇ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਨੁਸੂਚਿਤ ਜਾਤੀਆਂ ਬਾਰੇ ਆਪਣੇ ਹਾਲੀਆ ਵਿਵਾਦਿਤ ਬਿਆਨ ਤੇ ਅਫਸੋਸ ਪ੍ਰਗਟ ਕਰਦਿਆਂ ਮੁਆਫ਼ੀ ਮੰਗੀ ਏ। ਪੰਜਾਬ ਦੇ ਮਾਲ ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਸਰਕਾਰ ਨੇ ਹੜ੍ਹ ਰੋਕੂ ਕਾਰਜਾਂ ਅਤੇ ਸੂਬੇ ਭਰ ਵਿੱਚ ਕਿਸੇ ਵੀ ਕੁਦਰਤੀ ਆਫ਼ਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਅਗਾਊਂ 146 ਕਰੋੜ ਰੁਪਏ ਜਾਰੀ ਕੀਤੇ ਨੇ। ਮੌਸਮ ਵਿਭਾਗ ਨੇ 4 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਕ੍ਰਿਕਟ ਵਿੱਚ ਰਾਇਲ ਚੈਲੇਂਜਰਸ ਬੈਂਗਲੌਰ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ IPL 2026 ਦਾ ਖਿਤਾਬ ਜਿੱਤ ਲਿਆ। ਭਾਰਤ ਦੇ ਮੂੰਗਲੀ ਵੈਂਕਟਰਾਮ ਨੇ ਹਾਂਗਕਾਂਗ ਵਿੱਚ ਏਸ਼ੀਅਨ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੀ 800 ਮੀਟਰ ਦੌੜ ਵਿੱਚ ਸੋਨੇ ਦਾ ਤਗਮਾ ਹਾਸਲ ਕੀਤਾ ਹੈ। ਇਸ ਹਨ ਸਵੇਰੇ 10 ਵਜੇ ਦੀਆਂ ਨਿਊਜ਼ ਹੈਡਲਾਈਨਸ। ਹੁਣ ਪੇਸ਼ ਹੈ ਜੀ NCERT ਵੱਲੋਂ ਸਪੌਂਸਰਡ ਪ੍ਰੋਗਰਾਮ ਉਮੰਗ।

0: ਗੀਤ ਆਨੰਦ ਤੁਸੀਂ ਮਾਣ ਰਹੇ ਸੀ ਵਡਾਲੀ ਭਰਾਵਾਂ ਦੀਆਂ ਆਵਾਜ਼ਾਂ 'ਚ। ਹੈਲੋ,
1: ਹੈਲੋ ਬੇਟਾ, ਆਕਾਸ਼ਵਾਣੀ ਰੇਡੀਓ ਪਟਿਆਲਾ ਜੀ।
0: ਬਿਲਕੁਲ ਜੀ, ਪ੍ਰੋਗਰਾਮ ਹੈਲੋ ਫਰਮਾਇਸ਼।
1: ਸੁਮਿਤਾ ਬੇਟਾ, ਪਿਆਰ ਅਤੇ ਸਤਿਕਾਰ ਭਾਈ, ਸਤਿ ਸ਼੍ਰੀ ਅਕਾਲ ਭਾਈ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਤਾਂ ਭਾਈ ਪਿੰਡ ਮੌੜ ਖੁਰਦ, ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ ਬੋਲਦਾ ਭਾਈ।
0: ਜੀ ਜਗਜੀਤ ਮੱਟੂ ਜੀ, ਬਹੁਤ ਬਹੁਤ ਸਵਾਗਤ ਹੈ, ਆਪਣੀ ਫਰਮਾਇਸ਼ ਸਾਂਝੀ ਕਰ ਲਓ।
1: ਧੰਨਵਾਦ ਭਾਈ, ਜਿਉਂਦੇ ਰਹੋ, ਵਾਸਦੇ ਰਹੋ। ਬਾਬਾ ਨਾਨਕ ਨੂੰ ਚੜ੍ਹਦੀ ਕਲਾ 'ਚ ਰੱਖਿਆ, ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਚੱਲਦੇ ਆ ਭਾਈ, ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ।
0: ਸ਼ੁਕਰੀਆ ਜੀ। ਗੀਤ ਕਿਹੜਾ ਸੁਣਨਾ ਹੈ ਜੀ?
1: ਗੀਤ ਭਾਈ ਕਲੀਆਂ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਨ ਸਾਹਿਬ ਦਾ, ਤੁਹਾਡੀ ਮਰਜ਼ੀ ਨਾਲ ਕੋਈ ਵੀ ਸੁਣਾ ਦੇਣਾ, ਗੀਤ ਬਹੁਤ ਸਟਰੋਂਗ ਵਧੀਆ ਹੁੰਦੇ ਆ ਭਾਈ।
0: ਲਓ ਜੀ।

0: ਗੀਤ ਤੁਸੀਂ ਸੁਣ ਰਹੇ ਸੀ ਕੁਲਦੀਪ ਮਾਣਕ ਤੇ ਸਾਥੀਆਂ ਦਾ ਗਾਇਆ। ਹੈਲੋ ਫਰਮਾਇਸ਼,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਬਲਵੰਤ ਸਿੰਘ ਬੋਲਦੇ ਆ ਜੀ, ਪਿੰਡ ਬਿਰਦਣੋਂ, ਤੁਸੀਂ ਲਾਬਾ, ਜ਼ਿਲ੍ਹਾ ਪਟਿਆਲੇ ਤੋਂ ਜੀ।
0: ਜੀ ਬਲਵੰਤ ਸਿੰਘ ਜੀ, ਕਿਵੇਂ ਹੋ, ਕੀ ਹਾਲ ਚਾਲ ਨੇ?
1: ਠੀਕ ਹੈ ਮੈਡਮ ਜੀ, ਵਧੀਆ ਜੀ, ਕਿਰਪਾ ਬਾਬੇ ਨਾਲ ਜੀ।
0: ਬਹੁਤ ਵਧੀਆ ਹੈ ਜੀ, ਫਰਮਾਇਸ਼ ਸਾਂਝੀ ਕਰੋ।
1: ਹਰਪਾ ਜਨਮਾਨ ਦਾ ਸੁਣਾ ਦੇ ਜੀ, ਜੱਗ ਜਿਉਂਦਿਆਂ ਦੇ ਮੇਲੇ।
0: ਠੀਕ ਹੈ ਜੀ,
1: ਓਕੇ ਜੀ।
0: ਆ ਰਹੇ ਜੀ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ।

0: ਦਿਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਹੈਲੋ
2: ਫਰਮਾਇਸ਼,
1: ਸਤਿ ਸ੍ਰੀ ਅਕਾਲ ਜੀ। ਜੀ ਕੀ ਹਾਲ ਚਾਲ ਨੇ? ਚਲੋ ਜੀ, ਬਹੁਤ ਵਧੀਆ ਗੱਲ ਹੈ। ਫਿਰ ਤਾਂ ਆਪਣੀ ਫਰਮਾਇਸ਼ ਦੱਸ
2: ਦਿਓ।
1: ਬਿਲਕੁਲ ਜੀ, ਬਿਲਕੁਲ ਜ਼ਰੂਰ ਸਾਂਝਾ ਕਰਾਂਗੇ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ ਬਹੁਤ ਜਲਦੀ ਆਏਗਾ ਇਸ ਸੁਨੇਹੇ ਤੋਂ ਬਾਅਦ।
3: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ, ਸੋ ਈਜ਼ੀ।
4: ਫਸਿਆ?
5: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
6: ਜਾਣਕਾਰ ਬਣੋ, ਸੁਚੇਤ ਰਹੋ।

0: ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ।
1: ਹੈਲੋ ਫਰਮਾਇਸ਼।
2: ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਮੈਡਮ ਜੀ।
1: ਕੌਣ ਗੱਲ ਕਰ ਰਹੇ ਹੋ
2: ਜੀ? ਰਿੰਕੂ ਕੁਮਾਰ ਬੋਲ ਰਹਾ ਹੂੰ, ਬਾਈ ਨੰਬਰ ਫਾਟਕ ਸਾਨੀ ਬੇਕਰੀ ਸੇ।
1: ਅੱਛਾ ਜੀ, ਰਿੰਕੂ ਕੁਮਾਰ ਜੀ ਦੁਕਾਨ ਕਾ ਨਾਮ ਨਾ ਲੇ ਜੀ। ਔਰ ਸਭ ਠੀਕ ਠਾਕ?
2: ਬੜੀਆ ਜੀ, ਸਭ ਖਰਾਬ।
1: ਫਰਮਾਇਸ਼ ਬਤਾ ਦੇ।
2: ਹਰਭਜਨ ਮਾਨ ਕਾ ਸੁਣਾ ਦੇ ਜੀ। ਕੋਈ ਵੀ
1: ਠੀਕ ਹੈ ਜੀ।
2: ਥੈਂਕ ਯੂ।

0: ਹੈਲੋ ਫਰਮਾਇਸ਼
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਸੋਮ ਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਨੂੰ ਜੀ।
0: ਜੀ ਸੋਮ ਦੱਤ ਜੀ, ਫਰਮਾਇਸ਼ ਸਾਂਝੀ ਕਰ ਲਓ।
1: ਦੇਖੋ ਤੁਹਾਡੇ ਚੈਨਲ ਚੱਲਣ ਵਾਲੇ ਸਾਰੇ ਗੀਤ ਬਹੁਤ ਵਧੀਆ ਨੇ, ਪਰ ਅੱਜ ਜੋ ਗੀਤ ਸੁਣਾਂਗੇ ਭਿੰਦਰ ਜੀ ਤੇ ਨਿੱਕੂ ਜੀ ਦਾ ਗੀਤ ਸੁਣਾਂਗੇ ਜੀ।
0: ਠੀਕ ਹੈ ਜੀ, ਕੋਈ ਖਾਸ
1: ਨਸੀਬੋ ਚੇਤੇ ਕਰਦੀ ਹੈ ਜੀ।

0: ਇਹ ਸੀ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼, ਜੋ ਹੁਣ ਇੱਥੇ ਖਤਮ ਹੁੰਦਾ ਹੈ। ਸੁਮਿਤਾ ਚਾਹੇਗੀ ਇਜਾਜ਼ਤ।
1: 23 ਜੁਲਾਈ 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸੰਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ। ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
2: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ, ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ, ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ। ਕਿੱਥੋਂ ਸੀ ਇਹ ਢੰਗ ਆਉਣਾ, ਜੇ ਤਿੱਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ।

0: ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾਂ ਵਾਂਗ ਅਸੀਂ ਗਾਉਂਦੇ ਕਿਵੇਂ। ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ, ਪਰਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ। ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: ਐਫ ਐਮ ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵਕਤ ਦੀਆਂ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿਚ ਮਿਆਂਮਾਰ ਦੇ ਰਾਸ਼ਟਰਪਤੀ ਨਾਲ ਦੁਵੱਲੀ ਗੱਲਬਾਤ ਕਰਨਗੇ। ਕੇਂਦਰ ਖਾਦਾਂ ਦੀ ਸੰਤੁਲਿਤ ਅਤੇ ਸਹੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰੇਗਾ। 10 ਰਾਜਾਂ ਵਿਚ 24 ਰਾਜ ਸਭਾ ਸੀਟਾਂ ਲਈ ਚੋਣਾਂ ਸਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਵੇਗਾ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ ਵਿਚ 99 ਸਾਲ ਦੀ ਉਮਰ ਚ ਦੇਹਾਂਤ ਹੋ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਅੱਜ ਨਵੀਂ ਦਿੱਲੀ ਵਿਚ ਦੂਜੀ ਭਾਰਤ ਆਸਟ੍ਰੇਲੀਆ ਰੱਖਿਆ ਮੰਤਰੀ ਪੱਧਰੀ ਗੱਲਬਾਤ ਦੀ ਸਹਿ ਪ੍ਰਧਾਨਗੀ ਕਰਨਗੇ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਨੁਸੂਚਿਤ ਜਾਤੀਆਂ ਬਾਰੇ ਆਪਣੇ ਹਾਲੀਆ ਵਿਵਾਦਿਤ ਬਿਆਨ ਤੇ ਅਫਸੋਸ ਪ੍ਰਗਟ ਕਰਦਿਆਂ ਮੁਆਫ਼ੀ ਮੰਗੀ ਏ। ਪੰਜਾਬ ਦੇ ਮਾਲ ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਸਰਕਾਰ ਨੇ ਹੜ੍ਹ ਰੋਕੂ ਕਾਰਜਾਂ ਅਤੇ ਸੂਬੇ ਭਰ ਵਿਚ ਕਿਸੇ ਵੀ ਕੁਦਰਤੀ ਆਫ਼ਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਅਗਾਊਂ 146 ਕਰੋੜ ਰੁਪਏ ਜਾਰੀ ਕੀਤੇ ਨੇ। ਮੌਸਮ ਵਿਭਾਗ ਨੇ 4 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਕ੍ਰਿਕਟ ਵਿਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ IPL 2026 ਦਾ ਖਿਤਾਬ ਜਿੱਤ ਲਿਆ। ਅਤੇ ਭਾਰਤ ਦੇ ਮੋਗਲੀ ਵੈਂਕਟਰਾਮ ਨੇ ਹਾਂਗਕਾਂਗ ਵਿਚ ਏਸ਼ੀਅਨ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮਰਦਾਂ ਦੀ 800 ਮੀਟਰ ਦੌੜ ਵਿਚ ਸੋਨੇ ਦਾ ਤਗਮਾ ਹਾਸਲ ਕੀਤਾ ਹੈ। ਇਸ ਸਨ ਇਸ ਵਕਤ ਦੀਆਂ ਨਿਊਜ਼ ਹੈਡਲਾਈਨਸ। ਐਫ ਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਉਹ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਨਿਊਜ਼ ਔਨ AIR ਐਪ ਦੇ ਮਾਧਿਅਮ ਰਾਹੀਂ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਹਿੰਦੀ ਜ਼ਾਇਕਾ। ਵਰਿੰਦਰ ਸਿੰਘ ਕਾਲੋਂ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਇਸ ਪ੍ਰੋਗਰਾਮ ਦੇ ਵਿਚ ਸਾਡੇ ਸਰੋਤੇ ਵਟਸਐਪ ਦੇ ਜ਼ਰੀਏ ਇਸ ਪ੍ਰੋਗਰਾਮ 'ਚ ਸ਼ਾਮਲ ਹੁੰਦੇ ਨੇ। 9465026688 ਮਾਧਿਅਮ ਹੁੰਦਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਮੂਲੀਅਤ ਦਾ। ਅਤੇ ਇਸ ਦੇ ਨਾਲ ਨਾਲ ਅਸੀਂ ਆਪਣੇ ਸਰੋਤਿਆਂ ਨੂੰ ਇਹ ਦੱਸਣਾ ਚਾਹਾਂਗੇ ਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਉਰਦੂ ਸ਼ਾਇਰੀ ਦੀ ਦੁਨੀਆ ਦਾ ਰੋਸ਼ਨ ਚਿਰਾਗ ਬੁੱਝ ਗਿਆ। ਮੁਹੱਬਤ, ਰਿਸ਼ਤਿਆਂ, ਤਨਹਾਈ ਅਤੇ ਮਨੁੱਖੀ ਜਜ਼ਬਾਤਾਂ ਨੂੰ ਆਪਣੀ ਸਾਦੀ ਪਰ ਅਸਰਦਾਰ ਜ਼ੁਬਾਨ 'ਚ ਬਿਆਨ ਕਰਨ ਵਾਲੇ ਮਸ਼ਹੂਰ ਸ਼ਾਇਰ ਡਾਕਟਰ ਬਸ਼ੀਰ ਬਦਰ ਹੁਣ ਸਾਡੇ 'ਚ ਨਹੀਂ ਰਹੇ। 28 ਮਈ 2026 ਨੂੰ ਭੋਪਾਲ 'ਚ ਉਹਨਾਂ ਨੇ ਆਖਰੀ ਸਾਹ ਲਏ। ਉਹ ਲੰਬੇ ਸਮੇਂ ਤੋਂ ਡਿਮੈਂਸ਼ੀਆ ਦੀ ਬਿਮਾਰੀ ਨਾਲ ਜੂਝ ਰਹੇ ਸਨ। ਬਿਮਾਰੀ ਨੇ ਹੌਲੀ ਹੌਲੀ ਉਹਨਾਂ ਦੀ ਯਾਦਦਾਸ਼ਤ ਨੂੰ ਕਮਜ਼ੋਰ ਕਰ ਦਿੱਤਾ ਸੀ, ਪਰ ਉਹਨਾਂ ਦੀ ਸ਼ਾਇਰੀ ਅੱਜ ਵੀ ਕਰੋੜਾਂ ਲੋਕਾਂ ਦੀਆਂ ਯਾਦਾਂ 'ਚ ਉਸੇ ਤਰ੍ਹਾਂ ਜਿਉਂਦੀ ਹੈ ਜਿਵੇਂ ਪਹਿਲਾਂ ਸੁਣੀ ਜਾਂਦੀ ਸੀ।

ਉਰਦੂ ਸ਼ਾਇਰੀ ਦੇ ਮਸ਼ਹੂਰ ਸ਼ਾਇਰ ਡਾਕਟਰ ਬਸ਼ੀਰ ਬਦਰ ਨੂੰ ਯਾਦ ਕਰਦੇ ਹਾਂ। ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ ਇੱਕ ਕਲਾਮ ਹੈ ਜਿਹੜਾ ਤੁਸੀਂ ਸੁਣਿਆ। ਇਸ ਪ੍ਰੋਗਰਾਮ ਦੇ ਵਿੱਚ ਹਿੰਦੀ ਫਿਲਮੀ ਗੀਤਾਂ ਦੀਆਂ ਤੁਹਾਡੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚਦੀਆਂ ਨੇ 9465026688 ਦੇ ਮਾਧਿਅਮ ਦੇ ਰਾਹੀਂ। ਸਰੋਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣੇ ਸ਼ੁਰੂ ਹੋ ਚੁੱਕੇ ਨੇ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਅਹੂਜਾ। ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ ਗੁਰਮੀਤ ਸਿੰਘ ਮੀਤਾ, ਨਵੀਂ ਦਿੱਲੀ ਤੋਂ ਇਸ ਪ੍ਰੋਗਰਾਮ ਦੇ ਲਈ ਆਪਣਾ ਸੁਨੇਹਾ ਭੇਜਦੇ ਨੇ। ਵਟਸਐਪ ਦੇ ਜ਼ਰੀਏ ਤੁਹਾਡਾ ਮੈਸੇਜ ਸਾਡੇ ਤੱਕ ਪਹੁੰਚਿਆ। ਵੜਿੰਗਖੇੜਾ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ। ਸੁਨੇਹਾ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਿਆ। ਜ਼ਿਲ੍ਹਾ ਸੰਗਰੂਰ, ਪਿੰਡ ਮੋਨਕ ਤੋਂ ਗਗਨਦੀਪ ਸਰਾਂ ਸੁਣਨਾ ਚਾਹੁੰਦੇ ਨੇ ਪ੍ਰੋਗਰਾਮ ਦੇ ਅਗਲੇ ਗੀਤ ਨੂੰ। ਫਰਮਾਇਸ਼ ਤੁਹਾਡੀ ਪਹੁੰਚੀ ਹੈ ਇਸ ਪ੍ਰੋਗਰਾਮ ਦੇ ਵਿੱਚ। ਇਹ ਸਾਡੇ ਸਾਥੀ ਨੇ ਸਰਗੁਣ ਕੌਰ, ਅਜੀਤ ਸਿੰਘ ਪਾਦਸੋਂ ਤੋਂ, ਅਮਨਦੀਪ ਸਿੰਘ ਨੋਰਾ ਨਾਭਾ ਤੋਂ ਇਸ ਪ੍ਰੋਗਰਾਮ ਦੇ ਲਈ ਆਪਣਾ ਸੁਨੇਹਾ ਭੇਜਦੇ ਨੇ। ਨਾਮ ਤੁਹਾਡੇ ਪਹੁੰਚੇ ਨੇ ਸੁਰਿੰਦਰ ਸਿੰਘ ਸੈਲਮਪੁਰ ਜੱਟਾਂ ਤੋਂ, ਬੰਸੀ ਲਾਲ ਅਤੇ ਇਹਨਾਂ ਦੇ ਹੋਰ ਬਾਕੀ ਸਾਥੀ ਪਿੰਡ ਤੇਜਾ ਮੋੜੀ ਅੰਬਾਲਾ ਤੋਂ। ਅਤੇ ਲਓ ਜੀ ਫਿਰ ਤੁਹਾਡਾ ਪਸੰਦ ਕੀਤਾ ਪ੍ਰੋਗਰਾਮ ਦਾ ਇਹ ਅਗਲਾ ਗੀਤ ਹੈ ਜਿਹੜਾ ਸੁਣਦੇ ਹਾਂ ਤੁਹਾਡੀ ਫਰਮਾਇਸ਼ 'ਤੇ।

ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹਿੰਦੀ ਜ਼ਾਇਕਾ 9465026688। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਵਟਸਐਪ 'ਤੇ ਆਪਣਾ ਸੁਨੇਹਾ ਭੇਜ ਸਕਦੇ ਹੋ। ਇਹ ਨਾਮ ਤੁਹਾਡੇ ਪਹੁੰਚੇ ਨੇ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਜਗਰਾਜ ਸਿੰਘ ਕਣਕਵਾਲੀਆ ਗੰਗਾ ਰਾਮ ਮੋਹਨ ਲਾਲ ਸ਼ੌਂਕੀ ਅਤੇ ਅਰਵਿੰਦ ਕੁਮਾਰ ਜਲੰਧਰ ਤੋਂ ਸੁਣਨਾ ਚਾਹੁੰਦੇ ਨੇ ਪ੍ਰੋਗਰਾਮ ਦੇ ਅਗਲੇ ਗੀਤ ਨੂੰ। ਚੰਡੀਗੜ੍ਹ ਤੋਂ ਸਤੀਸ਼ ਅਨੇਜਾ ਬਿਮਲਾ ਅਨੇਜਾ ਫਰਮਾਇਸ਼ ਤੁਹਾਡੀ ਪਹੁੰਚੀ ਹੈ ਇਸ ਪ੍ਰੋਗਰਾਮ ਦੇ ਵਿੱਚ। ਬਕਸਰ ਬਿਹਾਰ ਤੋਂ ਲਿਖਣ ਵਾਲੇ ਨੇ ਸ਼ਰਫੁਦੀਨ ਅੰਸਾਰੀ ਫਾਤਿਮਾ ਸ੍ਰੀ ਰਮੇਸ਼ ਸਾਹੂ। ਇਸ ਪ੍ਰੋਗਰਾਮ ਦੇ ਵਿੱਚ ਇਹ ਨਾਮ ਤੁਹਾਡੇ ਪਹੁੰਚੇ ਨੇ ਫਕੀਰ ਸਿੰਘ ਸੋਮਾ ਸ਼ੈਂਟੀ ਤੇਜਾ ਸਿੰਘ ਪਿੰਡ ਬਾਗੜੀਆਂ ਜ਼ਿਲ੍ਹਾ ਮਲੇਰਕੋਟਲਾ ਤੋਂ। ਲਗਾਤਾਰ ਫਰਮਾਇਸ਼ਾਂ ਤੁਹਾਡੀਆਂ ਪਹੁੰਚ ਰਹੀਆਂ ਨੇ ਸਾਡੇ ਤੱਕ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਸ਼ਿੰਦਰ ਸ਼ਿੰਦਾ ਜਸਵੀਰ ਜੱਸੀ ਸੀਤਾ ਅਤੇ ਗੀਤਾ ਅਗਲੇ ਗੀਤ ਲਈ ਫਰਮਾਇਸ਼ ਭੇਜਦੇ ਨੇ। ਸਾਡੇ ਸਾਥੀ ਰਾਜਸਥਾਨ ਤੋਂ ਗੋਬਿੰਦਪੁਰਾ ਸੀਕਰ ਤੋਂ ਤੁਹਾਡਾ ਸੁਨੇਹਾ ਸਾਡੇ ਤੱਕ ਪਹੁੰਚਿਆ। ਦਾਤਾਰ ਸਿੰਘ ਸ਼ੇਖਾਵਤ ਸੰਗੀਤਾ ਕੰਵਰ ਤੁਸ਼ਾਰ ਅਤੇ ਰਿੰਕੀ ਸ਼ੇਖਾਵਤ ਇਹ ਵਟਸਐਪ ਮੈਸੇਜ ਤੁਹਾਡਾ। ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ ਅਮਰਜੀਤ ਕੌਰ ਮਾਨ ਗੁਰਪ੍ਰੀਤ ਸਿੰਘ ਮਹਿੰਦਰ ਭੱਟੀ ਮੰਡੀ ਕਲਾਂ ਤੋਂ। ਇਸ ਪ੍ਰੋਗਰਾਮ ਦੇ ਵਿੱਚ ਫਰਮਾਇਸ਼ ਭੇਜਦੇ ਨੇ ਮਲੋਟ ਤੋਂ ਰਾਜ ਸ਼ਰਮਾ ਮੀਨਾ ਸ਼ਰਮਾ ਯੋਗੇਸ਼ ਮੈਂਡੀ ਸੌਰਵ ਸਾਈਨਾ ਅਤੇ ਨਿਵਾਨ ਸ਼ਰਮਾ। ਤੁਸੀਂ ਜੁੜਨਾ ਚਾਹੁੰਦੇ ਹੋ ਲਤਾ ਮੰਗੇਸ਼ਕਰ ਅਤੇ ਸ਼ਬੀਰ ਕੁਮਾਰ ਦੀਆਂ ਆਵਾਜ਼ਾਂ ਦੇ ਵਿੱਚ। ਇਹ ਦੋ ਗਾਣਾ ਫਿਲਮ ਬੇਤਾਬ ਦੇ ਵਿੱਚੋਂ, ਅਲਫਾਜ਼ ਨੇ ਆਨੰਦ ਬਖਸ਼ੀ ਦੇ, ਸੰਗੀਤ ਰਾਹੁਲ ਦੇਵ ਬਰਮਨ ਦਾ।

ਇਨ ਦੀ ਜ਼ਾਇਕਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਸਾਨੂੰ ਮਿਲ ਰਹੀਆਂ ਨੇ। ਪਿੰਡ ਸਾਵੰਤ ਖੇੜਾ ਤੋਂ ਲਿਖਣ ਵਾਲੇ ਨੇ ਕ੍ਰਿਸ਼ਨ ਲਾਲ, ਸਿਮਰ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ। ਮੰਡੀ ਡੱਬਵਾਲੀ ਤੋਂ ਤੁਹਾਡਾ ਮੈਸੇਜ ਸਾਡੇ ਤੱਕ ਪਹੁੰਚਿਆ। ਪਿੰਡ ਮਰਦਾਂਪੁਰ, ਜ਼ਿਲ੍ਹਾ ਪਟਿਆਲਾ ਤੋਂ ਜਰਨੈਲ ਸਿੰਘ, ਜੋਬਨਦੀਪ, ਕੁਲਦੀਪ, ਬਿਮਲ, ਕੁਲਵੀਰ ਕੌਰ ਅਤੇ ਇਹਨਾਂ ਦੇ ਬਾਕੀ ਸਾਥੀ ਮੈਸੇਜ ਭੇਜਦੇ ਨੇ ਇਸ ਪ੍ਰੋਗਰਾਮ ਦੇ ਲਈ। ਏਕਤਾ ਕਲੋਨੀ ਰੋਹਤਕ ਤੋਂ ਸੀਤਾ ਰਾਮ ਕਾਂਗੜਾ, ਬਬੀਤਾ ਬੋਟ ਅਤੇ ਨਿਖਿਲ ਕਾਂਗੜਾ। ਫਰਮਾਇਸ਼ ਤੁਹਾਡੀ ਪਹੁੰਚੀ ਹੈ ਪ੍ਰੋਗਰਾਮ ਦੇ ਵਿੱਚ। ਸੁਖਦੇਵ ਸਿੰਘ, ਨਰਿੰਦਰ ਕੌਰ, ਸਨੀ, ਮਨੀ, ਕਾਕਾ, ਬਿੱਟੂ, ਲਾਡੀ,

ਹਾਂਜੀ ਦੋਸਤੋ, ਹਿੰਦ ਸਾਇਕਾ ਪ੍ਰੋਗਰਾਮ ਦੇ ਵਿੱਚ ਆਖਰੀ ਗੀਤ ਦੇ ਲਈ ਤੁਹਾਡੇ ਸੁਨੇਹੇ ਪਹੁੰਚੇ ਨੇ ਸਾਡੇ ਤੱਕ। ਸਾਡੇ ਸਰੋਤੇ ਨੇ ਤ੍ਰਿਪਤਾ ਕੁਮਾਰੀ ਥਾਂ ਦੀ, ਪ੍ਰਿਯੰਕਾ, ਪ੍ਰਸ਼ਾਂਤ, ਪ੍ਰਿਯਮ, ਭਾਮਿਕਾ ਅਤੇ ਬਾਣੀ ਥਾਂ ਦੀ। ਤੁਸੀਂ ਸਾਨੂੰ ਲਿਖਦੇ ਹੋ ਟੋਰੋਵਾਲ ਬਲਾਚੌਰ ਨਵਾਂਸ਼ਹਿਰ ਤੋਂ। ਇਸ ਪ੍ਰੋਗਰਾਮ ਦੇ ਵਿੱਚ ਫਰਮਾਇਸ਼ਾਂ ਤੁਹਾਡੀਆਂ ਪਹੁੰਚੀਆਂ ਨੇ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ ਮਾਨ, ਕੁਲਵਿੰਦਰ ਕੌਰ ਅਤੇ ਹਰਵਿੰਦਰ ਮਾਨ। ਪਿੰਡ ਵੜਿੰਗਖੇੜਾ ਤੋਂ ਇਹ ਫਰਮਾਇਸ਼ ਹੈ ਭੋਲਾ ਸਿੰਘ ਸਿੱਧੂ, ਲਾਡੀ ਧਾਲੀਵਾਲ, ਜਲੰਧਰ ਤੋਂ।

ਮਾਸਟਰ ਮੋਹਨ ਲਾਲ ਸ਼ੌਂਕੀ ਅਤੇ ਅਰਵਿੰਦ ਕੁਮਾਰ ਲਿਖਦੇ ਨੇ। ਇਹ ਫਰਮਾਇਸ਼ ਤੁਹਾਡੀ ਪਹੁੰਚੀ ਇਸ ਪ੍ਰੋਗਰਾਮ ਦੇ ਵਿੱਚ ਚੁਟਾਲਾ ਹਰਿਆਣਾ ਤੋਂ ਲਿਖਣ ਵਾਲੇ ਨੇ ਦਾਰਾ ਪੰਡਿਤ, ਸੰਜੇ ਸ਼ਰਮਾ, ਪ੍ਰਿਅੰਕਾ ਸ਼ਰਮਾ, ਨਰਿੰਦਰ ਚਾਵਲਾ ਪਿੰਡ ਮਕਾਰਮਪੁਰ ਤਹਿਸੀਲ ਬੱਸੀ ਪਠਾਣਾ ਤੋਂ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ। ਇਹਨਾਂ ਦਾ ਸਾਥੀ ਨੇ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਿਚੇ, ਮਹਿਕ, ਧਨਮੀਤ, ਮਨੀ, ਪਿਊਸ਼ ਅਤੇ ਨੇਹਾ। ਅਤੇ ਲਓ ਜੀ, ਫਿਰ ਤੁਹਾਡਾ ਪਸੰਦ ਕੀਤਾ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ, ਜਿਸ ਗੀਤ ਦੇ ਕਲਾਕਾਰ, ਗੀਤਕਾਰ, ਸੰਗੀਤਕਾਰ ਨੇ ਆਨੰਦ ਰਾਜ ਆਨੰਦ, ਅਤੇ ਗੀਤ ਦੀ ਫਿਲਮ ਹੈ ਹੱਦ ਕਰ ਦੀ ਆਪਣੇ।

ਹਾਂਜੀ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ। ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਸਰੋਤਿਆਂ ਨੇ ਫਰਮਾਇਸ਼ਾਂ ਭੇਜੀਆਂ ਅਤੇ ਤੁਸੀਂ ਇਸ ਪ੍ਰੋਗਰਾਮ ਨੂੰ ਸੁਣਿਆ, ਅਸੀਂ ਤੁਹਾਡੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਵਰਿੰਦਰ ਸਿੰਘ ਕਾਲੋਂ ਨੂੰ ਦਿਓ ਇਜਾਜ਼ਤ ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ।

0: ਐਫਐਮ ਬੈਂਡ 100.2 ਮੈਗਾਹਰਟਜ਼ ਤੇ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ, ਇਸ ਵਕਤ ਸਵੇਰ ਦੇ 11:30 ਵੱਜ ਰਹੇ ਨੇ। ਹੁਣ ਵੇਲਾ ਹੋ ਗਿਆ ਸਾਡੇ ਅਗਲੇ ਪ੍ਰੋਗਰਾਮ ਫੁਲਕਾਰੀ ਦਾ, ਲੈ ਕੇ ਹਾਜ਼ਰ ਹਾਂ ਮੈਂ ਸੁਮਿਤਾ, ਮੇਰੇ ਨਾਲ ਨੇ
1: ਵਰਿੰਦਰ ਸਿੰਘ ਕਾਲੋਂ, ਤੇ ਬਹੁਤ ਬਹੁਤ ਸਵਾਗਤ ਹੈ ਤਮਾਮ ਸਰੋਤਿਆਂ ਦਾ
0: ਜੀ
1: ਜਿਹੜੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ।
0: ਬਿਲਕੁਲ ਵਰਿੰਦਰ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਤੁਸੀਂ ਸੁਣਾਓ ਸੁਮਿਤਾ?
0: ਬਿਲਕੁਲ ਠੀਕ ਠਾਕ ਜੀ, ਤੇ ਮੌਸਮ ਥੋੜ੍ਹਾ ਜਿਹਾ ਬਦਲ ਗਿਆ, ਚੰਗੇ ਵੱਲ ਨੂੰ ਹੋ ਗਿਆ, ਯਾਨੀ ਕਿ ਗਰਮੀ ਥੋੜ੍ਹੀ ਘੱਟ ਗਈ ਹੈ, ਤਾਂ ਹਾਲ ਚਾਲ ਹੋਰ ਵਧੀਆ ਨੇ।
1: ਬਿਲਕੁਲ, ਤਾਪਮਾਨ ਦੇ ਵਿੱਚ ਗਿਰਾਵਟ ਹੈ ਜਿਹੜੀ ਉਹ ਵੇਖੀ ਗਈ ਹੈ, ਕਈ ਥਾਵਾਂ ਦੇ ਉੱਤੇ ਮੀਂਹ ਪਿਆ।
0: ਹਾਂਜੀ,
1: ਤੇ ਬੱਦਲਵਾਈ ਹੈ ਜਿਹੜੀ ਪਟਿਆਲਾ ਦੇ ਵਿੱਚ ਵੀ ਅੱਜ ਸਵੇਰ ਤੋਂ ਬਣੀ ਹੋਈ ਸੀ
0: ਜੀ।
1: ਤੇ ਜੇਕਰ ਅਸੀਂ ਗੱਲ ਕਰੀਏ ਕਿ ਯੈਲੋ ਅਲਰਟ ਹੈ ਜਿਹੜਾ ਉਹ ਮੌਸਮ ਵਿਭਾਗ ਦੇ ਵੱਲੋਂ ਦਿੱਤਾ ਗਿਆ, ਤੇ ਟੁੱਟਵੀਆਂ ਬਰਸਾਤਾਂ, ਟੁੱਟਵੇਂ ਮੀਂਹ ਨੇ ਜਿਹੜੇ ਆਉਣ ਵਾਲੇ 4 ਦਿਨਾਂ ਦੇ ਵਿੱਚ ਕਿਤੇ ਕਿਤੇ ਪੈ ਸਕਦੇ ਨੇ।
0: ਬਿਲਕੁਲ ਜੀ, ਬਿਲਕੁਲ ਪੈ ਸਕਦੇ ਨੇ। ਔਰ ਪ੍ਰੋਗਰਾਮ ਫੁਲਕਾਰੀ ਜੋ ਹੁੰਦਾ ਹੈ ਵੱਖ ਵੱਖ ਵਿਸ਼ਿਆਂ 'ਤੇ ਆਧਾਰਿਤ ਹੁੰਦਾ ਹੈ, ਜਿਵੇਂ ਕਿ ਫੁਲਕਾਰੀ ਦੇ ਵੱਖ ਵੱਖ ਰੰਗ ਹੁੰਦੇ ਨੇ ਔਰ ਵੱਖ ਵੱਖ ਰੰਗਾਂ ਨਾਲ ਹੀ ਸਜਦੀ ਹੈ ਇੱਕ ਫੁਲਕਾਰੀ।

0: ਬਿਲਕੁਲ, ਵੱਖੋ ਵੱਖ ਫੁੱਲਾਂ ਦਾ ਸੁਮੇਲ ਹੁੰਦਾ
1: ਜੀ
0: ਤੇ ਉਹ ਸੁਮੇਲ ਜਿਹੜਾ ਏ ਵੱਖੋ ਵੱਖ ਰੰਗਾਂ ਦੇ ਨਾਲ ਹੋਰ ਜ਼ਿਆਦਾ ਨਿਖਰਿਆ ਹੁੰਦਾ।
1: ਜੀ
0: ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਗੱਲਾਂ ਕਰਾਂਗੇ ਪਲਾਸਟਿਕ ਦੇ ਬਾਰੇ, ਉਸ ਤੋਂ ਪਹਿਲਾਂ ਅਸੀਂ ਇਹ ਦੱਸ ਦਈਏ ਆਪਣੇ ਸਰੋਤਿਆਂ ਨੂੰ ਕਿ ਅੱਜ ਜਿਹੜਾ ਏ ਉਹ ਵਰਲਡ ਮਿਲਕ ਡੇ ਆ, ਉਹ ਅਬਜ਼ਰਵ ਕੀਤਾ ਜਾ ਰਿਹਾ।
1: ਹਾਂਜੀ
0: ਦੁੱਧ ਜਿਸ ਨੂੰ ਇਨਾਇਤ ਮੰਨਿਆ ਜਾਂਦਾ ਹੈ, ਅਮਾਨਤ ਮੰਨਿਆ ਜਾਂਦਾ ਹੈ, ਕੁਦਰਤ ਦੀ ਜਿਹੜੀ ਹੈ ਇੱਕ ਤੋਹਫ਼ਾ ਮੰਨਿਆ ਜਾਂਦਾ ਹੈ,
1: ਜੀ
0: ਅਤੇ ਇਹ ਆਖਿਆ ਜਾਂਦਾ ਹੈ ਕਿ ਪਰਿਵਾਰਾਂ ਦੇ ਵਿੱਚ, ਸਾਡੇ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ ਇਹ ਆਮ ਜਿਹੜੀਆਂ ਸੁੱਖਾਂ ਨੇ ਉਹ ਦੁੱਧ ਅਤੇ ਪੁੱਤ ਦੀਆਂ ਮੰਗੀਆਂ ਜਾਂਦੀਆਂ ਨੇ, ਰਹੀਆਂ ਨੇ ਹੁਣ ਤੱਕ
1: ਜੀ
0: ਜੀ। ਅਤੇ ਇਹ ਇਸ ਦੀ ਵੇਖੋ ਤੁਸੀਂ ਕਿ ਕਿੰਨੀ ਵੱਡੀ ਕਦਰ ਰਹੀ ਹੈ। ਅਤੇ ਜਿੱਥੇ ਅਸੀਂ ਦੁੱਧ ਹੈ ਜਿਹੜਾ ਉਹ ਜੀਵਨ ਦੇ ਲਈ ਜ਼ਰੂਰੀ ਹੈ, ਕਿਉਂਕਿ ਇਸ ਦੇ ਵਿੱਚੋਂ ਆਪਣੇ ਆਪ ਦੇ ਵਿੱਚ ਜੀਵਨ ਝਲਕਦਾ।
1: ਜੀ
0: ਅਤੇ ਦੁੱਧ ਦਾ ਬਣਨਾ, ਸੰਰਚਨਾ ਉਸ ਦੀ ਕਿਸ ਤਰੀਕੇ ਦੀ ਹੈ, ਇਸ ਦੇ ਪਿੱਛੇ ਬਹੁਤ ਵੱਡੀ ਸਾਇੰਸ ਹੈ। ਅਤੇ ਕੁਦਰਤ ਦੀ ਜਿਹੜੀ ਹੈ ਕਾਰਾਗਰੀ ਹੈ ਇਸ ਦੇ ਪਿੱਛੇ, ਕਿ ਕਿਸ ਤਰੀਕੇ ਦੇ ਨਾਲ ਇਹ ਦੁੱਧ ਹੈ ਜਿਹੜਾ, ਬਹੁਤ ਸਾਰੇ ਲੋਕ ਗੱਲਾਂ ਕਰਦੇ ਨੇ ਕਿ ਜਦੋਂ ਕੋਈ ਵੀ ਪਸ਼ੂ ਹੈ ਜਿਹੜਾ ਉਸਦੇ ਦੁੱਧ ਪੈਦਾ ਹੁੰਦਾ ਹੈ ਜਦੋਂ,
1: ਜੀ
0: ਤਾਂ ਉਹ ਦੁੱਧ ਹੈ ਜਿਹੜਾ ਉਸਦੇ ਬੱਚਿਆਂ ਦੇ ਵਾਸਤੇ ਪੈਦਾ ਹੋਇਆ ਹੁੰਦਾ, ਪਹਿਲਾ ਹੱਕ ਹੈ ਜਿਹੜਾ ਉਸਦੇ ਜਾ ਦਾ, ਉਸਦੇ ਬੱਚਿਆਂ ਦਾ ਹੁੰਦਾ ਹੈ ਉਸਦੇ ਉੱਤੇ।
1: ਜੀ
0: ਅਤੇ ਉਹ ਖੈਰ ਉਹ ਕਿੱਤੇ ਦਾ ਵੀ ਰੂਪ ਬਣਿਆ ਹੋਇਆ, ਅਤੇ ਅੱਜ ਕੱਲ੍ਹ ਇਸ ਨੂੰ ਡੇਅਰੀ ਦੇ ਤੌਰ ਦੇ ਉੱਤੇ ਜਾਂ ਵੱਖ ਵੱਖ ਕਿੱਤਿਆਂ ਦੇ ਤੌਰ ਦੇ ਉੱਤੇ ਦੁੱਧ ਦਾ ਕਿੱਤਾ ਹੈ ਜਿਹੜਾ ਕੀਤਾ ਜਾ ਰਿਹਾ।
1: ਜੀ
0: ਅਤੇ ਜੇਕਰ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਇਹ ਪੰਜਾਬ ਦਾ ਖਰਾ ਹੀਰਾ ਹੈ।
1: ਬਿਲਕੁਲ, ਬੱਚਿਆਂ ਦੀ ਵੱਧਦੀ ਉਮਰ ਤੋਂ ਲੈ ਕੇ ਬਜ਼ੁਰਗਾਂ ਦੀ ਸਿਹਤ ਤੱਕ ਦੁੱਧ ਹਰ ਉਮਰ ਸਮੂਹ ਦੇ ਲੋਕਾਂ ਦੀਆਂ ਰੋਜ਼ਾਨਾ ਜ਼ਰੂਰਤਾਂ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕਿਆ, ਔਰ ਇਹੀ ਕਾਰਨ ਹੈ ਕਿ ਅੱਜ ਅਸੀਂ ਵਿਸ਼ਵ ਦੁੱਧ ਦਿਵਸ ਮਨਾ ਰਹੇ ਹਾਂ।
0: ਜੀ
1: ਦੁੱਧ ਦੀ ਮਹੱਤਤਾ ਬਾਰੇ ਤਾਂ ਅਸੀਂ ਜਾਗਰੂਕਤਾ ਪੈਦਾ ਕਰਾਂਗੇ ਹੀ ਇਸ ਪ੍ਰੋਗਰਾਮ ਦੌਰਾਨ, ਕਿ ਦੁੱਧ ਇੱਕ ਪੌਸ਼ਟਿਕ ਭੋਜਨ ਹੈ, ਔਰ ਦੁਨੀਆ ਦੇ ਵਿੱਚ ਜਦੋਂ ਬੱਚਾ ਜਨਮ ਲੈਂਦਾ ਤਾਂ ਪਹਿਲੇ 6 ਮਹੀਨੇ ਸਿਰਫ ਮਾਂ ਦਾ ਹੀ ਦੁੱਧ ਉਹਨੂੰ ਦਿੱਤਾ ਜਾਂਦਾ ਹੈ, ਪਾਣੀ ਤੱਕ ਨਹੀਂ ਦਿੱਤਾ ਜਾਂਦਾ, ਔਰ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ, ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ, ਸਰੀਰ ਲਈ ਬਹੁਤ ਜ਼ਰੂਰੀ ਹੈ। ਲੇਕਿਨ ਵਰਿੰਦਰ ਜੀ, ਜਿੱਥੇ ਇਸ ਦੇ ਇੰਨੇ ਫਾਇਦੇ ਨੇ, ਅੱਜ ਕੱਲ੍ਹ ਮਿਲਾਵਟ ਹੋਣ ਕਰਕੇ ਡਾਕਟਰਸ ਕਈ ਵਾਰੀ ਕਹਿ ਦਿੰਦੇ ਨੇ ਕਿ ਬੱਚੇ ਨੂੰ ਦੁੱਧ ਨਾ ਹੀ ਪਿਲਾਓ ਤਾਂ ਬਿਹਤਰ ਹੈ, ਕਿਉਂਕਿ ਦੁੱਧ ਨੂੰ ਇੱਕ ਕੈਲਸ਼ੀਅਮ ਦਾ ਸਰੋਤ ਮੰਨਿਆ ਜਾਂਦਾ, ਸੋ ਡਾਕਟਰਸ ਕਹਿ ਦਿੰਦੇ ਨੇ ਕਿ ਦੁੱਧ ਇੰਨਾ ਪਿਓਰ ਆ ਹੀ ਨਹੀਂ ਰਿਹਾ ਜੋ ਤੁਹਾਡੇ ਬੱਚੇ ਨੂੰ, ਤੁਹਾਡੀ ਬੱਚੇ ਦੀ ਸਾਰੀ ਕਮੀਆਂ ਨੂੰ ਪੂਰਾ ਕਰ ਸਕੇ, ਸੋ ਬਾਹਰੋਂ ਜਿਹੜੇ ਕੈਲਸ਼ੀਅਮ ਦੇ ਸਰੋਤ ਨੇ ਉਹ ਤੁਸੀਂ ਦੇਣੇ ਸ਼ੁਰੂ ਕਰ ਦਿਓ।
0: ਇਸ ਦੇ ਪਿੱਛੇ ਨਾ ਖੈਰ ਕਈ ਤਰੀਕੇ ਦੀਆਂ ਆਪੋ ਆਪਣੀਆਂ ਰਾਏ ਨੇ, ਤਾਂ ਕਿਹਾ ਇਹ ਵੀ ਜਾਂਦਾ ਹੈ ਕਿ ਜਿਹੜੇ ਲੋਕ ਇਹ ਸੁਜੈਸਟ ਕਰਦੇ ਨੇ ਕਿ ਦੁੱਧ ਪੀਣਾ ਬੰਦ ਕਰ ਦਿਓ
1: ਜੀ,
0: ਜਾਂ ਮਿਲਾਵਟੀ ਦੁੱਧ ਦਾ ਜਿਨ੍ਹਾਂ ਦੇ ਵੱਲੋਂ ਬਹੁਤਾ ਜ਼ਿਆਦਾ ਰੌਲਾ ਪਾਇਆ ਜਾਂਦਾ, ਤਾਂ ਉਹਨਾਂ ਦੀ ਸੋਚ ਦੇ ਪਿੱਛੇ ਕੀ ਚੀਜ਼ਾਂ ਚੱਲ ਰਹੀਆਂ ਨੇ, ਇਸ ਬਾਰੇ ਵੀ ਸਮਝਣਾ ਜ਼ਰੂਰੀ ਹੋ ਜਾਂਦਾ ਹੈ। ਕਿਉਂਕਿ ਦੁੱਧ ਹੈ ਜਿਹੜਾ ਇਹ ਕਿੱਤਾ ਛੋਟੇ ਛੋਟੇ ਕਿਸਾਨਾਂ ਦੇ ਨਾਲ, ਛੋਟੇ ਪਸ਼ੂ ਪਾਲਕਾਂ ਦੇ ਨਾਲ ਜੁੜਿਆ ਹੋਇਆ, ਅਤੇ ਜੇਕਰ ਦੁੱਧ ਦੀ ਖਰੀਦ ਦੀ ਮੰਗ ਘਟਦੀ ਹੈ ਤਾਂ ਉਹਨਾਂ ਦੇ ਕਿੱਤੇ ਦੇ ਉੱਤੇ ਸਿੱਧਾ ਇਸ ਦਾ ਪ੍ਰਭਾਵ ਪੈਂਦਾ। ਅਤੇ ਦੂਜੇ ਪਾਸੇ ਜਦੋਂ ਇਹ ਕਿਹਾ ਜਾਂਦਾ ਹੈ ਕਿ ਦੁੱਧ ਦੇ ਵਿੱਚ ਮਿਲਾਵਟ ਦਾ ਜਿਵੇਂ ਰੌਲਾ ਪਾਇਆ ਜਾਂਦਾ, ਤਾਂ ਉੱਥੇ ਇੱਕ ਪਾਸਿਓਂ ਤਾਂ ਇਹ ਕਿਹਾ ਜਾ ਰਿਹਾ ਹੁੰਦਾ ਹੈ, ਡਾਕਟਰ ਜੀਵਨ ਕੁਮਾਰ ਗੁਪਤਾ ਇਹ ਗੱਲ ਕਹਿੰਦੇ ਹੁੰਦੇ ਨੇ, ਮੈਂ ਉਹਨਾਂ ਦੀ ਗੱਲ ਨੂੰ ਕੋਟ ਕਰਾਂਗਾ ਇੱਥੇ, ਕਿ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਹੁੰਦਾ ਹੈ ਕਿ ਦੁੱਧ ਜਿਹੜਾ ਹੈ ਉਹ ਮਿਲਾਵਟੀ ਆ ਰਿਹਾ, ਅਤੇ ਦੂਜੇ ਪਾਸੇ ਬੜਾ ਹੌਲੀ ਜੀ ਸਾਡੇ ਕੰਨ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੁੰਦਾ ਹੈ ਕਿ ਦੁੱਧ ਨਾ ਖਰੀਦੋ, ਬਾਜ਼ਾਰ ਦੇ ਵਿੱਚੋਂ ਆਹ ਚੀਜ਼ਾਂ ਖਰੀਦੋ, ਤਾਂ ਉਹ ਸਾਡੇ ਲਈ ਇੱਕ ਨਵੀਂ ਮੰਡੀ ਖੜੀ ਕਰਕੇ ਨਵੇਂ ਉਤਪਾਦ, ਨਵੇਂ ਪ੍ਰੋਡਕਟਸ ਜਿਹੜੇ ਨੇ ਉਹ ਸਾਡੀ ਲੋੜ ਬਣਾਈ ਜਾ ਰਹੇ
1: ਜੀ। ਬਿਲਕੁਲ, ਸੋ ਬਣੇ ਰਹਾਂਗੇ ਪ੍ਰੋਗਰਾਮ ਫੁਲਕਾਰੀ ਤਹਿਤ, ਨਾਲ ਸੁਣਵਾਉਂਦੇ ਰਹਾਂਗੇ ਗੀਤ ਸੰਗੀਤ
0: ਜੀ।

ਫੁਲਕਾਰੀ ਪ੍ਰੋਗਰਾਮ ਦੇ ਵਿੱਚ ਅੱਜ ਗੱਲਾਂ ਬਾਤਾਂ ਹੋ ਰਹੀਆਂ ਨੇ, ਜਿੱਥੇ ਅਸੀਂ ਗੱਲਬਾਤ ਕੀਤੀ ਹੈ ਕਿ ਵਰਲਡ ਮਿਲਕ ਡੇ ਹੈ ਜਿਹੜਾ ਅਬਜ਼ਰਵ ਕੀਤਾ ਜਾ ਰਿਹਾ, ਤਾਂ ਉਸ ਦੇ ਨਾਲ ਨਾਲ ਜਿਵੇਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਰੋਤਿਆਂ ਦੀ ਦੱਸਿਆ ਸੀ ਕਿ ਅੱਜ ਅਸੀਂ ਪਲਾਸਟਿਕ ਦੇ ਉੱਤੇ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਾਂ ਜੇਕਰ ਅਸੀਂ ਦੁੱਧ ਨੂੰ ਇਹ ਸਮਝਣਾ ਚਾਹੀਏ ਕਿ ਦੁੱਧ ਦੇ ਕੰਟੇਨਰਸ ਜਿਹੜੇ ਨੇ, ਪੈਕੇਜਿੰਗ ਹੈ ਜਿਹੜੀ, ਉਹ ਕਿਸ ਤਰੀਕੇ ਦੇ ਨਾਲ ਹੋ ਰਹੀ ਹੈ, ਤਾਂ ਜਦੋਂ ਘਰਾਂ ਦੇ ਵਿੱਚ ਆਮ ਦੁੱਧ ਚੋਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਵੀ ਹੈ ਜਿਹੜਾ ਕਿ ਉਹ ਸਹੀ ਭਾਂਡਿਆਂ ਦੇ ਵਿੱਚ, ਸਹੀ ਬਰਤਨਾਂ ਦੇ ਵਿੱਚ ਹੈ ਜਿਹੜਾ ਉਹ ਕੰਟੇਨ ਕੀਤਾ ਜਾਂਦਾ ਹੈ, ਜਾਂ ਉਹ ਪਲਾਸਟਿਕ ਦੇ ਜਾਂ ਕੰਟੇਨਰਸ ਦੇ ਵਿੱਚ ਹੈ ਜਿਹੜਾ ਉਹ ਦੂਰ ਨੇੜੇ ਤੱਕ ਵਿਕਣ ਦੇ ਲਈ ਪਹੁੰਚਦਾ ਹੈ। ਕਿਉਂਕਿ ਸੁਮਿਤਾ ਇਹ ਬਹੁਤ ਵੱਡੀ ਗੱਲ ਹੈ ਕਿ ਪਲਾਸਟਿਕ ਹੈ ਨਾ ਜਿਹੜਾ ਉਹ ਸਾਡੇ ਘਰਾਂ ਦੇ ਵਿੱਚ ਘਰ ਕਰ ਚੁੱਕਾ ਹੈ, ਖਾਸ ਤੌਰ ਦੇ ਉੱਤੇ ਰਸੋਈ ਦੇ ਵਿੱਚ, ਅਤੇ ਰਸੋਈ ਇਸ ਤਰੀਕੇ ਦੀ ਚੀਜ਼ ਹੈ ਕਿ ਜਿਹੜੀ ਕਿਸੇ ਵੀ ਪਰਿਵਾਰ ਦੀ ਸਿਹਤ ਦੱਸ ਦਿੰਦੀ ਹੈ ਕਿ ਉਹਨਾਂ ਦੇ ਪਰਿਵਾਰ ਦੇ ਜੀਆਂ ਦੀ ਸਿਹਤ ਹੈ ਜਿਹੜੀ ਕਿਸ ਤਰੀਕੇ ਦੀ ਹੋਵੇਗੀ, ਕਿਉਂਕਿ ਜੋ ਉੱਥੇ ਬਣਦਾ, ਜਿਵੇਂ ਬਣਦਾ ਅਤੇ ਜੋ ਉਹਨਾਂ ਜੀਆਂ ਦੇ ਵੱਲੋਂ ਖਾਧਾ ਜਾਂਦਾ, ਉਹਨਾਂ ਦੀ ਸਿਹਤ ਦੇ ਉੱਤੇ ਉਸ ਚੀਜ਼ ਦਾ ਅਸਰ ਪੈਣਾ ਹੀ ਪੈਣਾ, ਲਾਜ਼ਮੀ ਹੈ।

0: ਬਿਲਕੁਲ। ਔਰ ਪਲਾਸਟਿਕ ਦੀ ਜਦੋਂ ਗੱਲ ਆਉਂਦੀ ਹੈ ਤਾਂ ਅਸੀਂ ਹਮੇਸ਼ਾ ਸੋਚਦੇ ਹਾਂ ਕਿ ਕੱਲ੍ਹ ਤੋਂ ਬੰਦ ਕਰ ਦਾਂਗੇ, ਕੱਲ੍ਹ ਤੋਂ,
1: ਉਹ ਕੱਲ ਕਦੀ
0: ਉਹ
1: ਆਉਂਦੀ
0: ਕੱਲ੍ਹ
1: ਨਹੀਂ।
0: ਕਦੀ ਆਉਂਦੀ ਨਹੀਂ ਹੈਗੀ। ਸਬਜ਼ੀਆਂ ਲੈ ਕੇ ਆ ਰਹੇ ਹਾਂ ਅਸੀਂ ਸਰੇਆਮ, ਹੁਣ ਵੀ ਪਲਾਸਟਿਕ ਦੇ ਲਿਫਾਫੇ 'ਚ ਹੀ ਲੈ ਕੇ ਆ ਰਹੇ ਹਾਂ, ਔਰ ਫਿਰ ਉਹ ਪਲਾਸਟਿਕ ਦੇ ਲਿਫਾਫੇ ਅਸੀਂ ਸੁੱਟ ਨਹੀਂ ਰਹੇ ਜਾਂ ਡਿਸਪੋਜ਼ ਨਹੀਂ ਕਰ ਰਹੇ ਉਹਨਾਂ ਨੂੰ, ਫਿਰ ਅੱਗੇ ਰੀਸਾਈਕਲ ਵਾਸਤੇ ਅਸੀਂ ਇਕੱਠੇ ਕਰ ਲੈਂਦੇ ਹਾਂ ਕਿ ਫਿਰ ਕੰਮ ਆਏਗਾ ਕੂੜਾ ਵਗੈਰਾ ਇਕੱਠਾ ਕਰਕੇ ਸੁੱਟਣ ਵਾਸਤੇ। ਸੋ ਇਸ ਕਰਕੇ ਦੇਖੋ, ਡਸਟਬੀਨ ਜਿਹੜੇ ਨੇ ਉਹ ਹੁਣ ਵੀ ਆਪਣੇ ਪਲਾਸਟਿਕ ਦੇ ਹੀ ਨੇ। ਜਿਹੜੇ ਦੁੱਧ ਦੇ ਕੰਟੇਨਰ ਨੇ ਉਹ ਵੀ ਵੱਡੇ ਵੱਡੇ ਸਾਈਜ਼ਸ ਦੇ ਵਿੱਚ ਪਲਾਸਟਿਕ ਦੇ ਆਉਣ ਲੱਗ ਪਏ ਨੇ।
1: ਬਿਲਕੁਲ
0: ਔਰ ਦੁੱਧ ਦੀ ਗੱਲ ਚੱਲ ਰਹੀ ਹੈ ਔਰ ਪਲਾਸਟਿਕ ਦੀ ਗੱਲ ਚੱਲ ਰਹੀ ਹੈ, ਬਹੁਤ ਹੀ ਸਾਰੀ ਕੰਪਨੀਜ਼ ਇਸ ਤਰ੍ਹਾਂ ਦੀਆਂ ਨੇ ਜਿਹੜੇ ਕਿ ਛੋਟੇ ਦੋਜੀਆਂ ਤੋਂ ਦੁੱਧ ਇਕੱਠਾ ਕਰਕੇ ਫਿਰ ਉਹਨਾਂ 'ਚੋਂ ਫੈਟ ਕੱਟ ਲੈਂਦੇ ਨੇ ਜਾਂ ਮੱਖਣ ਬਣਾਉਣ ਦੇ ਲਈ ਆਪਣਾ ਫੈਟ ਇਸਤੇਮਾਲ ਕਰਦੇ ਨੇ, ਫਿਰ ਉਹਨਾਂ ਜਿਹੜਾ ਦੁੱਧ ਜਿਹੜਾ ਨਾ ਦੇ ਬਰਾਬਰ ਹੀ ਕਹਿ ਲਓ ਰਹਿ ਗਿਆ, ਉਸਨੂੰ ਪੈਕਟਸ ਦੇ ਵਿੱਚ ਪੈਕ ਕਰਕੇ ਫਿਰ ਬਾਜ਼ਾਰਾਂ 'ਚ ਵੇਚ ਰਹੇ ਨੇ। ਔਰ ਉਹਨੂੰ ਅਸੀਂ ਫੈਂਸੀ ਦੁੱਧ ਨੂੰ ਬੜੇ ਹੀ ਚਾਅ ਨਾਲ ਖਰੀਦ ਕੇ ਲੈ ਕੇ ਆ ਰਹੇ ਹਾਂ ਕਿ ਇਹ ਜ਼ਿਆਦਾ ਵਧੀਆ ਦੁੱਧ ਹੈ।
1: ਜੀ, ਬਾਜ਼ਾਰ ਹੈ ਨਾ ਜਿਹੜਾ, ਉਹ ਅਕਸਰ ਲੋਕਾਂ ਦੀ ਜਿਹੜੀ ਨਬਜ਼ ਹੈ ਨਾ ਉਸਨੂੰ ਟੋਹ ਕੇ ਵੇਖ ਲੈਂਦਾ ਹੈ ਕਿ ਲੋਕ ਕੀ ਚਾਹੁੰਦੇ ਨੇ,
0: ਜੀ,
1: ਅਤੇ ਬਾਜ਼ਾਰ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਲੋਕ ਸਸਤੀ ਚੀਜ਼ ਚਾਹੁੰਦੇ ਨੇ ਭਾਵੇਂ ਉਹਨਾਂ ਨੂੰ ਉਸ ਚੀਜ਼ ਦਾ ਨੁਕਸਾਨ ਹੀ ਹੋਵੇ। ਇਹ ਹਕੀਕਤ ਵਾਲੀ ਗੱਲ ਹੈ। ਕੋਈ ਵੀ ਹੁਣ ਇਨਸਾਨ ਹੈ ਜਿਹੜਾ ਕੋਈ ਬਾਜ਼ਾਰ ਦੇ ਵਿੱਚੋਂ ਚੀਜ਼ ਖਰੀਦਣ ਜਾਵੇਗਾ ਤਾਂ ਉਹ ਪਹਿਲ ਉਸ ਚੀਜ਼ ਨੂੰ ਦਿੰਦਾ ਜਿਹੜੀ ਸਸਤੀ ਹੋਵੇ, ਅਤੇ ਉਸ ਦੇ ਜਿਹੜੇ ਨੁਕਸਾਨ ਨੇ ਭਾਵੇਂ ਕਿੰਨੇ ਵੀ ਗੰਭੀਰ ਕਿੰਨੇ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਣ, ਇਸ ਗੱਲ ਦਾ ਫਿਕਰ ਕੋਈ ਨਹੀਂ ਕਰਦਾ। ਅਤੇ ਸਾਡੀ ਰਸੋਈ ਦੇ ਵਿੱਚ ਵਰਤੇ ਜਾਣ ਵਾਲੇ ਜਿਹੜੇ ਭਾਂਡੇ ਨੇ ਉਹਨਾਂ ਦੇ ਵਿੱਚ ਪਲਾਸਟਿਕ ਦਾ ਭਾਂਡਿਆਂ ਦਾ ਵਰਤੇ ਜਾਣਾ, ਅਤੇ ਖਾਸ ਤੌਰ ਦੇ ਉੱਤੇ ਉਹਨਾਂ ਚੀਜ਼ਾਂ ਵਾਸਤੇ ਵਰਤੇ ਜਾਣਾ ਜਿਹੜੀਆਂ ਚੀਜ਼ਾਂ ਸਾਡੇ ਖਾਣੇ ਗਰਮ ਅਸੀਂ ਪਲਾਸਟਿਕ ਦੇ ਭਾਂਡਿਆਂ ਦੇ ਵਿੱਚ ਪਰੋਸ ਦਿੰਦੇ ਹਾਂ, ਜਾਂ ਤੁਸੀਂ ਚਾਹ ਪੋਣੀ ਹੈ, ਇੱਕ ਛੋਟੀ ਜਿਹੀ ਚੀਜ਼ ਹੈ ਘਰਾਂ ਦੇ ਵਿੱਚ ਆਮ, ਜਿਹੜੇ ਲੋਕ ਇਸ ਵੇਲੇ ਰੇਡੀਓ ਸੁਣ ਰਹੇ ਨੇ ਉਹ ਆਪਣੇ ਘਰਾਂ ਦੇ ਵਿੱਚ ਜਾ ਕੇ ਜ਼ਰੂਰ ਵੇਖਣ ਰਸੋਈ ਦੇ ਵਿੱਚ ਕਿ ਤੁਹਾਡੀ ਰਸੋਈ ਦੇ ਵਿੱਚ ਚਾਹ ਪੋਣੀ ਹੈ ਜਿਹੜੀ ਉਹ ਕਿਤੇ ਪਲਾਸਟਿਕ ਦੀ ਤਾਂ ਨਹੀਂ ਵਰਤੀ ਜਾ ਰਹੀ।
0: ਸਿਰਫ ਚਾਹ ਪੋਣੀ ਨਹੀਂ, ਇੱਕ ਨਿਗਾਹ ਹੀ ਜੇਕਰ ਅਸੀਂ ਮਾਰ ਲਈਏ ਨਾ ਕਿ ਕਿੰਨਾ ਪਲਾਸਟਿਕ ਹੈ, ਮਤਲਬ ਉਹਦੀ ਕੋਈ ਲਿਮਿਟ ਨਹੀਂ ਹੋਏਗੀ ਵੀਰੇਂਦਰ ਜੀ।
1: ਬਿਲਕੁਲ, ਤਾਂ ਇਹ ਵੇਖੋ ਤੁਸੀਂ ਕਿ ਜਦੋਂ ਗਰਮ ਉੱਬਲਦੀ ਚਾਹ ਜਿਹੜੀ ਹੈ 100 ਡਿਗਰੀ ਦੇ ਨੇੜੇ ਹੋਏਗੀ, ਉਹ ਉਸ ਨੂੰ ਤੁਸੀਂ ਉਸ ਚਾਹ ਪਾਣੀ ਦੇ ਵਿੱਚ ਪਾ ਕੇ ਭਾਂਡੇ ਦੇ ਵਿੱਚ ਪਾਇਆ ਤਾਂ ਕੀ ਉਹ ਪਲਾਸਟਿਕ ਦੇ ਕਣ ਜਿਹੜੇ ਨੇ ਉਸ ਦੇ ਨਾਲ ਨਾ ਘਿਰੇ ਹੋਣਗੇ
0: ਜੀ?
1: ਉਸ ਦੇ ਪਾਰਟੀਕਲਸ ਜਿਹੜੇ ਨੇ ਕਿ ਉਸ ਹੀਟ ਦੇ ਨਾਲ ਜਿਹੜੇ ਨੇ ਉਹ ਤੁਹਾਡੇ ਖਾਣੇ ਦੇ ਵਿੱਚ ਨਾ ਡਿਸੋਲਵ ਹੋਏ ਹੋਣਗੇ?
0: ਬਿਲਕੁਲ,
1: ਇਹ ਸੋਚਦਾ ਨਹੀਂ ਕੋਈ। ਤੇ ਉਹ ਪਲਾਸਟਿਕ ਹੈ ਜਿਹੜਾ ਉਹ ਜਾਏਗਾ ਕਿੱਥੇ? ਸਾਡੇ ਅੰਦਰ ਜਾਣਾ। ਤਾਂ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਫਿਰ ਕਿਸ ਤਰੀਕੇ ਦੀਆਂ ਕਿੰਨੀਆਂ ਭਿਆਨਕ ਬਿਮਾਰੀਆਂ ਦੇ ਅਸੀਂ ਨਾਮ ਸੁਣਦੇ ਹਾਂ ਜਿਹੜੀਆਂ ਹੋ ਰਹੀਆਂ ਨੇ ਲੋਕਾਂ ਨੂੰ, ਅਤੇ ਆਉਣ ਵਾਲਾ ਭਵਿੱਖ ਹੈ ਜਿਹੜਾ ਕਾਫੀ ਜ਼ਿਆਦਾ ਇੱਥੋਂ ਇੰਝ ਲੱਗਦਾ ਕਿ ਚਿੰਤਾ ਕਰਨ ਦੀ ਜ਼ਰੂਰਤ ਹੈ ਅਤੇ ਸੋਚਣ ਦੀ ਜ਼ਰੂਰਤ ਹੈ।
0: ਇਹ ਤਾਂ ਹੋਇਆ ਜਿਹੜਾ ਪਲਾਸਟਿਕ ਸਾਡੇ ਸਰੀਰ 'ਚ ਜਾ ਰਿਹਾ, ਜਿਹੜਾ ਅਸੀਂ ਵਾਤਾਵਰਣ 'ਚ ਅਜਾਈਂ ਛੱਡ ਰਹੇ ਹਾਂ। ਉਦਾਹਰਣ ਦੇ ਤੌਰ ਦੇ ਉੱਤੇ ਅਸੀਂ ਰਾਸ਼ਨ ਲੈਣ ਜਾ ਰਹੇ ਹਾਂ, ਸਾਬਣ ਦੇ ਪੈਕੇਟਸ ਪਲਾਸਟਿਕ ਦੇ ਨੇ, ਟੂਥਪੇਸਟ ਪਲਾਸਟਿਕ ਦੀ ਟਿਊਬ ਦੇ ਵਿੱਚ ਆ ਰਹੀ ਹੈ, ਸ਼ੈਂਪੂ ਦੀ ਬੋਟਲਸ ਪਲਾਸਟਿਕ ਦੀਆਂ ਨੇ। ਤੁਸੀਂ ਲਗਾ ਲਓ ਕਿ ਕੁਛ ਵੀ ਪੈਕੇਜਿੰਗ ਆ ਰਹੀ ਹੈ ਤਾਂ ਉਹ ਪਲਾਸਟਿਕ ਪੋਲੀਏਸਟਰ ਦੀ ਫੋਰਮ ਦੇ ਵਿੱਚ ਹੀ ਆ ਰਹੀ ਹੈ। ਜਾਂ ਅਸੀਂ ਕਹਿ ਲਈਏ ਕੋਈ ਦਾਲਾਂ ਦਾ ਪੈਕੇਟ ਆ ਰਿਹਾ
1: ਜੀ,
0: ਚਾਵਲ ਲੈ ਕੇ ਆ ਰਹੇ ਹਾਂ, ਅਸੀਂ ਰਿਫਾਇੰਡ ਆਇਲ ਲੈ ਕੇ ਆ ਰਹੇ ਹਾਂ, ਸਰੋਂ ਦੇ ਤੇਲ ਦੀ ਸ਼ੀਸ਼ੀ ਲੈ ਕੇ ਆ ਰਹੇ ਹਾਂ ਜਾਂ ਬੋਟਲ ਲੈ ਕੇ ਆ ਰਹੇ ਹਾਂ, ਸਭ ਪਲਾਸਟਿਕ ਹੈ।
1: ਪੀਣ ਵਾਲਾ ਪਾਣੀ ਵੀ ਹੈ ਜਿਹੜਾ ਉਹ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਹੀ ਮਿਲਦਾ ਹੈ, ਤੇ ਅਸੀਂ ਆਪਣੇ ਆਪ ਨੂੰ ਬੜਾ ਫੈਸ਼ਨੇਬਲ ਸਮਝਦੇ ਹਾਂ, ਉਹ ਬੋਤਲਾਂ ਅਸੀਂ ਹੱਥਾਂ ਦੇ ਵਿੱਚ ਫੜੀਆਂ ਹੁੰਦੀਆਂ ਨੇ, ਸਾਡੇ ਵੀ ਹੁੰਦੀਆਂ ਨੇ
0: ਜੀ,
1: ਤਾਂ ਗਲਤੀ ਸਾਡੇ ਤੋਂ ਸਾਰਿਆਂ ਤੋਂ ਹੋ ਰਹੀ ਹੈ
0: ਜੀ।
1: ਪਰ ਜਦੋਂ ਉਹ ਪਾਣੀ ਉਹਨਾਂ ਬੋਤਲਾਂ ਦੇ ਵਿੱਚ ਸੂਰਜ ਦੀ ਗਰਮੀ ਦੇ ਨਾਲ ਲਾ ਲਓ ਜਾਂ ਕਿਵੇਂ ਵੀ ਹੈ ਉਹ ਗਰਮ ਜੇਕਰ ਹੁੰਦਾ ਹੈ,
0: ਹਾਂਜੀ,
1: ਤਾਂ ਫਿਰ ਉਸ ਪਲਾਸਟਿਕ ਦੇ ਉਸ ਪਾਣੀ ਦੇ ਵਿੱਚ ਘੁਲਣ ਦੀ ਜਿਹੜੀ ਸੰਭਾਵਨਾ ਹੈ ਉਹ ਵੱਧ ਜਾਂਦੀ ਹੈ।
0: ਬਿਲਕੁਲ, ਰਿਐਕਸ਼ਨ ਤਾਂ ਹੋਣੀ ਹੀ ਹੋਣੀ ਹੈ ਨਾ
1: ਜੀ। ਤੇ ਘਰਾਂ ਦੇ ਵਿੱਚ ਤਾਂ ਬਹੁਤੀ ਥਾਈ ਹੈ ਜਿਹੜਾ ਪਹਿਲਾਂ ਸਾਡੀਆਂ ਬਜ਼ੁਰਗ ਦਾਦੀਆਂ ਨਾਨੀਆਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਤਾਂਬੇ ਦੇ ਭਾਂਡੇ ਵੀ ਵਰਤੇ ਜਾਂਦੇ ਰਹੇ ਨੇ, ਪਿੱਤਲ ਦੇ ਭਾਂਡੇ ਵੀ ਵਰਤੇ ਜਾਂਦੇ ਰਹੇ ਨੇ, ਤੇ ਮਿੱਟੀ ਦਾ ਤੇ ਖੈਰ ਹੁਣ ਦੁਬਾਰਾ ਤੋਂ ਰੁਝਾਨ ਫਿਰ ਦੁਬਾਰੇ ਉਹ ਸ਼ੁਰੂ ਹੋ ਰਿਹਾ ਕਿ ਮਿੱਟੀ ਦੀ ਤੌੜੀ ਦੇ ਵਿੱਚ ਦਾਲਾਂ ਬਣਾਓ, ਸਾਗ ਬਣਾਓ, ਘਰ ਦੇ ਵਿੱਚ ਹਰ ਚੀਜ਼ ਜਿਹੜੀ ਆ ਉਹ ਵਧੀਆ ਸਵਾਦ ਉਸਦਾ ਬਣਦਾ ਜੇਕਰ ਅੱਗ ਦੇ ਉੱਤੇ ਚੰਗੀ ਤਰ੍ਹਾਂ ਉਹ ਰਿੱਝੀ ਹੁੰਦੀ ਹੈ। ਤਾਂ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਸੋਚਣੀਆਂ ਚਾਹੀਦੀਆਂ ਨੇ ਕਿ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਬਹੁਤ ਸਿਆਣੇ ਸੀ, ਤੇ ਅਸੀਂ ਪੜ੍ਹੇ ਲਿਖੇ ਹੋ ਕੇ ਵੀ ਹੈ ਜਿਹੜਾ ਉਹਨਾਂ ਦੇ ਬਰਾਬਰ ਦੇ ਨਹੀਂ ਬਣ ਸਕੇ।
0: ਜੀ,

0: ਜੀ, ਤੇ ਅੱਜ ਪਲਾਸਟਿਕ ਦੇ ਬਾਰੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਤਾਂ
1: ਜੀ
0: ਮੁੱਢਾ ਜਿਹੜਾ ਇਹਨਾਂ ਦਾ ਸਾਡੀ ਰਸੋਈ ਦੇ ਵਿੱਚ ਬੱਝ ਚੁੱਕਾ ਹੈ, ਪਲਾਸਟਿਕ ਦੇ ਭਾਂਡਿਆਂ ਦਾ। ਤੇ
1: ਜੀ
0: ਅਸੀਂ ਇਹ ਵੀ ਗੱਲ ਕੀਤੀ ਸੀ ਕਿ ਸਾਡੀਆਂ ਬਜ਼ੁਰਗ ਜਿਹੜੀਆਂ ਦਾਦੀਆਂ, ਨਾਨੀਆਂ, ਮਾਵਾਂ ਨੇ ਆ, ਜਿਹੜਾ ਉਹ ਪਿੱਤਲ ਦੇ, ਕਹਿਣ ਦੇ, ਤਾਂਬੇ ਦੇ ਭਾਂਡੇ ਜਿਹੜੇ ਨੇ, ਉਹ ਸਵਾਵਾਂ ਦੇ ਨਾਲ, ਰੇਤੇ ਦੇ ਨਾਲ, ਖੱਟੀਆਂ ਲੱਸੀਆਂ ਦੇ ਨਾਲ ਧੋਣੇ, ਬੜੀ ਮਿਹਨਤ ਲੱਗਦੀ ਸੀ ਉਹਨਾਂ ਦੇ
1: ਜੀ
0: ਵਿੱਚ।
1: ਜੀ ਬਿਲਕੁਲ
0: ਤੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਜਿਵੇਂ ਇਨਸਾਨ ਆਪਣੇ ਆਪ ਨੂੰ ਸੌਖਾ ਕਰਦਾ ਗਿਆ ਕਿ ਮੈਂ ਹੋਰ ਸਹੂਲਤਾਂ ਲੈ ਲਵਾਂ, ਤਾਂ ਉਹਦੀ ਸੌਖ ਹੈ ਜਿਹੜੀ, ਉਸਨੇ ਕਿਤੇ ਨਾ ਕਿਤੇ ਉਸਦੀ ਸਿਹਤ ਦਾ ਵੀ ਵਿਗਾੜ ਕੀਤਾ ਅਤੇ ਕੁਦਰਤ ਦਾ ਵੀ ਵਿਗਾੜ ਕੀਤਾ।
1: ਜੀ
0: ਅਤੇ ਉਵੇਂ ਹੀ ਪਲਾਸਟਿਕ ਦੇ ਜਿਹੜੇ ਭਾਂਡੇ ਆਏ ਉਹ ਭਾਵੇਂ ਧੋਣ ਦੇ ਵਿੱਚ, ਸੁਮਿਤਾ ਜੀ ਤੁਸੀਂ ਜ਼ਿਆਦਾ ਵਧੀਆ ਦੱਸ ਸਕੋਗੇ, ਧੋਣੇ ਸ਼ਾਇਦ ਸੌਖੇ ਹੋਣਗੇ ਉਹ।
1: ਨਹੀਂ, ਮੈਨੂੰ ਪਲਾਸਟਿਕ ਹਮੇਸ਼ਾ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਜੇਕਰ ਮੈਂ ਪਲਾਸਟਿਕ ਦੇ ਭਾਂਡੇ 'ਚ ਕੋਈ ਸਬਜ਼ੀ ਪਾਈ ਹੈ, ਲਗਾ ਲਓ ਚਾਹੇ ਗਰਮ ਕੀਤੀ ਹੈ ਜਾਂ ਦਹੀਂ ਦਾ ਕੁਛ ਰਾਇਤਾ ਵਗੈਰਾ ਬਣਾ ਰਹੇ ਹਾਂ, ਤਾਂ ਬਾਅਦ 'ਚ ਜੇ ਧੋ ਰਹੇ ਹਾਂ ਤਾਂ ਉਸ 'ਚ ਉਹਦੇ ਕਣ ਨਿਕਲ ਨਹੀਂ ਰਹੇ ਹੈ, ਉਹ ਚਿਕਨਾਹਟ ਰਹਿੰਦੀ ਰਹਿੰਦੀ ਹੈ ਪਲਾਸਟਿਕ ਦੇ ਬਰਤਨ ਦੇ ਵਿੱਚ, ਬਜਾਏ ਸਟੀਲ ਜਾਂ ਜੇ ਆਪਾਂ ਮਿੱਟੀ ਦੀ ਗੱਲ ਕਰ ਰਹੇ ਛੇਤੀ ਸਾਫ਼ ਹੋ ਜਾਂਦੇ ਹਾਂ।
0: ਜੀ, ਤਾਂ ਉਹ ਜਦੋਂ ਉਸਦੇ ਵਿੱਚ ਗਰਮ ਚੀਜ਼ ਪਾਉਂਦੇ ਹਾਂ ਤਾਂ ਸਭ ਤੋਂ ਜ਼ਿਆਦਾ ਉਹ ਉਦੋਂ ਬਹੁਤ ਖਤਰਨਾਕ ਹੋ ਜਾਂਦਾ ਹੈ, ਕਿਉਂਕਿ
1: ਜੀ
0: ਉਹਦੇ ਵਿੱਚ ਉਸਦੇ ਪਲਾਸਟਿਕ ਦੇ ਕਣ ਜਿਹੜੇ ਘੁਲਣੇ ਉਹ ਜ਼ਰੂਰੀ ਨੇ, ਉਹ ਘੁਲਣਗੇ ਹੀ ਘੁਲਣਗੇ, ਉਸਦੇ ਵਿੱਚ ਭਾਵੇਂ
1: ਜੀ
0: ਥੋੜ੍ਹੇ ਭਾਵੇਂ ਜ਼ਿਆਦਾ।
1: ਬਿਲਕੁਲ
0: ਅਤੇ ਇਸੇ ਤਰੀਕੇ ਦੇ ਨਾਲ ਜਿੱਥੇ ਅਸੀਂ ਘਰ ਦੇ ਵਿੱਚ ਪਲਾਸਟਿਕ ਨੂੰ ਬਿਲਕੁਲ ਸਾਨੂੰ ਬੰਦ ਕਰ ਦੇਣਾ ਚਾਹੀਦਾ ਆਪਣੇ ਘਰ ਦੇ ਵਿੱਚੋਂ,
1: ਜੀ
0: ਪਲਾਸਟਿਕ ਦੇ ਇਸ ਤਰੀਕੇ ਦੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਤੁਸੀਂ ਗਰਮ ਭੋਜਨ ਪਾਉਂਦੇ ਹੋ ਉਹ ਤਾਂ ਬਿਲਕੁਲ ਹੀ ਬੰਦ ਕਰ ਦਿਓ, ਘੱਟ ਕਰ ਦਿਓ। ਉੱਥੇ ਹੀ ਨਾ ਸਾਡੇ ਸਮਾਜ ਦੀ ਇਹ ਬੜੀ ਸੋਹਣੀ ਗੱਲ ਹੈ ਕਿ ਸਾਡੇ ਸਮਾਜ ਦੇ ਵਿੱਚ ਲੋਕਾਂ ਦੇ ਵੱਲੋਂ ਲੰਗਰ ਲਗਾਏ ਜਾਂਦੇ ਨੇ,
1: ਹਾਂਜੀ,
0: ਇਹ ਪ੍ਰਥਾ ਬੜੀ ਪੁਰਾਣੀ ਹੈ
1: ਜੀ,
0: ਅਤੇ ਇਸ ਦਾ ਜਿਹੜਾ ਇਹ ਪ੍ਰੇਮ ਭਾਵ ਵੀ, ਇਸ ਦੇ ਵਿੱਚ ਭਾਈਚਾਰਾ ਵੀ, ਸਾਰਾ ਕੁਝ ਲੁਕਿਆ ਹੋਇਆ, ਸਦਭਾਵਨਾ ਵੀ ਹੈ। ਲੰਗਰ ਲਗਾਏ ਜਾਂਦੇ ਨੇ ਤਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ, ਗਲੀਆਂ ਮੁਹੱਲਿਆਂ ਦੇ ਉੱਤੇ ਅਸੀਂ ਵੇਖਦੇ ਹਾਂ ਕਿ ਉੱਥੇ ਇਸ ਦੇ ਵਿੱਚੋਂ ਇੱਕ ਪੋਜ਼ਿਟਿਵ ਚੀਜ਼ ਇਹ ਵੀ ਹੈ ਕਿ ਬਿਨਾਂ ਕਿਸੇ ਦੀ ਜ਼ਾਤ ਪੁੱਛੇ, ਬਿਨਾਂ ਕਿਸੇ ਦਾ ਧਰਮ ਵੇਖੇ,
1: ਜੀ
0: ਬਿਨਾਂ ਕਿਸੇ ਵੀ ਤਰੀਕੇ ਦਾ ਵਿਤਕਰਾ ਕੀਤੇ ਉੱਥੇ ਇਹ ਸਿਰਫ ਪਿਆਰ ਹੁੰਦਾ ਹੈ ਅਤੇ ਪਿਆਰ ਦੇ ਨਾਲ ਉਹ ਲੰਗਰ ਬਣਾਏ ਜਾਂਦੇ ਨੇ ਅਤੇ
1: ਜੀ
0: ਛਕਾਏ ਜਾਂਦੇ ਨੇ। ਇਹ ਬਹੁਤ
1: ਬਿਲਕੁਲ
0: ਸੋਹਣਾ ਰੂਪ ਹੈ,
1: ਸਰਬੱਤ ਦੇ ਭਲੇ ਦੀ ਕਾਮਨਾ ਦੇ ਸੁਨੇਹੇ ਦੇ ਨਾਲ ਹੀ ਲੰਗਰ
0: ਜੀ
1: ਛਕਾਏ ਜਾਂਦੇ ਨੇ।
0: ਬਿਲਕੁਲ, ਅਤੇ ਇਹ ਬਹੁਤ ਸੋਹਣੀ ਪਿਰਤ ਹੈ, ਪਰ ਇਸ ਨੂੰ ਜੇਕਰ ਅਸੀਂ ਹੁਣ ਅੱਗੇ ਜਾ ਕੇ ਵੇਖੀਏ ਤਾਂ ਉੱਥੇ ਵੀ ਜਿਹੜੇ ਜਿਨ੍ਹਾਂ ਚੀਜ਼ਾਂ ਦੇ ਵਿੱਚ ਲੰਗਰ ਵਰਤਾਇਆ ਜਾਂਦਾ ਹੈ ਉਹ ਸਾਰਾ ਪਲਾਸਟਿਕ ਦਾ ਕਿਤੇ ਨਾ ਕਿਤੇ, ਜਿਵੇਂ ਪਹਿਲਾਂ ਪੱਤਲਾਂ ਆਉਂਦੀਆਂ ਸੀ, ਪੱਤਿਆਂ
1: ਹਾਂ,
0: ਦੀਆਂ
1: ਪੱਤੇ
0: ਬਣੀਆਂ
1: ਸੁਕਾ
0: ਹੋਈਆਂ,
1: ਕੇ ਪੱਤਲ ਜਿਹੜੇ ਤਿਆਰ ਕੀਤੇ ਜਾਂਦੇ ਸੀ ਮੈਨੂੰ ਤਾਂ ਬੜੇ ਵਧੀਆ ਲੱਗਦੇ ਸੀ,
0: ਹਾਂ,
1: ਉਹਨਾਂ ਪੱਤਲਾਂ 'ਚੋਂ ਨਾ ਇੱਕ ਖੁਸ਼ਬੂ ਆਉਂਦੀ ਹੁੰਦੀ ਸੀ,
0: ਅਤੇ
1: ਉਹ ਬੜੀ ਸੋਹਣੀ
0: ਉਹ
1: ਹੁੰਦੀ
0: ਸਾਨੂੰ
1: ਸੀ
0: ਖਰਾਬ ਨਹੀਂ ਸੀ ਸਿਹਤ ਨੂੰ ਕਰਦਾ ਹੁੰਦਾ,
1: ਜੀ,
0: ਕਿਉਂਕਿ ਜੇ ਉਸਦੇ ਉੱਤੇ ਤੁਸੀਂ ਗਰਮ ਕੜਾਹ ਪਾ ਕੇ ਵੀ ਖਾ ਲਿਆ ਤਾਂ ਉਹ ਕੁਛ ਨਹੀਂ ਕਹਿੰਦਾ, ਗਰਮ ਖੀਰ ਤੁਸੀਂ ਪਵਾ ਲਈ
1: ਬਿਲਕੁਲ,
0: ਉੱਤੇ ਤਾਂ ਵੀ ਉਹ ਕੁਛ ਨਹੀਂ ਕਹਿੰਦੀ
1: ਔਰ
0: ਤੁਹਾਨੂੰ।
1: ਡਿਸਪੋਜ਼ ਵੀ ਹੋ ਜਾਂਦੇ ਸੀ,
0: ਬਿਲਕੁਲ, ਅਤੇ ਉਹ ਕੁਦਰਤ ਦੀ ਚੀਜ਼ ਹੈ, ਕੁਦਰਤ ਦੇ ਵਿੱਚ ਰਲ ਜਾਣਾ ਹੈ ਉਸਨੇ,
1: ਜੀ,
0: ਅਤੇ ਪਲਾਸਟਿਕ ਹੈ ਜਿਹੜੀ, ਜਿਵੇਂ ਹੁਣ ਅਸੀਂ ਵੇਖਦੇ ਹਾਂ ਕਿ ਸਾਡੇ ਅੱਜ ਕੱਲ੍ਹ ਦੇ ਲੰਗਰਾਂ ਦੇ ਵਿੱਚ ਹੈ ਜਿਹੜੇ ਉੱਥੇ ਥਾਲ ਉਹ ਉਸ ਤਰੀਕੇ ਦੇ ਵਰਤੇ ਜਾਂਦੇ ਨੇ, ਉਹਨਾਂ ਦੇ ਵਿੱਚ ਹੀ ਕੌਲੀਆਂ ਬਣੀਆਂ
1: ਜੀ
0: ਹੁੰਦੀਆਂ ਨੇ,
1: ਜੀ ਜੀ
0: ਮੈਨੇਜਮੈਂਟ ਕਰਨ ਵਾਲਿਆਂ ਨੂੰ ਇਹ ਸੌਖਾ ਢੰਗ ਲੱਗਦਾ ਹੁੰਦਾ ਹੈ ਕਿ ਅਸੀਂ ਪਲਾਸਟਿਕ ਦੇ ਇਹ ਜਿਹੜੇ ਡੂਨੇ ਨੇ ਇਹ ਸ਼ਹਿਰ ਦੇ ਵਿੱਚੋਂ ਲੈ ਆਈਏ ਜਾ ਕੇ ਅਤੇ ਉਹਨਾਂ ਦੇ ਵਿੱਚ ਲੰਗਰ ਵਰਤਾ ਦਈਏ, ਫਿਰ ਉਹਨਾਂ ਨੂੰ ਧੋਣ ਦੀ ਲੋੜ ਨਹੀਂ ਹੈ, ਉਹਨਾਂ ਨੂੰ ਇਕੱਠੇ ਕਿਤੇ ਕੀਤਾ ਅਤੇ ਉਸ ਤੋਂ ਬਾਅਦ ਦੇ ਵਿੱਚ ਅੱਗ ਲਾ ਦਿੱਤੀ।
1: ਜੀ,
0: ਪਰ ਇਸ ਦੇ ਵਿੱਚ ਸਵਾਲ ਜਿਹੜਾ ਪੈਦਾ ਇਹ ਹੁੰਦਾ ਹੈ ਕਿ ਉਹ ਪਲਾਸਟਿਕ ਦੇ ਵਿੱਚ ਪਾਇਆ ਹੋਇਆ ਗਰਮ ਜਿਹੜਾ ਲੰਗਰ ਤੁਸੀਂ ਲੋਕਾਂ ਨੂੰ ਵਰਤਾਇਆ, ਛਕਾਇਆ, ਉਹ ਕਿੰਨਿਆਂ ਦੀ ਸਿਹਤ ਦੇ ਨਾਲ ਉਸਨੇ ਖਿਲਵਾੜ ਕੀਤਾ ਅਤੇ ਕਿੰਨਿਆਂ ਦੀ ਸਿਹਤ ਦਾ ਹੋ ਸਕਦਾ ਹੈ ਕਿ ਉਹ ਹੌਲੀ

0: ਹੌਲੀ ਹੌਲੀ ਹੌਲੀ ਕਰਕੇ ਨੁਕਸਾਨ ਕਰੇ।
1: ਔਰ ਬਾਅਦ 'ਚ ਜਿਹੜੇ ਅਸੀਂ ਉਹ ਜੂਠੇ ਪੱਤਲ ਨੇ ਅਸੀਂ ਜਦੋਂ ਉਹਨਾਂ ਨੂੰ ਅੱਗ ਲਗਾ ਰਹੇ ਉਹ ਇਨਵਾਇਰਮੈਂਟ ਦੇ ਵਿੱਚ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਾ ਰਹੇ ਨੇ।
0: ਬਿਲਕੁਲ, ਉਹ ਸਿੱਧਾ ਅਤੇ ਅਸਿੱਧਾ ਦੋਵੇਂ ਤਰੀਕਿਆਂ ਦੇ ਨਾਲ ਉਹ ਵਾਤਾਵਰਨ ਦੇ ਵਿੱਚ ਵਿਗਾੜ ਪੈਦਾ ਕਰ ਰਹੇ ਨੇ, ਲੋਕਾਂ ਦੀ ਸਿਹਤ ਦੇ ਵਿੱਚ ਵਿਗਾੜ ਪੈਦਾ ਕਰ ਰਹੇ ਨੇ। ਜਦੋਂ ਜਦੋਂ ਇਨਸਾਨ ਹੈ ਜਿਹੜਾ ਕੁਦਰਤ ਦੇ ਨਾਲੋਂ ਟੁੱਟਣਾ ਸ਼ੁਰੂ ਹੋਇਆ ਅਤੇ ਇਨਸਾਨ ਨੇ ਸਾਦਗੀ ਛੱਡੀ ਹੈ, ਸਾਦਾ ਰਹਿਣਾ ਛੱਡਿਆ, ਅਤੇ ਉਹ ਜਦੋਂ ਜਦੋਂ ਆਪਣੇ ਆਪ ਦੇ ਵਿੱਚ ਆਧੁਨਿਕਤਾ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹ ਵਿਗਾੜ ਦੇ ਵੱਲ ਵਧਿਆ।
1: ਬਿਲਕੁਲ,
0: ਅਤੇ ਇਹ ਸਾਰੀਆਂ ਚੀਜ਼ਾਂ ਇਸਦਾ ਨਤੀਜਾ ਨੇ। ਖੈਰ, ਅਸੀਂ ਕੋਸ਼ਿਸ਼ ਕਰੀਏ ਅਤੇ ਇਹ ਗੱਲਾਂ ਜਿਹੜੀਆਂ ਨੇ ਤਾਂ ਹੀ ਸਾਰਥਿਕ ਹੋਣ, ਸਾਡੇ ਸੁਣਨ ਵਾਲੇ ਵੀ ਇਹਨਾਂ ਨੂੰ ਅਪਲਾਈ ਕਰ ਸਕਣ ਅਤੇ ਅਸੀਂ ਵੀ ਜਿਹੜਾ ਖੁਦ ਵੀ ਜ਼ਿੰਮੇਵਾਰ ਹੋ ਕੇ ਇਹ ਸਾਰੀਆਂ ਚੀਜ਼ਾਂ ਨਿਭਾ ਸਕੀਏ।
1: ਜ਼ਰੂਰ।

0: ਜੀ ਦੋਸਤੋ, ਇਸ ਦੇ ਨਾਲ ਹੀ ਅੱਜ ਦਾ ਫੁਲਕਾਰੀ ਪ੍ਰੋਗਰਾਮ ਖਤਮ ਕਰਨ ਦੀ ਸਾਨੂੰ ਦੋਵਾਂ ਨੂੰ ਦਿਓ
1: ਇਜਾਜ਼ਤ। FM band 100.2 MHz ਤੇ ਨਿਊਜ਼ ਆਨ AIR ਐਪ ਤੇ ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ, ਇਸ ਵਕਤ ਦੁਪਹਿਰ ਦੇ 12 ਵੱਜ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਆਕਾਸ਼ਵਾਣੀ ਦਿੱਲੀ ਤੋਂ। ਖਬਰਾਂ ਲਈ ਕਰੋ ਕੁਝ ਪਲ ਦੀ ਉਡੀਕ।

0: ਇਸ ਲਈ ਤੁਰੰਤ ਡਾਕਟਰ ਤੋਂ ਜਾਂਚ ਕਰਵਾ।
1: ਅੱਛਾ ਭੈਣ, ਫਿਰ ਤਾਂ ਮੈਂ ਹੁਣੇ ਜਾਣੀ ਆ ਡਾਕਟਰ ਕੋਲ।
0: ਆਪਣੇ ਸ਼ਰੀਰ ਦੀ ਚੰਗੀ ਤਰ੍ਹਾਂ ਦੇਖਭਾਲ ਕਰੋ ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਹੋਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਓ।
1: ਭੈਣੋ, ਆਪਣੀ ਸਿਹਤ ਦਾ ਰੱਖੋ ਖਿਆਲ, ਬਣੇ ਰਹੋ ਪ੍ਰੋਗਰਾਮ ਨਾਰੀ ਲੋਕ ਦੇ ਨਾਲ।
2: ਹਾਂਜੀ ਭੈਣੋ, ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹੈ ਤੁਹਾਡੀ ਸਖੀ ਸੁਮਿਤਾ। ਕੀ ਹਾਲ ਚਾਲ ਨੇ ਮੇਰੀਆਂ ਭੈਣਾਂ ਦੇ? ਉਮੀਦ ਕਰਦੀ ਹਾਂ ਸਾਰੀਆਂ ਭੈਣਾਂ ਸਿਹਤ ਪੱਖੋਂ ਸਵਸਥ ਹੋਣਗੀਆਂ, ਆਪਣੀਆਂ ਕੰਮਾਂ ਕਾਰਾਂ 'ਚ ਮਸਤ ਹੋਣਗੀਆਂ ਅਤੇ ਆਪਣੇ ਟੀਚਿਆਂ ਨੂੰ ਹਾਸਿਲ ਕਰਨ 'ਚ, ਜੀ ਹਾਂ, ਅਸਤ ਵਿਅਸਤ ਹੋਣਗੀਆਂ। ਭੈਣੋ, ਉਮੀਦ ਇਹੀ ਹਮੇਸ਼ਾ ਰਹਿੰਦੀ ਹੈ ਮੈਨੂੰ ਤੁਹਾਡੇ ਸਾਰਿਆਂ ਤੋਂ ਕਿ ਜ਼ਰੂਰ ਤੁਸੀਂ ਆਪਣੇ ਵਾਸਤੇ ਕੁਝ ਨਾ ਕੁਝ ਜ਼ਰੂਰ ਕਰ ਰਹੇ ਹੋ, ਕਿਉਂਕਿ ਪਤਾ ਕੀ ਹੁੰਦਾ ਹੈ ਕਿ ਅਸੀਂ ਸਾਰੇ ਜ਼ਿੰਦਗੀ ਦੇ ਵਿੱਚ ਮਸਰੂਫ ਤਾਂ ਬਹੁਤ ਹਾਂ, ਲੇਕਿਨ ਦੂਸਰਿਆਂ ਦੀ ਮਦਦ ਕਰਨ ਲਈ। ਲੇਕਿਨ ਕਹਿੰਦੇ ਆ ਨਾ ਕਿ ਪਰਮਾਤਮਾ ਵੀ ਉਸੇ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਨੇ। ਸੋ ਅਸੀਂ ਆਪਣੇ ਟੀਚਿਆਂ ਨੂੰ ਹਾਸਿਲ ਕਰਨ ਦੇ ਵਿੱਚ ਆਪਣਾ ਵੀ ਬਣਦਾ ਪੂਰਾ ਪੂਰਾ ਯੋਗਦਾਨ ਪਾਉਂਦੇ ਰਹੀਏ। ਅੱਛਾ, ਅੱਜ ਪ੍ਰੋਗਰਾਮ ਸੁਰਖੀ ਨਾਰੀ ਲੋਕ 'ਚ ਸੁਰਖੀ ਦੇ ਤਹਿਤ ਹੀ ਆਗਾਜ਼ ਕਰਾਂਗੇ। ਅੱਜ ਅਸੀਂ ਗੱਲ ਕਰਾਂਗੇ ਗਾਇਕਾ ਸੁਮਨ ਕਲਿਆਣਪੁਰ ਹੋਰਾਂ ਦੀ, ਜਿਹੜੇ ਕਿ ਸਰੀਰਕ ਰੂਪ 'ਚ ਸਾਡੇ ਦਰਮਿਆਨ ਹੁਣ ਨਹੀਂ ਰਹੇ। ਇਹਨਾਂ ਦਾ ਕੱਲ੍ਹ ਸ਼ਾਮੀ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ, ਲੇਕਿਨ ਸਰੀਰਕ ਰੂਪ 'ਚ ਨਹੀਂ ਹਨ, ਲੇਕਿਨ ਆਵਾਜ਼ ਇਹਨਾਂ ਦੀ ਹਮੇਸ਼ਾ ਸਾਡੇ ਕੰਨੀ ਪੈਂਦੀ ਰਹੇਗੀ, ਇਹਨਾਂ ਦੇ ਗੀਤਾਂ ਦੇ ਜ਼ਰੀਏ ਹਮੇਸ਼ਾ ਅਮਰ ਰਹੇਗੀ। ਦੱਸ ਦਈਏ ਇਹਨਾਂ ਦੇ ਬਚਪਨ ਦਾ ਨਾਮ ਸੁਮਨ ਹੈਮਡੀ ਸੀ ਔਰ ਪਿਤਾ ਸ਼ੰਕਰ ਰਾਓ ਹੈਮਡੀ ਕਰਨਾਟਕ ਦੇ ਮੈਂਗਲੌਰ ਦੇ ਵਿੱਚ ਇੱਕ ਬ੍ਰਾਹਮਣ ਪਰਿਵਾਰ ਤੋਂ ਸਨ। 1958 ਦੇ ਵਿੱਚ ਰਾਮਾਨੰਦ ਕਲਿਆਣਪੁਰ ਜੀ ਦੇ ਨਾਲ ਇਹਨਾਂ ਦਾ ਵਿਆਹ ਹੋਇਆ ਔਰ ਉਸ ਤੋਂ ਬਾਅਦ ਸੁਮਨ ਕਲਿਆਣਪੁਰ ਬਣ ਗਏ। 1953 ਦੇ ਵਿੱਚ ਪਹਿਲੀ ਵਾਰ ਇਹਨਾਂ ਨੇ ਮਰਾਠੀ ਫਿਲਮ ਸ਼ੁਕਰਾਚੀ ਚਾਂਦਨੀ ਦੇ ਲਈ ਗਾਣੇ ਗਾਏ ਔਰ 1954 ਦੇ ਵਿੱਚ ਹਿੰਦੀ ਫਿਲਮ ਮੰਗੂ ਦੇ ਲਈ ਇੱਕ ਲੋਰੀ ਨੂੰ ਰਿਕਾਰਡ ਕੀਤਾ। ਸੁਮਨ ਕਲਿਆਣਪੁਰ ਨੇ ਸਾਲ 1960 ਅਤੇ 1970 ਦੇ ਦਹਾਕੇ ਦੇ ਵਿੱਚ ਆਪਣੀ ਸੁਰੀਲੀ ਆਵਾਜ਼ ਨਾਲ ਸੰਗੀਤ ਦੀ ਦੁਨੀਆ ਦੇ ਵਿੱਚ ਆਪਣੇ ਲਈ ਇੱਕ ਸਥਾਨ ਬਣਾ ਲਿਆ ਸੀ। ਲਤਾ ਮੰਗੇਸ਼ਕਰ ਵਰਗੀਆਂ ਮਹਾਨ ਗਾਇਕਾਵਾਂ ਦੀ ਮੌਜੂਦਗੀ ਦੇ ਬਾਵਜੂਦ ਭੈਣੋ, ਉਹਨਾਂ ਨੇ ਆਪਣੇ ਲਈ ਇੱਕ ਖਾਸ ਸਥਾਨ ਬਣਾ ਲਿਆ ਸੀ ਬਾਲੀਵੁੱਡ ਦੇ ਵਿੱਚ। ਉਹਨਾਂ ਦੇ ਗੀਤ ਜਿਵੇਂ ਕਿ ਅੱਜ ਕੱਲ੍ਹ ਤੇਰੇ ਮੇਰੇ ਪਿਆਰ ਕੇ ਚਰਚੇ, ਨਾਨਾ ਕਰਤੇ ਪਿਆਰ ਤੁਮੀ ਸੇ ਕਰ ਬੈਠੇ, ਤੁਮਨੇ ਪੁਕਾਰਾ ਔਰ ਹਮ ਚਲੇ ਆਏ। ਸੋਚ ਰਹੇ ਹੋ ਨਾ ਕਿ ਇਹ ਸੁਮਨ ਕਲਿਆਣਪੁਰ ਨੇ ਗਾਏ ਸੀ? ਸਾਨੂੰ ਤਾਂ ਲੱਗਿਆ ਸੀ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਹੈ। ਬਿਲਕੁਲ, ਬਹੁਤ ਸਾਰਿਆਂ ਨੂੰ ਇਹੀ ਲੱਗਦਾ ਸੀ ਔਰ ਭੁਲੇਖਾ ਵੀ ਬਹੁਤ ਪੈਂਦਾ ਸੀ, ਲੇਕਿਨ ਇਹ ਆਵਾਜ਼ ਸੁਮਨ ਕਲਿਆਣਪੁਰ ਦੀ ਸੀ। ਆਪ ਜੀ ਨੇ ਹਿੰਦੀ ਦੇ ਨਾਲ ਨਾਲ ਮਰਾਠੀ, ਆਸਮੀ, ਕੰਨੜ, ਬੰਗਾਲੀ ਅਤੇ ਉੜੀਆ ਸਮੇਤ ਕਈ ਭਾਸ਼ਾਵਾਂ ਦੇ ਵਿੱਚ ਗਾਣੇ ਗਾਏ। 2022 ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਲਤਾ ਨੂੰ ਆਪਣਾ ਬਹੁਤ ਕਰੀਬੀ ਦੋਸਤ ਦੱਸਿਆ ਔਰ ਕਿਹਾ ਕਿ ਉਹਨਾਂ ਨੂੰ ਮਿਲਣਾ ਹਮੇਸ਼ਾ ਇੱਕ ਦੋਸਤ ਦੇ ਵਰਗਾ ਹੀ ਮਹਿਸੂਸ ਹੁੰਦਾ ਸੀ। ਸੁਮਨ ਕਲਿਆਣਪੁਰ ਦੀ ਆਵਾਜ਼ ਲਤਾ ਮੰਗੇਸ਼ਕਰ ਵਰਗੀ ਸੀ, ਇਹ ਸਾਨੂੰ ਸਭ ਨੂੰ ਪਤਾ ਔਰ ਮਿਲਦੀ ਜੁਲਦੀ ਸੀ, ਉਹ ਆਪ ਵੀ ਮੰਨਦੇ ਸੀ। ਉਹਨਾਂ ਦੀ ਗਾਇਕੀ ਦੀ ਸ਼ੈਲੀ ਅਤੇ ਸੁਰਾਂ ਦੀ ਕਮਾਂਡ ਇੱਕੋ ਜਿਹੀ ਮੰਨੀ ਜਾਂਦੀ ਸੀ। ਲੋਕ ਸਾਡੇ ਤੁਹਾਡੇ ਵਰਗੇ ਹਮੇਸ਼ਾ ਦੋਵਾਂ ਦੀ ਆਵਾਜ਼ ਦੇ ਵਿੱਚ ਉਲਝ ਜਾਂਦੇ ਸੀ। ਇਸ ਗੁਣ ਦੇ ਕਾਰਨ ਜਦੋਂ ਸਾਲ 1960 ਦੇ ਦਹਾਕੇ ਦੇ ਵਿੱਚ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਵਿਚਕਾਰ ਕੁਝ ਕਹਾ ਸੁਣੀ ਹੋ ਗਈ ਤਾਂ ਸੁਮਨ ਕਲਿਆਣਪੁਰ ਸੰਗੀਤਕਾਰਾਂ ਦੀ ਪਸੰਦ ਬਣ ਗਈ ਔਰ ਫਿਰ ਉਹਨਾਂ ਨੇ ਰਫੀ ਸਾਹਿਬ ਨਾਲ ਬਹੁਤ ਸਾਰੇ ਬਲੋਕਬਾਸਟਰ ਗੀਤ ਵੀ ਗਾਏ। ਔਰ ਇਹ ਗੀਤ ਸਿਰਫ ਉਸ ਵਕਤ ਦੇ ਗੀਤ ਨਹੀਂ ਹੈ ਭੈਣੋ, ਇਹ ਗੀਤ ਅੱਜ ਵੀ ਜਦੋਂ ਅਸੀਂ ਸੁਣਦੇ ਹਾਂ ਤਾਂ ਇਸ ਤਰ੍ਹਾਂ ਲੱਗਦੇ ਨੇ ਕਿ ਬੜੇ ਹੀ ਤਾਜ਼ੇ ਸੰਗੀਤ ਅਤੇ ਤਾਜ਼ੀ ਆਵਾਜ਼ ਦੇ ਨਾਲ ਬਣੇ ਹੋਏ ਨੇ। ਇਸ ਲਈ ਸ਼ਾਇਦ ਅੱਜ ਅਸੀਂ ਸੁਮਨ ਕਲਿਆਣਪੁਰ ਜੀ ਨੂੰ ਯਾਦ ਕਰ ਰਹੇ ਹਾਂ ਔਰ ਸ਼ਤ ਸ਼ਤ ਨਮਨ ਕਰਦੇ ਹਾਂ। ਖਾਸ ਕਰਕੇ ਭੈਣਾਂ ਦੇ ਪ੍ਰੋਗਰਾਮ 'ਚ ਉਹਨਾਂ ਨੂੰ ਇਸ ਲਈ ਸ਼ਾਮਿਲ ਕੀਤਾ ਹੈ ਕਿ ਇੱਕ ਬਹੁਤ ਵੱਡੀ ਮਿਸਾਲ ਰਹੇ ਨੇ ਸੁਮਨ ਕਲਿਆਣਪੁਰ, ਕਿਉਂਕਿ ਹਰ ਇੱਕ ਔਰਤ ਜੋ ਹੈ ਉਹ ਆਪਣੇ ਪਰਿਵਾਰ ਨੂੰ ਸੰਭਾਲਣ ਦੇ ਨਾਲ ਨਾਲ ਜਦੋਂ ਆਪਣੇ ਸੁਪਨਿਆਂ ਨੂੰ ਵੀ ਸੰਭਾਲਦੀ ਹੈ, ਸਹੇਜਦੀ ਹੈ, ਉਹਨਾਂ ਨੂੰ ਜਿਉਂਦੀ ਹੈ, ਤਾਂ ਬਹੁਤ ਵੱਡੀ ਚੁਣੌਤੀਆਂ ਉਹਦੇ ਸਾਹਮਣੇ ਆਉਂਦੀਆਂ ਨੇ ਔਰ ਉਹਨਾਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਹੱਸ ਖੇਡ ਕੇ ਅਸੀਂ ਕਰ ਲੈਂਦੇ ਹਾਂ। ਇਹੀ ਸਾਡੀ ਸਾਰੀਆਂ ਔਰਤਾਂ ਦੀ ਖਾਸੀਅਤ ਹੈ।

0: अभिजीत आदित्य नारायण ते अलका याग्निक दी आवाज़ आज पहनो तुसी ये गीत सुन रहे सी। अज असी मना रहे हैं जी ग्लोबल मापियां दा दिवस। और मापे किनिया कुर्बानियां करते हैं अपने बच्चों के लिए, साढ़े तुहाडे तो बिना ये कौन समझ सकता है। और बच्चों नूं ये जानन दी समझन दी बेहद लोड़ है अज के समय दे विच, क्योंकि अज का समा टेक्नोलॉजी का समा है, सोशल मीडिया का समा है। बच्चे कोल वक्त ही नहीं हुंदा अपने मापियां दे नाल बिताउण दा, और मापे उड़ीक करते रहते हैं बच्चा कद घर आएगा, साढ़े नाल दो पल बैठेगा, दो घुट चाह दे पीएगा, तो असी दो गल्लां कर लवेंगे। सो इत्थे सानू तुहानू हर एक नूं चाहीदा है, और बनदी जिम्मेवारी भी बनती और साडा फर्ज़ भी बनता है कि मापियां प्रति असी इस तरह की अणगहली या फिर इग्नोरेंस ना रखिए। जिन्ना हो सकता असी अपने आप नाल जो समा बिता रहे हैं उस चो ही थोड़ा समा कढ़ के असी मापिया नाल बिता लीए। बहुती बार होंदा है ना कि उम्र का एक तकाजा हो जाता है कि मापे चिड़चिड़े हो जाते हैं, बच्चों का हजे जवानी का दौर चल रहा होंदा है, तो गर्म खून होण करके उन्हां दा भी सुभाव थोड़ा चिड़चिड़ा हो जाता है। सो इत्थे जो है तालमेल बनाने की बहुत ज़्यादा जरूरत होंगी। अज के समय के विच बैलेंस बना के रखना बहुत औखा है, लेकिन नामुमकिन कुछ भी नहीं है। कोशिश हमेशा दोनों पासे तो जेकर जारी रहेगी तो एक दूसरे का ध्यान भी रखते रहेंगे और संतुलन भी बनिया रहेगा। आज का प्रोग्राम नारी लोक दा जड़ा है पहला अद्धा हिस्सा हुण इत्थे खत्म हो रहा है, क्योंकि जी दोपहर के 12:30 बज चुके हैं। और तुसी ट्यून किया है तुहाडा अपना रेडियो आकाशवाणी पटियाला एफ एम बैंड 100.2 MHz ते। हुण प्रोग्राम नारी लोक च दे अगले हिस्से दे विच तुहाडे नाल सांझा कर रहे हैं जी साडा सैगमेंट तेरी मेरी इक जिंदड़ी।
1: एक जिंदड़ी प्रोग्राम नारी लोक दा ये हिस्सा लैके हाजिर हाँ मैं रणती पंधीर। इस प्रोग्राम दे विच अजिहे जोड़िआं नूं तुहाडे नाल रूबरू करवाउने आ जिन्हां दी जिंदगी सचमुच एक ही हो जांदी है। ये अज कल वर्गे रिश्ते नहीं हैगे अजिहे जोड़िआं दे कि पल दे विच तां सानूं लगदा है कि हाँ असीं एक दूजे तों बिना रहि ही नहीं सकदे, ते अगले ही पल किसे वी गल दे उत्ते कोई समस्या हो गई ते झट वखरेवां हो गिआ। ਇਹ ਜੋੜੇ ਅਜਿਹੇ ਨਹੀਂ ਹੁੰਦੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ, ਇਹ ਉਹ ਜੋੜੇ ਨੇ ਜਿਨ੍ਹਾਂ ਨੇ ਜ਼ਿੰਦਗੀ ਦਾ ਇੱਕ ਲੰਮਾ ਸਫ਼ਰ, ਔਖ ਸੌਖ ਧੁੱਪਾਂ ਛਾਵਾਂ ਜ਼ਿੰਦਗੀ ਦੀਆਂ ਇਕੱਠਿਆਂ ਨੇ ਹੰਢਾਈਆਂ ਹੁੰਦੀਆਂ ਨੇ, ਅਤੇ ਅੱਜ ਉਹਨਾਂ ਦਾ ਰਿਸ਼ਤਾ ਸਾਡੇ ਵਰਗੇ ਕਿੰਨੇ ਹੋਰਨਾਂ ਦੇ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ। ਅਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਮਹਿਮਾਨ ਨੇ ਮੈਡਮ ਪਰਮਜੀਤ ਕੌਰ ਸੰਧੂ, ਜੋ ਅਧਿਆਪਨ ਦੇ ਕਿੱਤੇ ਨਾਲ ਸੰਬੰਧ ਰੱਖਦੇ ਨੇ, ਅਤੇ ਇਹਨਾਂ ਦੇ ਜੀਵਨ ਸਾਥੀ ਇੰਜੀਨੀਅਰ ਭੁਪਿੰਦਰ ਸਿੰਘ ਸੰਧੂ। ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਜੀ।
2: ਥੈਂਕ ਯੂ ਮੈਮ।
3: ਹਾਂਜੀ ਥੈਂਕ ਯੂ ਮੈਮ, ਬਹੁਤ ਵਧੀਆ ਲੱਗਿਆ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਬੁਲਾਇਆ।
2: ਤੇਰੀ ਮੇਰੀ ਇੱਕ ਜ਼ਿੰਦਗੀ ਦੇ ਖੂਬਸੂਰਤ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਆਪ ਦਾ, ਆਕਾਸ਼ਵਾਣੀ ਪਟਿਆਲਾ ਦਾ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਜੀ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ?
2: ਲਗਭਗ 35.5 ਸਾਲ ਸਾਡੇ ਵਿਆਹ ਨੂੰ ਹੋ ਗਏ।
1: ਕਿਹੜੇ ਸਾਲ 'ਚ ਵਿਆਹ ਹੋਇਆ ਸੀ?
3: ਹਾਂਜੀ 99 ਦੇ ਵਿੱਚ, ਅਕਤੂਬਰ 99 ਦੇ ਵਿੱਚ ਵਿਆਹ ਹੋਇਆ ਸੀ। ਹਾਂਜੀ 1990 ਵਿੱਚ। ਅਤੇ ਸਾਡੀ ਜਿਹੜੀ ਲਾਈਫ ਹੈ ਬੜੀ ਅੱਛੀ, ਜਦੋਂ ਸਾਡੀ ਮੈਰਿਜ ਹੋਈ ਉਸ ਟਾਈਮ ਸਾਨੂੰ ਬਹੁਤ ਸਾਰੇ ਅਪ ਐਂਡ ਡਾਊਨਸ ਦੇਖਣੇ ਪਏ। ਇਹਨਾਂ ਦੇ ਜਿਹੜੇ ਪੇਰੈਂਟਸ ਸੀ ਉਹ ਨੰਗਲ ਰਹਿੰਦੇ ਸੀ।
1: ਅੱਛਾ।
3: ਤੇ ਹਾਂ, ਉੱਥੇ ਕਦੀ ਵੀ ਪਹਿਲਾਂ ਕਰਫਿਊ ਨਹੀਂ ਸੀ ਲੱਗਿਆ।
2: ਬਹੁਤ ਛੋਟਾ ਜਿਹਾ ਖੂਬਸੂਰਤ ਸ਼ਹਿਰ ਸੀ ਉਹ।
3: ਹਾਂਜੀ ਹਾਂਜੀ।
2: ਤੇ ਪਰ ਉਦੋਂ ਫਿਰ ਤੇ ਕਰਫਿਊ ਲੱਗ ਗਿਆ, ਸਾਡਾ ਸਾਰਾ ਪ੍ਰੋਗਰਾਮ ਵਿੱਚੇ ਰਹਿ ਗਿਆ, ਤਰਿਆ ਤਰਿਆ।
1: ਅੱਛਾ।
3: ਹਾਂਜੀ ਹਾਂ। ਤੇ ਫਿਰ ਉਸ ਤੋਂ ਬਾਅਦ ਜਦੋਂ ਜਿੱਥੇ ਅਸੀਂ ਸਗਨ ਲਗਾਉਣ ਜਾਣਾ ਸੀ, ਲੜਕੀ ਵਾਲੇ ਜਿਹੜੇ ਆ ਲੜਕੀ ਵਾਲਿਆਂ ਦੇ ਸਗਨ ਲਗਾਉਣ ਜਾਂਦੇ ਆ, ਤੇ ਲਗਾਉਣ ਜਾਣਾ ਸੀ ਤੇ ਸਾਨੂੰ ਇਹਨਾਂ ਦਾ ਪਾਪਾ ਜੀ ਦਾ ਫੋਨ ਆ ਗਿਆ, ਮੇਰੇ ਫਾਦਰ ਇਨ ਲਾਅ ਦਾ, ਕਿ ਤੁਸੀਂ ਸਗਨ ਲਗਾਉਣ ਨਾ ਆਇਓ, ਕਿਉਂਕਿ ਉੱਥੋਂ ਤੱਕ ਰਿਸ਼ਤੇਦਾਰ ਜਿਹੜੇ ਨਹੀਂ ਸੀ ਪਹੁੰਚ ਸਕੇ।
1: ਅੱਛਾ।
3: ਹਾਂ, ਤੇ ਇਹਨਾਂ ਦੇ ਜਿਹੜੇ ਨਾਨਕੇ ਆ ਉਹ ਅੰਮ੍ਰਿਤਸਰ ਹੀ ਰਹਿੰਦੇ ਸੀ
1: ਜੀ।
3: ਤੇ ਫਿਰ ਸਾਰੇ ਜਾਣੇ ਜਿੰਨੇ ਵੀ ਉੱਥੇ ਸੀ, ਮੇਰੀ ਸਿਸਟਰ ਹੋ ਗਈ, ਮੇਰੀ ਸਿਸਟਰ ਇਨ ਲਾਅ ਹੋ ਗਈ, ਉਸ ਤੋਂ ਬਾਅਦ ਇਹਨਾਂ ਦੇ ਮਾਸੀ ਜੀ ਹੋ ਗਏ ਜਿਹੜੇ ਕੈਲਕਟਾ ਤੋਂ ਆਏ ਸੀ, ਇੱਕ ਦੋ ਹੋਰ ਜਾਣੇ ਸੀ, ਅਨੰਦਪੁਰ ਸਾਹਿਬ ਰੁਕ ਗਏ, ਮਾਮਾ ਜੀ ਸੀ, ਸਾਰੇ ਉੱਥੇ ਰੁਕ ਗਏ। ਅਤੇ ਫਿਰ ਉਹ ਅੰਮ੍ਰਿਤਸਰ ਹੀ ਗੱਡੀਆਂ ਦੇ ਰਾਹੀਂ, ਇੱਕ ਗੱਡੀ ਦੇ ਰਾਹੀਂ ਹੀ ਵਾਰੀ ਵਾਰੀ ਇੱਕ ਪਾਸ ਦੇ ਨਾਲ ਹੀ ਉਹ ਜਿਹੜੇ ਸਨ ਅੰਮ੍ਰਿਤਸਰ ਪਹੁੰਚੇ। ਅਤੇ ਇੱਕ ਦਿਨ ਬਸ ਜਿਹੜਾ ਸਗਨ ਸੀ ਉਹ ਡਿਲੇ ਹੋਇਆ
1: ਜੀ।
3: ਹਾਂ, ਤੇ ਅਗਲੇ ਦਿਨ ਮੈਰਿਜ ਜਿਹੜੀ ਸੀ ਪੂਰੇ ਟਾਈਮ ਸਿਰ, ਮਤਲਬ ਕਿ ਪੂਰੇ ਵਧੀਆ ਤਰੀਕੇ ਦੇ ਨਾਲ ਮੈਰਿਜ ਹੋਈ ਸੀ।
1: ਅੱਛਾ, ਤੁਹਾਡੇ ਪੇਕੇ ਅੰਮ੍ਰਿਤਸਰ?
3: ਹਾਂਜੀ ਹਾਂਜੀ, ਮੇਰੇ ਪੇਕੇ
2: ਸਾਡੇ ਟੋਟਲ ਸਾਰੇ ਰਿਸ਼ਤੇਦਾਰ ਅੰਮ੍ਰਿਤਸਰ।
3: ਹਾਂਜੀ ਹਾਂ।
1: ਅੱਛਾ, ਤੇ ਫਿਰ ਤੁਹਾਡਾ ਵਿਚੋਲਾ ਕੌਣ ਸੀ?
2: ਵਿਚੋਲਾ ਸੀਗਾ ਜੀ ਮੇਰੇ ਮਦਰ ਦੇ ਚਾਚੀ ਜੀ।
1: ਅੱਛਾ।
2: ਜਿਹੜੇ ਕਿ ਇਹਨਾਂ ਦੇ ਘਰ ਆਉਂਦੇ ਹੁੰਦੇ ਸੀਗੇ, ਉਹਨਾਂ ਦੇ ਨੇੜੇ ਰਹਿੰਦੇ ਸੀਗੇ, ਅਤੇ ਉਹ ਫਿਰ ਇਹਨਾਂ ਦੇ ਘਰ ਆਉਂਦੇ ਸੀ, ਉਹਨਾਂ ਨੇ ਦੇਖਿਆ ਕਿ ਇਹ ਲੜਕੀ ਵਿਆਹੁਣ ਯੋਗ ਹੈਗੀ ਹੈ, ਅਤੇ ਇੱਧਰੋਂ ਮੈਂ ਵੀ ਸਰਕਾਰੀ ਨੌਕਰੀ ਦੇ ਵਿੱਚ 5-6 ਸਾਲ ਹੋ ਗਏ ਸੀ ਮੈਨੂੰ ਨੌਕਰੀ ਕਰਦਿਆਂ ਨੂੰ। ਉਹਨਾਂ ਨੇ ਫਿਰ ਗੱਲ ਕੀਤੀ ਅਤੇ ਫਿਰ ਸਾਡੀ ਦੇਖ ਦਿਖਾਈ ਹੋਈ, ਅਤੇ ਫਿਰ ਸਾਡਾ ਰਿਸ਼ਤਾ ਜਿਹੜਾ ਕਿ ਉਹ ਪ੍ਰਵਾਨ ਚੜਿਆ।
1: ਤੁਸੀਂ ਉਦੋਂ ਵੀ ਨੌਕਰੀ ਕਰਦੇ ਸੀ?
3: ਨਹੀਂ ਜੀ, ਨਹੀਂ ਜੀ, ਮੈਂ ਸਿਰਫ ਉਦੋਂ ਮੈਂ ਐਮ ਏ ਕੀਤੀ ਸੀ, ਐਮ ਏ ਹਿਸਟਰੀ ਦੀ, ਅਤੇ ਉਹਦੇ ਵਿੱਚ ਮੇਰਾ ਗੋਲਡ ਮੈਡਲ ਆਇਆ ਹੋਇਆ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ,
1: ਅਤੇ
3: ਮੈਂ ਬੀਲਿਪ ਕਰ ਰਹੀ ਸੀ ਕਿਉਂਕਿ ਮੇਰੇ ਪੇਰੈਂਟਸ ਦਾ ਬਿਜ਼ਨਸ ਸੀ ਅਤੇ ਉਹਨਾਂ ਨੂੰ ਸੀ ਕਿ ਬਸ ਕੁੜੀ ਬਸ ਪੜ੍ਹਾ ਦਿੱਤੀ ਅਤੇ ਉਸ ਤੋਂ ਬਾਅਦ ਬਸ ਸਾਨੂੰ ਬਿਜ਼ਨਸ ਵਾਲਾ ਹੀ ਲੜਕਾ ਮਿਲੇਗਾ। ਚਲੋ ਕਿਸਮਤ ਮੇਰੀ ਬਹੁਤ ਅੱਛੀ ਸੀ ਕਿ ਮਤਲਬ ਕਿ ਐਜ਼ ਏ ਇੰਜੀਨੀਅਰ ਮਿਲੇ, ਜਿਹਦਾ ਮੈਨੂੰ ਇੱਕ ਖਾਬ ਸੀ ਕਿ ਹਾਂ ਇੰਜੀਨੀਅਰ ਉਹਨਾਂ ਦੇ ਨਾਲ ਲੱਗਿਆ ਹੋਇਆ ਹੈ ਨਾ ਜੀ। ਅਤੇ ਬਸ ਫਿਰ ਇਸੇ ਤਰ੍ਹਾਂ ਹੀ ਮੈਂ ਬੀਲਿਪ ਕੀਤੀ। ਮੇਰੇ ਡੈਡੀ ਨੇ ਜਦੋਂ ਦੇਖਿਆ ਕਿ ਇਹਦੀ ਗੋਲਡ ਮੈਡਲ ਆ ਗਏ ਅਤੇ ਉਹਨਾਂ ਨੇ ਫਿਰ ਮੈਨੂੰ ਯੂਨੀਵਰਸਿਟੀ ਦੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਮੈਨੂੰ ਬੀਲਿਪ ਕਰਾਈ। ਫਿਰ ਰਿਸ਼ਤਾ ਆਇਆ ਅਤੇ ਫਿਰ ਅੰਗੇਜਮੈਂਟ ਹੋ ਗਈ ਸਾਡੀ। ਸਾਡੀ ਜਿਹੜੀ ਦੇਖਾ ਦਿਖਾਈ ਵੀ ਆ ਉਹ ਵੀ ਜਿਹੜੀ ਹੈ ਰਾਮਸਰ ਗੁਰਦੁਆਰੇ ਦੇ ਵਿੱਚ ਹੋਈ ਹੈ
1: ਜੀ।
3: ਹਾਂਜੀ, ਉੱਥੇ ਹੀ ਅੰਗੇਜਮੈਂਟ ਹੋਈ। ਉਦੋਂ ਪੈਲੇਸ ਵਗੈਰਾ ਨਹੀਂ ਸੀ ਹੁੰਦੇ, ਉੱਥੇ ਹੀ ਸਾਰੇ ਰਿਸ਼ਤੇਦਾਰ ਇਕੱਠੇ ਹੋ ਗਏ ਸੀ। ਉੱਥੇ ਹੀ ਫਿਰ ਚਾਹ ਪਾਣੀ ਦਾ ਜੋ ਵੀ ਅਰੇਂਜਮੈਂਟ ਸੀ ਉੱਥੇ ਕੀਤਾ ਗਿਆ। ਅਤੇ ਬਾਅਦ ਵਿੱਚ ਫਿਰ ਮੈਂ ਜਿਹੜੀ ਹੈ ਇਹਨਾਂ ਦੇ ਸਹਿਯੋਗ ਦੇ ਨਾਲ ਆਫਟਰ ਮੈਰਿਜ, ਜਦੋਂ ਮੇਰੀ ਇੱਕ ਸਾਲ ਬਾਅਦ ਮੈਰਿਜ ਹੋਈ, ਅਤੇ ਜਿਹੜੇ ਮੇਰੇ ਮਦਰ ਇਨ ਲਾਅ ਸੀ ਉਹ ਸਰਵਿਸ ਵੂਮੈਨ ਸੀ
1: ਜੀ।
3: ਹਾਂ, ਅਤੇ ਉਹਨਾਂ ਨੂੰ ਇਹ ਸ਼ੌਂਕ ਸੀ ਕਿ ਹਾਂ ਵੀ ਇਹਨਾਂ ਨੂੰ ਨਹੀਂ ਸੀ ਇੰਨਾ ਹੈਗਾ ਕਿ ਸਰਵਿਸ ਕੀਤੀ ਜਾਵੇ।
1: ਅੱਛਾ।
3: ਹਾਂ, ਉਹਨਾਂ ਨੂੰ ਸੀ ਕਿ ਪਰਮਜੀਤ ਤੂੰ ਐਮ ਏ ਵੀ ਕੀਤੀ ਹੋਈ ਹੈ ਅਤੇ ਬੀਲੀਵ ਵੀ ਕੀਤੀ ਹੋਈ ਹੈ, ਬੀਲੀਵ ਦਾ ਮਤਲਬ ਲਾਇਬ੍ਰੇਰੀ ਸਾਇੰਸ ਦੀ ਡਿਗਰੀ ਹੈ ਨਾ, ਅਤੇ ਕੁਛ ਨਾ ਕੁਛ ਅੱਗੋਂ ਕਰਨਾ ਹੈ, ਅਤੇ ਮੈਨੂੰ ਥੋੜ੍ਹਾ ਜਿਹਾ ਪੜ੍ਹਾਈ ਦਾ ਬਹੁਤ ਅੱਗੋਂ ਸ਼ੌਂਕ ਸੀ।
2: ਉਹ ਕੀ ਕੀਤਾ ਇਹਨਾਂ ਨੇ ਉਹ ਤੁਹਾਨੂੰ ਮੈਂ ਦੱਸੂੰਗਾ
1: ਦੱਸੋ
2: ਮੈਰਿਜ ਤੋਂ ਬਾਅਦ, ਕਿਉਂਕਿ ਜਦੋਂ ਸਾਡੀ ਦੇਖ ਦਿਖਾਈ ਹੋਈ, ਮੇਰੇ ਫਾਦਰ ਮਦਰ ਸ਼ਾਇਦ ਕੋਈ ਲੜਕੀ ਪਹਿਲਾਂ ਦੇਖੀ ਹੋਵੇ ਉਹਨਾਂ ਨੇ ਜਾਂ ਨਹੀਂ ਦੇਖੀ, ਪਰ ਮੈਨੂੰ ਨਹੀਂ ਦੱਸਿਆ ਉਹਨਾਂ ਨੇ। ਉਹਨਾਂ ਨੇ ਮੈਨੂੰ ਫਸਟ ਟਾਈਮ ਬੁਲਾਇਆ ਵੀ ਆਪਾਂ ਅੰਮ੍ਰਿਤਸਰ ਆ ਜਾ ਤੂੰ, ਮੈਂ ਫਰੀਦਕੋਟ ਰਹਿੰਦਾ ਸੀ ਉਦੋਂ, ਫਰੀਦਕੋਟ ਸੀ ਮੇਰੀ ਅਪੁਆਇੰਟਮੈਂਟ ਵੀ ਆਪਾਂ ਲੜਕੀ ਦੇਖਣੀ ਹੈ। ਮੈਂ ਇਹ ਸੋਚ ਕੇ ਗਿਆ ਸੀ ਕਿ ਮੈਂ ਲੜਕੀ ਦੇਖ ਕੇ ਮਤਲਬ ਪਹਿਲਾਂ ਹੀ ਸੋਚ ਕੇ ਗਿਆ ਸੀ ਵੀ ਮੇਰੇ ਵੱਲੋਂ ਹਾਂ ਹੀ ਹੈ ਇਹ।
1: ਅੱਛਾ, ਮਤਲਬ ਤੁਹਾਨੂੰ ਸਾਹਮਣੇ ਬਿਠਾ ਕੇ ਦੇਖ ਦਿਖਾਈ ਹੋਈ ਸੀ?
3: ਹਾਂਜੀ ਹਾਂਜੀ ਹਾਂਜੀ ਹਾਂਜੀ ਦੇਖ ਦਿਖਾਈ ਸੀ।
2: ਪਰ ਮੇਰੇ
1: ਉਹਨਾਂ ਦਿਨਾਂ ਦੇ ਵਿੱਚ ਇਹ ਆਮ ਤਾਂ ਨਹੀਂ ਸੀ।
3: ਨਹੀਂ ਨਹੀਂ, ਤਾਂ ਹੀ ਗੁਰਦੁਆਰੇ ਦਿਖਾਇਆ ਸੀ,
2: ਸਿੱਧਾ ਚੱਲ ਜਾਂਦਾ ਸੀ, ਇੰਨਾ ਵੀ ਨਹੀਂ ਸੀ ਬੈਕਵਰਡ, ਮਤਲਬ ਉਦੋਂ ਠੀਕ ਸੀ ਸਿਸਟਮ ਉਦੋਂ। ਪਰ ਮੈਂ ਇਹ ਸੋਚ ਕੇ ਗਿਆ ਸੀ ਵੀ ਜਿਹੜੀ ਲੜਕੀ ਵੀ ਮੈਨੂੰ ਦੇਖਣ, ਜਿਹਨੂੰ ਮੈਂ ਦੇਖੂੰਗਾ ਉਹਨੂੰ ਮੈਂ ਨਾ ਨਹੀਂ ਕਰਨੀ, ਉਹ ਮਹਾਰਾਜ ਦੀ ਬਖਸ਼ਿਸ਼ ਹੋਊਗੀ ਕਿ ਮੈਨੂੰ ਜੋ ਮਿਲਿਆ, ਤਾਂ ਕਿ ਲੜਕੀ ਇਹ ਨਾ ਕਹੇ ਕਿ ਮੈਨੂੰ ਦੇਖ ਕੇ ਰਿਜੈਕਟ ਕਰਤਾ ਇਹਨਾਂ ਨੇ।
1: ਵਾਹ ਜੀ ਵਾਹ।
2: ਇਹ ਮੇਰੀ ਮਨ ਦੀ ਇੱਕ ਇੱਛਾ ਸੀਗੀ, ਯਾਨੀ ਕਿ ਇਹ ਮੈਂ ਜੇ ਉੱਥੇ ਪੂਰਾ ਉਤਰਿਆ ਔਰ ਮੈਨੂੰ ਬਾਅਦ 'ਚ ਬਹੁਤ ਵਧੀਆ ਰਿਹਾ ਇਹਨਾਂ ਦਾ। ਔਰ ਉਸ ਤੋਂ ਬਾਅਦ ਮੈਰਿਜ ਤੋਂ ਬਾਅਦ ਕੀ ਕੀਤਾ ਇਹਨੇ ਤੁਹਾਨੂੰ ਮੈਂ ਦੱਸਦਾ
1: ਜੀ।
2: ਸਾਡੇ ਮਦਰ ਵਰਕਿੰਗ ਸੀਗੇ ਅਤੇ ਉਹ ਕਹਿੰਦੇ ਪੰਜੀਤ ਤੂੰ ਐੱਮ ਏ ਕੀਤੀ ਹੋਈ ਹੈ ਅਤੇ ਬੀ ਲਿਵ ਕੀਤੀ ਹੋਈ ਹੈ, ਤੂੰ ਬੀ ਐੱਡ ਕਰ ਲੈ ਤਾਂ ਕਿ ਤੇਰੀ ਜਿਹੜੀ ਸਟੱਡੀ ਕੰਪਲੀਟ ਹੋ ਜਾਵੇ। ਚਲੋ ਜੀ, ਇਹਨਾਂ ਨੇ ਸਾਡੀ ਗੁੜੀਆਂ ਬਹੁਤ ਛੋਟੀ ਜੀ ਸੀਗੀ, ਇਹਨਾਂ ਨੇ ਬੀ ਐੱਡ ਦਾ ਅਸੀਂ ਭਰਿਆ ਕੋਰਸਪੋਂਡੈਂਸ ਦਾ, ਅਤੇ ਐੱਮ ਡੀ ਯੂਨੀਵਰਸਿਟੀ ਰੋਹਤਕ ਤੋਂ ਅਸੀਂ ਬੀ ਐੱਡ ਸ਼ੁਰੂ ਕਰ ਲਈ
1: ਜੀ।
2: ਅਤੇ ਬੀ ਐੱਡ ਕਰਨ ਦੇ ਦੌਰਾਨ ਜਿਹੜਾ ਕਲਾਸਿਸ ਲੱਗਦੀਆਂ ਸੀ ਲੁਧਿਆਣੇ, ਇਹਨਾਂ ਦਾ ਛੋਟਾ ਬ੍ਰਦਰ ਉਹ ਨਾਲ ਆਉਂਦਾ ਰਿਹਾ, ਅਤੇ ਜਿਹੜੇ ਇਹਨਾਂ ਦੇ ਨਾਨਾ ਜੀ ਸੀ ਅਤੇ ਨਾਨੀ ਜੀ ਸੀ ਉਹ ਸਾਡੀ ਗੁੜੀਆਂ ਨੂੰ ਸੰਭਾਲਦੇ ਰਹੇ, ਅਤੇ ਚਲੋ ਜੀ ਉਹ ਬੀ ਐੱਡ ਕੰਪਲੀਟ ਹੋ ਗਈ। ਉਸ ਤੋਂ ਬਾਅਦ ਪੋਸਟਾਂ ਨਿਕਲੀਆਂ 96 ਦੇ ਵਿੱਚ
1: ਜੀ।
2: ਨੌਕਰੀ ਕਰਨ ਦਾ ਸਾਨੂੰ ਕੁਛ ਉਦੋਂ ਨਹੀਂ ਸੀ ਹੈਗਾ ਵੀ ਨੌਕਰੀ ਕਰਨੀ ਹੈ।
1: ਤੇ ਤੁਹਾਡੀ ਰਿਹਾਇਸ਼ ਉਸ ਵੇਲੇ
2: ਪਟਿਆਲੇ ਸੀ? ਫਰੀਦਕੋਟ
3: ਸੀ, ਫਰੀਦਕੋਟ ਸੀ,
2: ਛੋਟਾ ਜਿਹਾ ਸ਼ਹਿਰ ਸੀ, ਬਹੁਤ ਵਧੀਆ ਤਹਿਜ਼ੀਬ ਵਾਲਾ ਔਰ ਕਲਚਰ ਸੰਭਾਲਣ ਵਾਲਾ ਸ਼ਹਿਰ ਸੀ। ਉੱਥੇ ਕੋਈ ਜ਼ਿਆਦਾ ਖਾਹਿਸ਼ਾਂ ਨਹੀਂ ਸੀ ਹੈਗੀਆਂ, ਬੜੇ ਸੁੱਚੇ ਸੱਚੇ ਲੋਕ ਉੱਥੋਂ ਦੇ, ਬਹੁਤ ਵਧੀਆ ਉੱਥੋਂ ਦਾ ਮਾਹੌਲ ਸੀ, ਉੱਥੇ ਰਹਿੰਦੇ ਰਹੇ। ਫਿਰ ਜੀ ਉਹਨਾਂ ਨੇ ਬੀ ਐੱਡ ਕਰ ਲਈ, ਬੀ ਐੱਡ ਤੋਂ ਬਾਅਦ 96 'ਚ ਪੋਸਟਾਂ ਨਿਕਲੀਆਂ, ਅਤੇ ਜਦੋਂ ਇਹਨਾਂ ਨੇ ਇੰਟਰਵਿਊ ਦੇਣ ਗਏ ਕਹਿੰਦੇ ਤੁਹਾਡੀ ਤਾਂ ਕੰਬੀਨੇਸ਼ਨ ਹੀ ਨਹੀਂ ਬਣਦਾ, ਤੁਹਾਡਾ ਸਬਜੈਕਟ ਘੱਟ। ਉਦੋਂ ਕਿਹੜਾ ਪਤਾ ਹੁੰਦਾ ਸੀਗਾ
1: ਜੀ,
2: ਨਾ ਇਹਨਾਂ ਦੇ ਫਾਦਰ ਨੂੰ ਪਤਾ ਸੀ ਨਾ ਮੈਨੂੰ ਪਤਾ ਸੀਗਾ ਵੀ ਕੰਬੀਨੇਸ਼ਨ ਨਹੀਂ ਬਣਿਆ। ਕਹਿੰਦੇ ਮੈਂ ਪੋਲੀਟੀਕਲ ਸਾਇੰਸ ਕਰ ਲਾਂ, ਇਹਨਾਂ ਨੇ ਪੋਲੀਟੀਕਲ ਸਾਇੰਸ ਕਲੀਅਰ ਕਰ ਲਈ
1: ਜੀ।
2: ਪੋਲੀਟੀਕਲ ਸਾਇੰਸ ਕਲੀਅਰ ਤੋਂ ਬਾਅਦ 97 ਦੇ ਵਿੱਚ ਫਿਰ ਪੋਸਟਾਂ ਨਿਕਲੀਆਂ ਦੁਬਾਰਾ, ਉਦੋਂ ਇਹਨਾਂ ਦਾ ਪੰਜਾਬ ਦੇ ਵਿੱਚ 5ਵਾਂ ਨੰਬਰ ਔਰ ਫਰੀਦਕੋਟ ਜ਼ਿਲ੍ਹੇ ਦੇ ਵਿੱਚ 3ਰਾ ਨੰਬਰ, ਕਿਉਂਕਿ ਮੈਂ ਐੱਮ ਏ 'ਚ ਗੋਲਡ ਮੈਡਲ ਸੀਗੇ ਇਹ
1: ਜੀ,
2: ਅਤੇ ਮਤਲਬ ਟੋਪ 'ਤੇ ਨੰਬਰ ਆ ਗਿਆ ਇਹਨਾਂ ਦਾ ਉਦੋਂ
1: ਬੇਟੀ ਹੋਣ ਤੋਂ ਬਾਅਦ ਵੀ।
2: ਬੇਟੀ ਹੋਣ ਤੋਂ ਬਾਅਦ
3: ਪੜ੍ਹਿਆ।
2: ਉਸ ਤੋਂ ਬਾਅਦ ਫਿਰ ਆਪੇ ਕਹਿੰਦੇ ਵੀ ਤੁਸੀਂ ਹੁਣ ਇਹਦੀ ਸਰਵਿਸ ਲੱਗਣੀ ਹੈ, ਤੁਸੀਂ ਆਪਣਾ ਪਟਿਆਲੇ ਘਰ ਹੈਗਾ, ਤੁਸੀਂ ਪਟਿਆਲੇ ਆ ਜਾਓ। ਅਸੀਂ ਤਾਂ ਵੀ ਸੋਚ ਕੇ ਪਟਿਆਲੇ ਆ ਗਏ ਕਿ ਇਹ ਵਧੀਆ ਸ਼ਹਿਰ ਹੈ, ਬੱਚੇ ਐਜੂਕੇਸ਼ਨ ਲੈਣਗੇ ਇੱਥੇ, ਬੱਚੇ ਹਾਇਰ ਸਟੱਡੀ ਕਰ ਸਕਣਗੇ, ਤਾਂ ਕਿ ਇਹਦਾ ਅਸੀਂ ਫਾਇਦਾ ਲਿਆ ਜਾ। ਉਹੀ ਫਾਇਦਾ ਅਸੀਂ ਬਾਅਦ 'ਚ ਲਿਆ ਫਿਰ ਆ ਗਏ ਇੱਥੇ। ਜਦੋਂ ਇਨ ਸਰਵਿਸ ਆ ਗਏ ਇਹ, ਅਸੀਂ ਪਟਿਆਲੇ ਆ ਗਏ, ਮੈਨੂੰ ਕਹਿੰਦੇ ਵੀ ਮੈਂ ਤਾਂ ਐੱਮ ਐੱਡ ਕਰਨੀ ਹੈ, ਐੱਮ ਐੱਡ ਅਗਲੇ ਸਾਲ ਤੋਂ 2 ਸਾਲ ਦੀ ਹੋ ਜਾਣੀ ਹੈ, ਵੀ ਮੈਂ ਐੱਮ ਐੱਡ ਕਰਨੀ ਹੈ
1: ਜੀ।
2: ਅਸੀਂ ਯੂਨੀਵਰਸਿਟੀ ਤੋਂ ਕੋਰਸਪੋਂਡੈਂਸ ਇਹਨਾਂ ਨੇ ਐੱਮ ਐੱਡ ਕਰ ਲਈ। ਇਨ ਦੀ ਮੀਨ ਟਾਈਮ ਉਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਪੋਸਟਾਂ ਨਿਕਲੀਆਂ ਸੀ ਲਾਇਬ੍ਰੇਰੀ ਸਾਇੰਸ ਦੀਆਂ
1: ਜੀ।
2: ਸਾਡੀ ਗੁੜੀਆ ਉਦੋਂ ਹੋਣ ਵਾਲੀ ਸੀਗੀ, ਅਸੀਂ ਇਸੇ ਸੜਕ ਦੇ ਉੱਤੇ ਹੀ ਜਿੱਥੇ ਆ ਆਪਣਾ ਗੁਰਦੁਆਰਾ ਹੈਗਾ ਅਕਾਲੀ ਫੂਲਾ ਸਿੰਘ, ਉੱਥੇ ਇੱਕ ਮਾਰਕੀਟ ਹੁੰਦੀ ਸੀ ਛੋਟੀ ਜੀ ਉਸ ਵੇਲੇ, ਉੱਥੇ ਸਾਨੂੰ ਪਾਪਾ ਜੀ ਨੇ ਠਹਿਰਾਇਆ ਇਹਨੂੰ, ਸਾਡੀ ਗੁੜੀਆ ਉਦੋਂ ਹੋਣ ਵਾਲੀ ਸੀ। ਅਸੀਂ ਇੰਟਰਵਿਊ ਦੇਣ ਆਏ, ਲਾਇਬ੍ਰੇਰੀ ਵਾਲੇ ਕਹਿੰਦੇ ਵੀ ਇਹ ਤਾਂ ਯੂਨੀਵਰਸਿਟੀ ਵਾਲੇ ਕਹਿੰਦੇ ਵੀ ਤੁਹਾਨੂੰ ਐੱਮ ਲਿਵ ਚਾਹੀਦੀ ਹੈ, ਬੀ ਲਿਵ ਬਣਾ ਨਹੀਂ ਤੁਹਾਡਾ ਨੰਬਰ ਆਉਣਾ। ਉੱਥੋਂ ਹਰਿਆਣੇ ਤੋਂ ਭਰੀ, ਫਿਰ ਉਹਨਾਂ ਨੇ ਐਮ ਲਿਬ ਕੀਤੀ, ਫਿਰ ਕਹਿੰਦੇ ਵੀ ਇਹਦੀ ਸਰਵਿਸ, ਕਹਿੰਦੇ ਮੈਂ ਐਮ ਫਿਲ ਕਰਨੀ ਹੈ, ਫਿਰ ਐਮ ਫਿਲ ਕੀਤੀ, ਫਿਰ ਹੋਰ ਕੀ ਕੀਤਾ, ਕ੍ਰਿਟੀਕਲ
3: ਐਮ ਏ ਫਿਜ਼ੀਕਲ ਐਜੂਕੇਸ਼ਨ,
2: ਫਿਰ ਕਹਿੰਦੇ ਵੀ ਇਹ ਤਾਂ ਮੇਰੀ ਹਿਸਟਰੀ ਜਿਹੜੀ ਹੈਗੀ ਇਹਦੇ ਵਿੱਚ ਤਾਂ ਉਹ ਜਿਹੜੀ ਹੈਗੀ ਆ ਪ੍ਰਮੋਸ਼ਨ ਬਹੁਤ ਘੱਟ ਹੈਗੀ ਹੈ, ਮੈਂ ਕੀ ਕਰਾਂ, ਫਿਰ ਐਮ ਏ ਫਿਜ਼ੀਕਲ ਐਜੂਕੇਸ਼ਨ ਕੀਤੀ।
1: ਅੱਛਾ, ਨੌਕਰੀ ਲੱਗਣ ਤੋਂ ਪਹਿਲਾਂ ਹੀ ਇਹਨਾਂ ਨੇ ਪੂਰੀਆਂ ਤਿਆਰੀਆਂ ਕਰ ਲਈਆਂ,
2: ਸੱਤ ਡਿਗਰੀਆਂ ਘੱਟੋ ਘੱਟ ਮੈਰਿਟ ਤੋਂ ਬਾਅਦ ਚ ਲਈਆਂ ਇਹਨਾਂ ਨੇ ਜੀ
1: ਜੀ,
2: ਅਤੇ ਪੀ ਐੱਚ ਡੀ ਦਾ ਟਾਰਗੇਟ ਸੀਗਾ ਇਹਨਾਂ ਦਾ, ਲੇਕਿਨ ਉਹ ਬੱਚਿਆਂ ਨੂੰ ਪੜ੍ਹਾਉਣ ਕਰਕੇ ਫਿਰ ਉਹ ਟਾਰਗੇਟ ਸਾਡਾ ਸਲਿਪ ਹੋ ਗਿਆ
1: ਜੀ,
2: ਅਤੇ ਉਹ ਪਰ ਬੱਚਿਆਂ ਨੂੰ ਪੜ੍ਹਾਤਾ ਇਹਨਾਂ ਨੇ, ਬਹੁਤ ਹਿੰਮਤ ਕੀਤੀ ਜੀ, ਬੇਟੀ ਨੂੰ ਸ਼ੁਰੂ ਤੋਂ ਉਂਗਲ ਰੱਖਦੀ ਸੀ ਵੀ ਤੈਨੂੰ ਡਾਕਟਰ ਬਣਾਉਣਾ, ਨਾ ਉਹ ਸ਼ੀ ਇਜ਼ ਆਈ ਸਰਜਨ, ਸਨ ਇਨ ਲਾ ਅਤੇ ਬੇਟੀ ਉੱਥੇ ਬੈਠਦੇ ਆ, ਬੇਟੀ ਇਜ਼ ਏ ਕੋਰਨੀਆ ਸਪੈਸ਼ਲਿਸਟ ਐਂਡ ਸਨ ਇਨ ਲਾ ਇਜ਼ ਏ ਰੈਟਨਾ ਸਪੈਸ਼ਲਿਸਟ
1: ਜੀ। ਹਾਂਜੀ ਮੈਮ, ਤੁਸੀਂ ਜਦੋਂ ਸਰ ਨੂੰ ਪਹਿਲੀ ਵਾਰ ਦੇਖਿਆ,
3: ਹਾਂਜੀ,
1: ਤੁਹਾਨੂੰ ਦੇਖਦੀ ਸਰ ਪਸੰਦ ਆ ਗਏ ਸੀ?
3: ਨਹੀਂ, ਮੈਂ ਦੇਖਿਆ ਹੀ ਨਹੀਂ ਸੀ ਜੀ, ਮੇਰੀਆਂ ਅੱਖਾਂ ਹੀ ਨੀਵੀਆਂ ਸੀ।
1: ਅੱਛਾ,
3: ਸਗੋਂ ਮੇਰੇ ਭੂਆ ਜੀ ਪੁੱਛੀ ਜਾਣ, ਭੂਆ ਜੀ ਲੱਗਦੇ ਸੀ ਮੇਰੇ ਰਿਸ਼ਤੇ ਦੇ ਵਿੱਚੋਂ, ਅਤੇ ਉਹ ਮੈਨੂੰ ਪੁੱਛੇ ਪਰਮਜੀਤ ਤੂੰ ਦੇਖ ਲਿਆ? ਮੈਂ ਕਿਹਾ ਨਹੀਂ ਮੈਂ ਨਹੀਂ ਦੇਖਿਆ,
1: ਅੱਜ ਤਾਂ ਤੁਸੀਂ ਦੇਖਣ ਸੀ ਇਹਨਾਂ ਨੂੰ
3: ਸੀ, ਪਰ ਉਦੋਂ ਇੰਨਾ ਸ਼ਾਈ ਮਾਹੌਲ ਹੁੰਦਾ ਸੀ ਨਾ ਕਿ ਦੇਖਿਆ ਨਹੀਂ ਸੀ ਜਾ ਸਕਦਾ, ਅਤੇ ਫਿਰ ਇਹਨਾਂ ਦੀਆਂ ਜਦੋਂ ਫੋਟੋਗ੍ਰਾਫਸ ਆਈਆਂ ਫਿਰ ਮੈਂ ਜ਼ਰੂਰ ਦੇਖਿਆ, ਫਿਰ ਹਾਂਜੀ ਹਾਂ, ਫਿਰ ਅਤੇ ਘਰਦਿਆਂ ਨੇ ਤਾਂ ਪਸੰਦ ਕਰਤਾ ਹੀ ਸੀ, ਪਰ ਉਹਨਾਂ ਨੇ ਕਿਹਾ ਕਿ ਇੰਜੀਨੀਅਰ ਲੱਗਿਆ ਹੋਇਆ ਲੜਕਾ, ਅਤੇ ਚਲੋ ਆਪਾਂ ਕਰ ਦਿੰਦੇ ਹਾਂ, ਫਿਰ ਅੱਗੇ ਗੱਲ ਤੁਰਦੀ ਤੁਰਦੀ ਤੁਰਦੀ ਫਿਰ ਤੁਰ ਗਈ, ਅਤੇ ਫਿਰ ਇਸ ਤਰ੍ਹਾਂ ਫਿਰ ਮੈਨੂੰ ਇਹਨਾਂ ਨੇ ਫੋਟੋਗ੍ਰਾਫਸ ਭੇਜੀਆਂ, ਫਿਰ ਫੋਟੋਗ੍ਰਾਫਸ ਮੈਂ ਜ਼ਰੂਰ ਦੇਖਦੀ ਰਹੀ ਸੀ, ਫਿਰ ਤਾਂ ਮੈਂ ਫੋਟੋਗ੍ਰਾਫ ਜਿਹੜੀ ਸੀ ਇੱਕ ਆਪਣੇ ਜਿਹੜਾ ਫਰੇਮ ਸੀ ਉੱਥੇ ਵੀ ਲਗਾ ਛੱਡਦੀ ਹੁੰਦੀ ਸੀ ਪਿੱਛੇ ਜੇ। ਹਾਂਜੀ ਹਾਂਜੀ ਹਾਂਜੀ।
1: ਅੱਛਾ ਮੈਨੂੰ ਇਹ ਚੀਜ਼ ਦੱਸੋ ਕਿ ਜਿਵੇਂ ਅੱਜ ਕੱਲ੍ਹ ਤਾਂ ਹਾਲਾਂਕਿ ਅਸੀਂ ਇਸ ਚੀਜ਼ ਨੂੰ ਮਤਲਬ ਬਹੁਤਾ ਕਰਕੇ ਜਿਹੜੇ ਪੁਰਾਣੇ ਜੋੜੇ ਨੇ ਉਹਨੂੰ ਨੈਗੇਟਿਵ 'ਚ ਹੀ ਲੈਂਦੇ ਆ ਕਿ ਜਿਹੜੇ ਮੋਬਾਈਲ ਨੇ ਕਹਿੰਦੇ ਇਹਨਾਂ ਨੇ ਕੰਮ ਬੜਾ ਖਰਾਬ ਕੀਤਾ, ਅਤੇ ਤੁਹਾਡੇ ਸਮੇਂ ਦੇ ਵਿੱਚ ਤਾਂ ਜਿਹੜੇ ਫੋਨ ਵੀ ਆਮ ਨਹੀਂ ਸੀ ਹੁੰਦੇ, ਮੋਬਾਈਲ ਦਾ ਤਾਂ ਨਾਂ ਨਿਸ਼ਾਨ ਵੀ ਨਹੀਂ ਸੀਗਾ, ਅਤੇ ਤੁਹਾਨੂੰ ਵਿਆਹ ਤੋਂ ਕਿੰਨਾ ਕੁ ਡਰ ਲੱਗਦਾ ਸੀ?
3: ਵਿਆਹ ਤੋਂ ਡਰ ਤਾਂ ਲੱਗਦਾ ਸੀ, ਪਰ ਅਸੀਂ ਇੱਕ ਦੂਜੇ ਨੂੰ ਚਿੱਠੀਆਂ ਭੇਜਦੇ ਹੁੰਦੇ ਸੀ ਇਹਨਾਂ ਨੇ। ਹਾਂਜੀ ਹਾਂ, ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਮੈਨੂੰ ਮੇਰੇ ਬਰਥਡੇ ਦੇ ਇਹਨਾਂ ਨੇ ਇੱਕ ਰਿਸਟ ਵਾਚ ਭੇਜੀ ਮੈਨੂੰ, ਨਾਲ ਇੱਕ ਛੋਟੀ ਜਿਹੀ ਚਿੱਠੀ ਪਾ ਕੇ ਭੇਜੀ, ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਮੇਰੇ ਕਿਉਂਕਿ ਮੈਂ ਆਪਣੇ ਡੈਡੀ ਜੀ ਦੇ ਨਾਲ ਕਲੋਜ਼ ਸੀ, ਅਤੇ ਮੈਂ ਉਹਨਾਂ ਨੂੰ ਕਿਹਾ, ਮੈਨੂੰ ਕਹਿੰਦੇ ਤੂੰ ਕੋਈ ਨਹੀਂ ਥੋੜ੍ਹਾ ਜਿਹਾ ਖੁੱਲ੍ਹੇ ਓਪਨ ਮਾਈਂਡਿਡ ਸੀ, ਉਹਨੇ ਕਿਹਾ ਕੋਈ ਨਹੀਂ ਤੂੰ ਜਵਾਬ ਦੇ, ਜੇ ਉਹਨਾਂ ਨੇ ਭੁਪਿੰਦਰ ਸਿੰਘ ਨੇ ਭੇਜੀ ਹੈ ਅਤੇ ਲੈਟਰ, ਤੂੰ ਜ਼ਰੂਰ ਉਹਦਾ ਜਵਾਬ ਦੇ। ਫਿਰ ਮੈਂ ਲੈਵ ਲੈਟਰ ਹੀ ਕਹਾਂਗੇ ਆਪਾਂ, ਹੈ ਨਾ, ਲੈਵ ਲੈਟਰ ਫਿਰ ਮੈਂ ਇਹਨਾਂ ਨੂੰ ਪਾਈ, ਫਿਰ ਬਸ ਸਾਡਾ ਹਰ ਹਫ਼ਤੇ ਇਹਨਾਂ ਨੇ ਇੱਕ ਹਫ਼ਤੇ 'ਚ ਪਾਉਣੀ, ਫਿਰ ਅਗਲੇ ਹਫ਼ਤੇ ਮੈਂ ਜਵਾਬ ਦੇਣਾ, ਕਿ ਕਈ ਵਾਰ ਉੱਪਰ ਖਲੋ ਕੇ ਮੈਂ ਡੀਕਿਆ ਕਰਨਾ ਕਿ ਅੱਜ ਲੇਟ ਹੋ ਗਈ ਇਹਨਾਂ ਦੀ ਲੈਟਰ, ਹੈ ਨਾ, ਇਸ ਤਰ੍ਹਾਂ। ਉਹ ਹਜੇ ਵੀ ਮੈਂ ਚਿੱਠੀਆਂ ਜਿਹੜੀਆਂ ਨੇ ਸੰਭਾਲ ਕੇ ਰੱਖੀਆਂ
1: ਹੋਈਆਂ ਨੇ। ਤੁਸੀਂ ਕੀ ਕਹਿ ਕੇ ਸੰਬੋਧਨ ਕਰਦੇ ਸੀ ਉਹਨਾਂ ਚਿੱਠੀਆਂ 'ਚ ਇੱਕ ਦੂਜੇ ਨੂੰ?
3: ਹਾਂਜੀ ਹਾਂਜੀ ਕਹੀਦਾ ਸੀ, ਹਾਂਜੀ, ਹੋਰ ਕੁਛ ਨਹੀਂ ਸੀ, ਮੈਂ ਤਾਂ ਕੁਛ ਨਹੀਂ ਸੀ ਸੰਬੋਧਨ ਕਰਦੀ, ਪਰ ਇਹਨਾਂ ਦੀਆਂ ਚਿੱਠੀਆਂ ਦੇ ਵਿੱਚ ਜਿਹੜੀ ਸੀ ਫੋਟੋਗ੍ਰਾਫੀ ਬਹੁਤ ਅੱਛੀ, ਕਿਉਂਕਿ ਇਹਨਾਂ ਨੂੰ ਪੇਂਟਿੰਗ ਦਾ ਬਹੁਤ ਸ਼ੌਂਕ ਸੀ, ਇਹਨਾਂ ਨੇ ਕੋਈ ਨਾ ਕੋਈ ਪਿਕਚਰ ਬਣਾ ਕੇ ਮੈਨੂੰ ਜ਼ਰੂਰ ਭੇਜਣੀ, ਜਿਸ ਤਰ੍ਹਾਂ ਮੇਰੀ ਇੰਗੇਜਮੈਂਟ ਦੀ ਸੀ, ਅਸੀਂ ਦੋਨੋਂ ਇਕੱਠੇ ਬੈਠੇ ਹੋਏ ਹਾਂ, ਉਹਦੀ ਦੇਖ ਕੇ ਫੋਟੋ 'ਤੇ ਉਹ ਵੀ ਸਕੈਚ ਬਣਾਇਆ। ਹਾਂਜੀ ਹਾਂ, ਸਕੈਚ ਬਣਾਇਆ। ਹਾਂਜੀ ਹਾਂਜੀ ਹਾਂਜੀ ਹਾਂ,
2: ਮੈਂ ਅਜੀਤ ਅਖਬਾਰ ਪੜ੍ਹਦਾ ਸੀ ਨਾ, ਉਹਦੇ ਵਿੱਚ ਜਿਹੜੀਆਂ ਗਜ਼ਲਾਂ ਜਾਂ ਕੋਈ ਉਹ ਆਉਂਦੀ ਸੀ, ਉਹਦੇ ਵਿੱਚ ਉਹ ਸਕੈਚਿਸ ਬਣੇ ਹੁੰਦੇ ਸੀ ਬੜੇ ਸੋਹਣੇ, ਉਹ ਸਕੈਚ ਬਣਾਉਣਾ ਮੈਂ, ਫਿਰ ਕੋਈ ਨਾ ਕੋਈ ਥੱਲੇ ਬਣਾ ਦੇਣਾ ਜਾਂ ਸਟਾਰਟ ਬਣਾ ਦੇਣਾ, ਉਹ ਫਿਰ ਉਹ ਮੈਂ ਭੇਜਣਾ ਲੈਟਰ, ਹਰ ਇੱਕ ਲੈਟਰ 'ਤੇ ਮੈਂ ਬਣਾਇਆ ਸਕੈਚ ਕੋਈ ਨਾ ਕੋਈ
1: ਜੀ।
3: ਹਾਂਜੀ,
2: ਉਦੋਂ ਫੋਨ 'ਤੇ ਹੁੰਦੇ ਨਹੀਂ ਸੀ ਆਮ,
3: ਅਤੇ ਉਦੋਂ ਗੱਲਬਾਤ ਵੀ ਐਸੀ ਹੁੰਦੀ ਸੀ ਲੈਟਰ ਦੇ ਵਿੱਚ ਕਿ ਲਵ ਲੈਟਰ ਨਹੀਂ ਸੀ ਹੁੰਦੀ, ਘਰ ਦੇ ਅੰਬ ਦੇ ਬਾਰੇ ਪੁੱਛ ਲਿਆ, ਹੁਣ ਵਿਆਹ ਦੀ ਤਿਆਰੀ ਚੱਲ ਰਹੀ ਹੈ, ਹੁਣ ਮੰਮੀ ਤੁਹਾਨੂੰ ਉਡੀਕ ਰਹੇ ਆ, ਜਾਂ ਮੈਂ ਕਹਿਣਾ ਕਿ ਹਾਂ ਵੀ ਤੁਹਾਨੂੰ ਮੇਰੀ ਸਿਸਟਰ ਦਾ ਨਾਮ ਹੈ ਰੋਜ਼ੀ ਆ, ਕਿ ਉਹ ਤੁਹਾਨੂੰ ਯਾਦ ਕਰਦੀ ਹੈ, ਇਸ ਤਰ੍ਹਾਂ ਮਤਲਬ ਕਿ ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਪਰਿਵਾਰਿਕ ਗੱਲਾਂ ਬਾਤਾਂ ਹੁੰਦੀਆਂ ਸੀ। ਹਾਂਜੀ ਹਾਂਜੀ ਹਾਂਜੀ
1: ਜੀ। ਅਤੇ ਜਦੋਂ ਇਹ ਚਿੱਠੀਆਂ ਆਉਂਦੀਆਂ ਸੀ ਤਾਂ ਤੁਹਾਨੂੰ ਇਹ ਵੀ ਹੁੰਦਾ ਸੀ ਵੀ ਹੁਣ ਇਹ ਚਿੱਠੀ ਫੜਨੀ ਹੈ, ਕੋਈ ਹੋਰ ਨਾ ਫੜ ਲਏ, ਸੰਗ ਲੱਗਦੀ ਸੀ, ਅਜਿਹਾ ਕੁਛ ਤੁਹਾਡੇ ਦੋਵਾਂ ਨਾਲ ਹੁੰਦਾ ਸੀ?
3: ਨਹੀਂ ਜੀ, ਇਹੋ ਜਿਹਾ ਕੁਛ ਨਹੀਂ ਸੀ ਹੁੰਦਾ, ਕਿਉਂਕਿ ਸਾਡੇ ਘਰ ਓਪਨ ਮਾਈਂਡਡ ਹੋਣ ਕਰਕੇ ਨਾ, ਤੇ ਸਾਰੇ ਹੀ ਉਸ ਲੈਟਰ ਨੂੰ ਪੜ੍ਹ ਵੀ ਲੈਂਦੇ ਹੁੰਦੇ ਸੀ।
1: ਅੱਛਾ,
3: ਹਾਂਜੀ ਹਾਂਜੀ,
1: ਤਾਂ ਫਿਰ ਜ਼ਿਆਦਾ ਔਖਾ ਕੰਮ ਸੀ,
3: ਕਿਉਂਕਿ ਇਹੋ ਜਿਹੀ ਕੋਈ ਗੱਲ ਲਿਖਦੇ ਹੀ ਨਹੀਂ ਸੀ ਕਿ ਉਹਦੇ ਵਿੱਚ। ਹਾਂਜੀ ਹਾਂ, ਇਸ ਕਰਕੇ ਕੋਈ ਇਹੋ ਜਿਹੀ ਕੋਈ ਚੱਕਰ ਨਹੀਂ ਸੀ ਹੈਗਾ ਕਿ ਮੈਂ ਪੜ੍ਹਨੀ, ਪਰ ਮੇਰੀ ਸਿਸਟਰ ਮੈਨੂੰ ਜ਼ਰੂਰ ਛੇੜਦੀ ਹੋਊਗੀ ਕਿ ਹੁਣ ਜੀਜਾ ਜੀ ਦੀ ਚਿੱਠੀ ਆਈ ਹੈ ਅਤੇ ਮੈਂ ਪਹਿਲਾਂ ਪੜ੍ਹੂਗੀ ਅਤੇ ਫਿਰ ਤੁਹਾਨੂੰ ਦਊਗੀ
1: ਜੀ।
3: ਹਾਂਜੀ ਹਾਂਜੀ ਹਾਂਜੀ।
1: ਅਤੇ ਤੁਹਾਨੂੰ ਇਸ ਤਰ੍ਹਾਂ ਦੀ ਕਦੇ ਔਖ ਆਈ?
2: ਮੈਂ ਤਾਂ ਇਕੱਲਾ ਰਹਿੰਦਾ ਸੀ ਨਾ ਫਰੀਦਕੋਟ।
1: ਅੱਛਾ,
2: ਮੈਂ ਤਾਂ ਸਰਵਿਸ ਕਰਦਾ ਸੀ ਉੱਥੇ, ਇਸ ਕਰਕੇ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਸੀ ਹੈਗੀ ਉੱਥੇ, ਤਾਂ ਫਾਦਰ ਮਦਰ ਮੇਰੇ ਨੰਗਲ ਰਹਿੰਦੇ ਸੀ, ਛੋਟਾ ਭਰਾ ਨੰਗਲ ਸੀ, ਸਿਸਟਰ ਅੰਮ੍ਰਿਤਸਰ ਵਿਆਹੇ ਸੀਗੇ, ਮੈਂ ਫਰੀਦਕੋਟ ਇਕੱਲਾ ਰਹਿੰਦਾ ਸੀ ਉੱਥੇ, ਇਕੱਲਾ ਸਰਵਿਸ ਕਰਦਾ ਸੀ।
1: ਅਤੇ ਫਿਰ ਤੁਸੀਂ ਜਦੋਂ ਚਿੱਠੀਆਂ ਤੋਂ ਬਾਅਦ ਫੋਨ ਵਾਲਾ ਦੌਰ ਦੇਖਿਆ, ਫਿਰ ਤੁਹਾਨੂੰ ਕਿੰਨੀ ਕੁ ਸੌਖ ਲੱਗੀ?
2: ਫੋਨ ਵਾਲਾ ਦੌਰ ਸਾਡੇ ਤੋਂ ਕਾਫੀ ਬਾਅਦ 'ਚ ਆਇਆ, ਉਦੋਂ ਵੀ ਲੈਂਡਲਾਈਨ ਸੀਗਾ ਬਸ, ਮੇਰੇ ਘਰ ਲੈਂਡਲਾਈਨ ਲੱਗਾ ਸੀ, ਸਾਡੇ ਕੋਲ ਮੇਰੇ ਕੋਲ ਤਾਂ ਉੱਥੇ ਕੁਛ ਵੀ ਨਹੀਂ ਮੱਠ 9 ਵਜੇ ਚਲੇ ਜਾਣਾ, ਰਾਤ ਨੂੰ 10 ਵਜੇ 11 ਵਜੇ ਵਾਪਸ ਮੁੜਨਾ। ਉਹ ਮੈਰਿਜ ਤੋਂ ਬਾਅਦ ਵੀ ਮੇਰਾ ਚੱਲਦਾ ਰਿਹਾ
1: ਜੀ,
2: ਅਤੇ ਕਾਫੀ ਦੂਰ ਦੂਰ ਮੈਨੂੰ ਜਾਣਾ ਪੈਂਦਾ ਸੀ, ਲੇਕਿਨ ਸ਼ਾਮ ਨੂੰ ਵਾਪਸ ਆਪਣੇ ਹੈੱਡਕੁਆਰਟਰ 'ਤੇ ਆ ਜਾਂਦਾ ਸੀ
1: ਜੀ।
2: ਮੈਂ ਸਾਰੇ ਪੰਜਾਬ ਦੇ ਵਿੱਚ ਘੱਟੋ ਘੱਟ ਵੀ ਜੋਬ ਨੂੰ ਲੈ ਕੇ 15 ਤੋਂ 18 ਲੱਖ ਕਿਲੋਮੀਟਰ ਸਫ਼ਰ ਕੀਤਾ ਹੋਣਾ ਹੈ।
1: ਵਾਹ ਜੀ ਵਾਹ।
2: ਹਾਂਜੀ ਹਾਂਜੀ।
1: ਅਤੇ ਮੈਮ ਤੁਸੀਂ ਜਦੋਂ ਤੁਹਾਡਾ ਵਿਆਹ ਹੋਇਆ, ਫਿਰ ਵਿਆਹ ਤੋਂ ਬਾਅਦ ਤੁਸੀਂ ਮਤਲਬ ਜੁਆਇੰਟ ਫੈਮਿਲੀ ਦੇ ਵਿੱਚ ਰਹੇ, ਸਹੁਰੇ ਪਰਿਵਾਰ ਨਾਲ ਰਹੇ?
3: ਹਾਂਜੀ ਹਾਂਜੀ, ਨੰਗਲ ਰਹੀ ਮੈਂ। ਹਾਂਜੀ ਹਾਂਜੀ ਨੰਗਲ, ਕਿਉਂਕਿ ਇਹਨਾਂ ਪਾਪਾ ਹੀ ਅਤੇ ਮੇਰੇ ਫਾਦਰ ਇਨ ਲਾਅ ਅਤੇ ਜਿਹੜੇ ਮੇਰੇ ਮਦਰ ਇਨ ਲਾਅ ਸੀ, ਉਹਨਾਂ ਦੀ ਜਿਹੜੀ ਪੋਸਟਿੰਗ ਸੀ ਉਹ ਨੰਗਲ ਸੀ। ਹਾਂਜੀ ਹਾਂ।
1: ਅਤੇ ਸਰ ਇਕੱਲੇ ਫਰੀਦਕੋਟ ਰਹਿੰਦੇ ਸੀ?
3: ਹਾਂਜੀ ਹਾਂ, ਇਹਨਾਂ ਦੀ ਪੋਸਟਿੰਗ ਜਿਹੜੀ ਸੀ ਉੱਥੇ, ਕਿਉਂਕਿ ਇਹਨਾਂ ਨੂੰ ਐਜ਼ ਏ ਉੱਥੇ ਪੋਸਟ ਮਿਲੀ ਸੀ ਅਤੇ ਇਸ ਕਰਕੇ ਉੱਥੇ ਰਹਿੰਦੇ ਸੀ, ਨਾਲ ਮੇਰਾ ਦੇਵਰ ਸੀ ਅਤੇ ਉਹ ਨੰਗਲ ਸੀ। ਹਾਂਜੀ, ਘੱਟੋ ਘੱਟ ਮਹੀਨਾ ਜਾਂ 2 ਮਹੀਨੇ ਜਿਹੜੇ ਆ, ਫਿਰ ਅਸੀਂ ਮੈਰਿਜ ਤੋਂ ਬਾਅਦ ਜਿਹੜਾ ਮੈਂ ਇਹਨਾਂ ਤੋਂ ਬਗੈਰ ਇਕੱਲੀ ਉੱਥੇ ਰਹੀ ਹਾਂ। ਫਿਰ ਮੰਮੀ ਵਰਕਿੰਗ ਹੋਣ ਕਰਕੇ ਉਹਨਾਂ ਨੂੰ ਇਹ ਪ੍ਰੋਬਲਮ ਪਤਾ ਸੀ ਕਿ ਇਹਨਾਂ ਨੂੰ ਖਾਣਾ ਬਣਾਉਣ ਦੀ ਮੁਸ਼ਕਲ ਹੈ ਜਾਂ ਕਿਸ ਤਰ੍ਹਾਂ ਮੁਸ਼ਕਲ ਹੈ, ਉਹ ਫਿਰ ਆਪ ਮੈਨੂੰ ਜਿਹੜੇ ਅਸੀਂ ਫਰੀਦਕੋਟ ਛੱਡ ਕੇ ਆਏ ਸੀ, ਫਿਰ ਉੱਥੇ ਸਾਰੀ ਸੈਟਿੰਗ ਕਰਕੇ, ਫਿਰ ਉਸ ਤੋਂ ਬਾਅਦ ਫਿਰ ਮੈਂ ਤਾਂ ਇਹਨਾਂ ਦੇ ਨਾਲ ਉਹਨਾਂ ਦੀ ਫਰੀਦਕੋਟ ਹੀ, ਤਾਂ ਫਿਰ ਉਸ ਤੋਂ ਬਾਅਦ ਫਿਰ ਅਸੀਂ 97 ਦੇ ਵਿੱਚ ਫਿਰ ਪਟਿਆਲੇ ਆਏ ਹਾਂ। ਹਾਂਜੀ
1: ਜੀ।
2: ਇਹ ਤਾਂ ਹਾਂਜੀ, ਪੇਕੇ ਵੀ ਬਹੁਤ ਘੱਟ ਜਾਂਦੇ ਸੀ ਮੈਨੂੰ ਛੱਡ ਕੇ, ਜਾਂਦੇ ਨਹੀਂ ਸੀ।
3: ਹਾਂਜੀ ਹਾਂ,
2: ਗਏ ਨਹੀਂ ਕਦੀ, ਜੇ ਜਾਣਾ ਤਾਂ ਸ਼ਾਮ ਨੂੰ ਵਾਪਸ ਆਏ।
1: ਨਿਊਕਲੀਅਰ ਫੈਮਿਲੀਜ਼ ਦੇ ਵਿੱਚ ਨਾ ਤੁਸੀਂ ਜਾ ਨਹੀਂ ਸਕਦੇ, ਤੁਸੀਂ ਰਾਤ ਨਹੀਂ ਰਹਿ ਸਕਦੇ ਪੇਕੇ ਜੇ ਜਾਣਾ ਵੀ ਹੈ।
3: ਹਾਂਜੀ ਹਾਂਜੀ ਹਾਂਜੀ, ਇਹ ਤਾਂ ਹੈ ਇੱਕ, ਪਰ ਇਹਨਾਂ ਦੇ ਨਾਲ ਹੀ ਜਾਣਾ ਅਤੇ ਇਹਨਾਂ ਦੇ ਨਾਲ ਹੀ ਵਾਪਸ ਆਏ ਨਾ, ਪੇਰੈਂਟਸ ਵੀ ਇਸ ਗੱਲ ਨੂੰ ਸਮਝਦੇ ਆ ਕਿ ਹਾਂਜੀ ਵੀ ਕਿਤੇ
1: ਸਰਦਾ ਨਹੀਂ ਇਹਨਾਂ ਦਾ,
3: ਸਰਦਾ ਨਹੀਂ ਇਹਨਾਂ ਦਾ। ਹਾਂਜੀ ਹਾਂਜੀ ਹਾਂ, ਜਾਂ ਫਿਰ ਕਈ ਵਾਰ ਉਹਨਾਂ ਨੂੰ ਕਹਿਣਾ ਕਿ ਹਾਂ ਵੀ ਤੁਸੀਂ ਇੱਥੇ ਆ ਕੇ ਰਹਿ ਲਓ ਜਾਂ ਕਿਸ ਤਰ੍ਹਾਂ, ਇਸ ਤਰ੍ਹਾਂ ਮਤਲਬ ਕਿ ਐਡਜਸਟਮੈਂਟ ਜਿਹੜੀ ਹੈ ਲਾਈਫ ਦੇ ਵਿੱਚ ਥੋੜ੍ਹੀ ਬਹੁਤੀ ਕਰਨੀ ਪੈਂਦੀ ਹੈ।
1: ਹਾਂਜੀ। ਅੱਛਾ, ਫਿਰ ਤੁਸੀਂ ਜਦੋਂ ਦੋਵੇਂ ਵਰਕਿੰਗ ਸੀਗੇ, ਫਿਰ ਬੱਚੇ ਆ ਗਏ ਜ਼ਿੰਦਗੀ 'ਚ, ਹੈ ਨਾ?
3: ਹਾਂਜੀ ਹਾਂਜੀ।
1: ਅਤੇ ਫਿਰ ਕਦੇ ਕੰਮ ਨੂੰ ਲੈ ਕੇ ਰੌਲਾ ਪਿਆ ਵੀ ਕੰਮ ਨਹੀਂ ਮੈਨੇਜ ਹੋ ਰਿਹਾ?
3: ਕੰਮ ਨੂੰ ਕਦੀ ਨਹੀਂ ਰੌਲਾ ਪਿਆ, ਕਿਉਂਕਿ ਹਰ ਕੰਮ ਨੂੰ ਮੈਨੇਜ ਕਰਨਾ ਪੈਂਦਾ ਹੈ। ਕਿਉਂਕਿ ਬੇਟਾ ਮੇਰਾ ਬਹੁਤ ਛੋਟਾ ਸੀ ਜਦੋਂ ਮੈਨੂੰ ਪੋਸਟਿੰਗ ਮਿਲੀ ਹੈ 97 ਦੇ ਵਿੱਚ, ਉਹ ਸਾਰਾ ਨੀਅਰ ਅਬਾਊਟ 1 ਸਾਲ ਦਾ ਹੀ ਸੀ।
1: ਅੱਛਾ।
3: ਹਾਂਜੀ ਹਾਂ। ਅਤੇ ਬੇਟੀ ਜਿਹੜੀ ਸੀ ਉਹ ਫਰੀਦਕੋਟ ਪੜ੍ਹਦੀ ਪਈ ਸੀ, ਫਰੀਦਕੋਟ ਤੋਂ ਬਾਅਦ ਫਿਰ ਅਸੀਂ ਇਕਦਮ ਹੀ ਇੱਥੇ ਪਟਿਆਲੇ ਆ ਗਏ। ਇਹਨਾਂ ਦੀ ਜਿਹੜੀ ਪੋਸਟਿੰਗ ਸੀ ਹਜੇ ਵੀ ਫਰੀਦਕੋਟ ਹੀ ਸੀ।
1: ਅੱਛਾ।
3: ਹਾਂਜੀ ਹਾਂ। ਅਤੇ ਸਾਡੇ ਮਨ ਦੇ ਵਿੱਚ ਇਹ ਸੀ ਕਿ ਜਦੋਂ ਆ ਸਾਨੂੰ ਸਰਵਿਸ, ਜੇ ਪਾਪਾ ਜੀ ਨੂੰ ਸੀ ਕਿ ਜੇ ਸਰਵਿਸ ਮਿਲੀ ਹੈ ਤਾਂ ਇੱਥੇ ਕਿਉਂ ਨਾ ਪਟਿਆਲੇ ਹੀ ਕਿਉਂ ਨਾ ਟਰਾਈ ਕੀਤਾ ਜਾਵੇ। ਅਤੇ ਮੇਰੀ ਜਿਹੜੀ ਹੈ ਥੋੜ੍ਹੀ ਜਿਹੀ ਡਿਲੇ ਵੀ ਹੋਈ ਇਸੇ ਕਰਕੇ, ਕਿਉਂਕਿ ਮੈਨੂੰ ਜਿਹੜਾ ਸੀ ਬਾਰਡਰ ਏਰੀਆ ਦੇ ਦਿੱਤਾ ਸੀ ਫਿਰੋਜ਼ਪੁਰ ਦਾ। ਹਾਂਜੀ। ਅਤੇ ਫਿਰ ਇੱਥੇ ਕਰਵਾਈ ਪੋਸਟਿੰਗ, ਕਰਵਾਈ ਫਰੀਦਕੋਟ ਤੋਂ ਪਟਿਆਲੇ ਹੋ ਗਈ ਪੋਸਟਿੰਗ, ਹੈ ਨਾ? ਪਹਿਲਾਂ ਮੈਂ ਐਜ਼ ਏ ਪ੍ਰਾਇਮਰੀ ਟੀਚਰ ਰਹੀ ਹਾਂ, ਕਿਉਂਕਿ ਜੇ ਬੀ ਟੀ ਦੇ ਉਹਨਾਂ ਨੇ ਕੀ ਕੀਤਾ ਸੀ, ਬੀ ਐਡ ਵਾਲਿਆਂ ਨੂੰ ਜੇ ਬੀ ਟੀ ਦੇ ਵੀ ਮਿਲਿਆ ਸੀ, ਉਹਦੇ ਵਿੱਚ ਵੀ ਮੇਰਾ ਨੰਬਰ ਆ ਗਿਆ ਸੀ।
1: ਅੱਛਾ।
3: ਅਤੇ ਇਹੀ ਸੀ ਕਿ ਸਰਵਿਸ ਮਿਲ ਜਾਵੇ ਇੱਕ ਵਾਰ, ਹੈ ਨਾ, ਅਤੇ ਉਸ ਤੋਂ ਬਾਅਦ ਆਪਾਂ ਕਰ ਲਵਾਂਗੇ। ਫਿਰ ਮੈਂ ਇਕੱਲੀ ਸਕੂਟਰ ਦੇ ਉੱਤੇ, ਤੁਸੀਂ ਸਲੇਮਪੁਰ ਜੱਟਾਂ ਕਾਫੀ ਦੂਰ ਪੈ ਜਾਂਦਾ, ਘੱਟੋ ਘੱਟ 22 ਕਿਲੋਮੀਟਰ ਦੂਰ, ਡੇਲੀ ਆਉਣਾ ਡੇਲੀ ਜਾਣਾ
1: ਜੀ।
3: ਅਤੇ ਫਿਰ ਉਸ ਤੋਂ ਬਾਅਦ ਫਿਰ ਜਦੋਂ ਪਤਾ ਲੱਗਿਆ ਕਿ ਮਾਸਟਰ ਕੇਡਰ ਦੀ ਵੀ ਆ ਗਈਆਂ, ਫਿਰ ਮੈਂ ਟਰਾਈ ਕੀਤੀ ਅਤੇ ਫਿਰ ਮੈਨੂੰ ਜਿਹੜਾ ਸੀ ਪੋਸਟਿੰਗ ਮਿਲ ਗਈ ਭੇਡਪੁਰਾ, ਗੌਰਮੈਂਟ ਮਿਡਲ ਸਕੂਲ ਭੇਡਪੁਰਾ। ਉੱਥੇ ਮੈਂ 23 ਈਅਰ ਜਿਹੜੀ ਸਰਵਿਸ ਕੀਤੀ ਹੈ
1: ਜੀ।
3: ਹਾਂਜੀ। ਉਸ ਤੋਂ ਬਾਅਦ 5-6 ਸਾਲ ਮੇਰੀ ਸਰਵਿਸ ਜਿਹੜੀ ਹੈ ਰਾਜਪੁਰਾ ਐਜ਼ ਏ ਲੈਕਚਰਰ ਹੈ, ਅਤੇ ਬਹੁਤ ਵਧੀਆ ਰਿਹਾ। ਅਤੇ ਬੱਚੇ ਜਿਹੜੇ ਸੀ ਮੇਰੇ ਦੋਨੋਂ ਫਿਰ ਕਰਾਚੀ 'ਚ ਭੇਜਦੇ ਸੀ
1: ਜੀ।
3: ਹਾਂਜੀ ਹਾਂ। ਅਤੇ ਬੇਟੀ ਜਦੋਂ ਫਿਰ ਥੋੜ੍ਹੀ ਜਿਹੀ ਵੱਡੀ ਹੋ ਗਈ, ਕਹਿੰਦੀ ਮੰਮੀ ਹੁਣ ਮੈਂ ਵੱਡੀ ਹੋ ਗਈ ਹਾਂ, ਹੁਣ ਮੈਂ ਕਰਾਚੀ 'ਚ ਨਹੀਂ ਜਾਣਾ, ਮੈਂ ਬੇਟੇ ਨੂੰ ਬ੍ਰਦਰ ਆਪਣੇ ਨੂੰ ਸੰਭਾਲ ਲਿਆ ਕਰਾਂਗੀ। ਫਿਰ ਉਹਨੇ ਫਿਰ, ਹਾਂ, ਫਿਰ ਮੈਂ ਜਿਹੜੀ ਮੇਡ ਹੁੰਦੀ ਸੀ ਫਿਰ ਉਹਨੂੰ ਕਹਿਣਾ ਕਿ ਤੂੰ ਸਫਾਈ ਉਸ ਟਾਈਮ ਹੀ ਕਰੀ ਆ ਕੇ ਕਿ ਜਦੋਂ ਉਹਨੂੰ ਸੰਭਾਲ ਸਕੇਂਗੀ, ਫਿਰ ਮਤਲਬ ਕਿ ਉਹਨਾਂ ਨੂੰ ਸੰਭਾਲ ਲੈਣਾ। ਫਿਰ ਇਹ ਵੀ ਜਿਹੜੇ ਸੀ ਫਰੀਦਕੋਟ ਤੋਂ, ਫਿਰ ਇਹਨਾਂ ਦੀ ਵੀ ਜਿਹੜੀ ਟ੍ਰਾਂਸਫਰ ਜਿਹੜੀ ਸੀ ਪਟਿਆਲੇ ਹੋ ਗਈ ਸੀ। ਫਿਰ ਇਸ ਤਰ੍ਹਾਂ ਜਿਹੜੀ ਸਾਡੀ ਐਡਜਸਟਮੈਂਟ ਜਿਹੜੀ ਸੀ ਹੋ ਜਾਂਦੀ ਸੀ। ਹਾਂਜੀ ਹਾਂ
1: ਜੀ।
3: ਹਾਂਜੀ
1: ਸਰ, ਤੁਹਾਨੂੰ ਮੈਮ ਦੀ ਕਿਹੜੀ ਗੱਲ ਸਭ ਤੋਂ ਚੰਗੀ ਲੱਗਦੀ ਹੈ?
2: ਸਭ ਤੋਂ ਵਧੀਆ ਗੱਲ ਹੈ ਕਿ ਇੱਕ ਤਾਂ ਉਹਨਾਂ ਨੇ ਆਪ ਸਟੱਡੀ ਕੀਤੀ ਔਰ ਬੱਚਿਆਂ ਨੂੰ ਇੱਥੋਂ ਤੱਕ ਪਹੁੰਚਾਇਆ
1: ਜੀ।
2: ਕਿਉਂਕਿ ਇਹਨਾਂ ਨੇ ਬੇਟੀ ਦੇ ਪਹਿਲੇ ਉਂਗਲ ਰੱਖਦੇ ਸੀ ਵੀ ਤੈਨੂੰ ਡਾਕਟਰ ਬਣਾਉਣਾ ਹੀ ਬਣਾਉਣਾ
1: ਜੀ,
2: ਤੇ ਤੁਸੀਂ ਡਾਕਟਰ ਬਣਾਉਣਾ ਹੀ ਬਣਾਉਣਾ।
1: ਤੁਸੀਂ ਇਸ ਚੀਜ਼ ਦਾ ਕ੍ਰੈਡਿਟ ਦਿੰਦੇ ਹੋ ਇਹਨਾਂ ਨੂੰ?
2: ਪੂਰਾ ਪੂਰਾ ਜੀ ਪੂਰਾ।
1: ਨਹੀਂ ਤਾਂ ਉਹ ਕਹਿੰਦੇ ਨੇ ਵੀ ਜੇ ਨਿਆਣੇ ਕਾਮਯਾਬ ਹੋ ਜਾਣ ਤਾਂ ਪਿਓ ਦੇ ਨੇ।
2: ਮੈਂ ਤਾਂ ਇਹ ਸੋਚ ਨਹੀਂ ਸਕਦਾ ਸੀਗਾ ਬੱਚੇ ਨੂੰ ਤੱਕ ਪਹੁੰਚਾਉਣ ਦਾ, ਜਿੱਥੇ ਤੱਕ ਇਹਨਾਂ ਨੇ ਪਹੁੰਚਾਤਾ
1: ਜੀ।
2: ਹਾਂ, ਕਿਉਂਕਿ ਮੈਂ ਫਰੀਦਕੋਟ ਰਹਿੰਦਾ ਸੀ ਕਿਰਾਏ ਦੇ ਮਕਾਨ 'ਤੇ, ਉਹ ਡਾਕਟਰਸ ਦਾ ਮਕਾਨ ਸੀ ਕਿਸੇ ਦਾ, ਉਹ ਡਾਕਟਰ ਫਰੀਦਕੋਟ ਮੈਡੀਕਲ ਕਾਲਜ ਸੀਗਾ, ਅਕਸਰ ਉੱਥੇ ਜਾਂਦੇ ਆਉਂਦੇ ਸੀਗੇ, ਬੜਾ ਵਧੀਆ ਲੱਗਣਾ ਡਾਕਟਰਸ ਨੂੰ ਦੇਖ ਕੇ। ਅਤੇ ਮੈਂ ਕਹਿੰਦਾ ਵੀ ਡਾਕਟਰਸ ਫੈਮਿਲੀਆਂ ਪਤਾ ਨਹੀਂ ਕਿਹੜੀਆਂ ਹੁੰਦੀਆਂ ਜਿਹੜੇ ਡਾਕਟਰਸ ਬਣ ਜਾਂਦੇ ਆ। ਅਤੇ ਸਾਡੇ ਮਦਰ ਮੈਡੀਕਲ ਲਾਈਨ 'ਚ ਸੀਗੇ
1: ਜੀ,
2: ਅਤੇ ਉਹ ਕਹਿੰਦੇ ਹੁੰਦੇ ਸੀ ਵੀ ਘਰ ਦੇ ਵਿੱਚ ਇੱਕ ਬੱਚਾ ਡਾਕਟਰ ਜ਼ਰੂਰ ਚਾਹੀਦਾ। ਕੁਛ ਉਹਨਾਂ ਨੂੰ ਇੰਸਪਾਇਰੇਸ਼ਨ ਮਿਲੀ ਉੱਥੋਂ ਦੀ, ਜਾਂ ਕਹਿ ਲਓ ਕਿ ਬੇਟੀ ਨੂੰ ਵੀ ਮੈਂ ਉੱਚਾ ਉਠਾਉਣ ਦੀ ਖਾਤਰ ਡਾਕਟਰ ਬਣਾਉਣਾ ਹੀ ਬਣਾਉਣਾ। ਸ਼ੁਰੂ ਤੋਂ ਇਹਨਾਂ ਨੇ ਉਂਗਲ ਰੱਖਤੀ ਵੀ ਤੈਨੂੰ ਡਾਕਟਰ ਬਣਾਉਣਾ ਹੀ ਬਣਾਉਣਾ, ਉਹ ਇਹਨਾਂ ਇਹ ਬੱਚਿਆਂ ਤੋਂ ਹੀ ਪੜ੍ਹਾਉਂਦੇ ਸੀਗੇ, ਮੈਂ ਤਾਂ ਟਾਈਮ ਹੀ ਨਹੀਂ ਸੀ ਮਿਲਦਾ, ਮੈਂ ਤਾਂ ਸਵੇਰੇ ਚਲੇ ਜਾਂਦਾ ਸੀ ਰਾਤ ਨੂੰ 10-11 ਵਜੇ ਲੇਟ ਆਉਣਾ ਮੈਂ ਤਾਂ। ਮੈਂ ਤਾਂ ਇਹ ਪੁੱਛਦਾ ਹੁੰਦਾ ਸੀ ਵੀ, ਇਹ ਨਹੀਂ ਪੁੱਛਿਆ ਸੀ ਕਦੀ ਆ ਕੇ ਕਿ ਬੱਚਿਆਂ ਦਾ ਕਿਹੜਾ ਪੇਪਰ ਹੈ, ਮੈਂ ਪੁੱਛਦਾ ਸੀ ਵੀ ਤੁਹਾਡਾ ਕਿਹੜਾ ਪੇਪਰ ਹੈ ਕੱਲ੍ਹ।
1: ਅੱਛਾ, ਕਿਉਂਕਿ ਪੇਪਰ ਤਾਂ ਮਾਂ ਦਾ ਹੀ ਹੁੰਦਾ,
2: ਪੇਪਰ ਤਾਂ ਮਾਂ ਦਾ ਹੀ ਹੁੰਦਾ ਸੀ ਵੀ ਤੁਹਾਡਾ ਕਿਹੜਾ ਪੇਪਰ ਹੈ ਕੱਲ੍ਹ
1: ਜੀ।
2: ਹਾਂ, 9ਵੀਂ 10ਵੀਂ 'ਚ ਜਾ ਕੇ ਜੇ ਕੋਈ ਖਾਸ ਕੁਐਸਚਨ ਦੀ ਲੋੜ ਪੈਂਦੀ ਸੀ ਜਾਂ ਕੋਈ, ਕਿਉਂਕਿ ਮੈਂ ਪ੍ਰੀ ਇੰਜੀਨੀਅਰਿੰਗ ਕੀਤੀ ਹੋਈ ਸੀ, ਉਸ ਤੋਂ ਬਾਅਦ ਇੰਜੀਨੀਅਰਿੰਗ ਕੀਤੀ ਹੈ, ਜਿਵੇਂ ਮੈਥ ਦਾ ਜਾਂ ਸਾਇੰਸ ਦਾ ਕੁਐਸਚਨ ਹੋ ਗਿਆ ਉਹ ਮੈਂ ਬੱਚਿਆਂ ਨੂੰ ਕਰਾ ਦਿੰਦਾ ਸੀਗਾ
1: ਜੀ।
2: ਅਤੇ ਬਸ ਸਾਰੀ ਕ੍ਰੈਡਿਟ ਇਹਨਾਂ ਨੂੰ ਜਾਂਦਾ
1: ਜੀ। ਅਤੇ ਮੈਮ ਤੁਹਾਨੂੰ ਸਰ ਦੀ ਸਭ ਤੋਂ ਚੰਗੀ ਗੱਲ ਕਿਹੜੀ ਲੱਗਦੀ ਹੈ?
3: ਕਿ ਬਹੁਤ ਜ਼ਿਆਦਾ ਕੋਆਪਰੇਟਿਵ ਨੇ, ਹਾਂਜੀ ਐਡਜਸਟੇਬਲ ਨੇ ਅਤੇ ਹੰਬਲ ਹੈ। ਹਾਂਜੀ ਹਾਂ, ਕਿ ਮਤਲਬ ਕਿ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ, ਮੇਰੀ ਸਿਸਟਰ ਦੀ ਮੈਰਿਜ ਹੋ ਗਈ ਸੀ, ਅਤੇ ਉਸ ਤੋਂ ਬਾਅਦ ਮੇਰੇ ਦੋ ਬ੍ਰਦਰ ਜਿਹੜੇ ਸੀ ਉਹਨਾਂ ਦੀ ਮੈਰਿਜ ਹੋਣੀ ਸੀ, ਅਤੇ ਅਸੀਂ ਪੂਰਾ ਇਹਨਾਂ ਨੇ ਜਵਾਈ ਵਾਲਾ ਕਦੀ ਵੀ ਰੋਲ ਨਹੀਂ ਅਦਾ ਕੀਤਾ ਉੱਥੇ, ਐਜ਼ ਏ ਫਾਦਰ ਜਿਹੜਾ ਸੀ ਉੱਥੇ ਜਿਹੜਾ ਸੀ ਰੋਲ ਅਦਾ ਕੀਤਾ
1: ਕਿ ਉਹ ਬੱਚੇ ਨੇ,
3: ਹਾਂਜੀ ਉਹ ਬੱਚੇ ਨੇ, ਅਤੇ ਹਜੇ ਵੀ ਸਪੋਰਟ ਕਰਦੇ ਨੇ, ਅਤੇ ਇਸ ਕਰਕੇ ਮੈਨੂੰ ਇਹਨਾਂ ਦੀ ਐਡਜਸਟਮੈਂਟ ਵਾਲੀ ਨੇਚਰਸ, ਕੋਆਪਰੇਟਿਵ, ਕਿ ਜੇਕਰ ਕਿਤੇ ਮੈਨੂੰ ਕਈ ਵਾਰ ਕੰਮ ਕਾਰ ਦੇ ਵਿੱਚ ਗੁੱਸਾ ਵੀ ਆ ਜਾਣਾ, ਅਤੇ ਇਹਨਾਂ ਨੇ ਚੁੱਪ ਕਰਕੇ ਮਤਲਬ ਕਿ ਮੈਨੂੰ ਕਹਿ ਦੇਣਾ ਕਿ ਨਹੀਂ, ਕਿਉਂਕਿ ਦੇਖੋ ਜ਼ਿੰਦਗੀ ਹੈਗੀ ਹੈ, ਜ਼ਿੰਦਗੀ ਦੇ ਵਿੱਚ ਅਪ ਐਂਡ ਡਾਊਨ ਸੇ ਚੱਲਦੇ ਹੀ ਰਹਿੰਦੇ ਆ, ਅਤੇ ਹੈ ਨਹੀਂ ਕਿ ਨੋਕ ਝੋਕ ਨਹੀਂ ਹੁੰਦੀ, ਉਹ ਥੋੜ੍ਹੀ ਬਹੁਤੀ ਤਾਂ ਹੁੰਦੀ ਹੋਈ ਹੈ, ਹੈ ਨਾ, ਹੋਣੀ ਵੀ ਚਾਹੀਦੀ ਹੈ, ਹੈ ਨਾ, ਤਾਂ ਹੀ ਪਿਆਰ ਬਣਿਆ ਰਹਿੰਦਾ, ਇਸ ਕਰਕੇ ਮਤਲਬ ਕਿ ਇਹਨਾਂ ਦੀ ਹੰਬਲ ਨੇਚਰ ਜਿਹੜੀ ਹੈ ਮੈਨੂੰ ਬਹੁਤ ਅੱਛੀ ਲੱਗਦੀ ਹੈ। ਹਾਂਜੀ
1: ਜੀ। ਮੈਮ ਇੱਕ ਸਵਾਲ ਦਾ ਜਵਾਬ ਮੈਂ ਤੁਹਾਡੇ ਦੋਵਾਂ ਤੋਂ ਚਾਹੂੰਗੀ ਵਾਰੀ ਵਾਰੀ,
3: ਹਾਂਜੀ,
1: ਖਾਸ ਕਰਕੇ ਅੱਜ ਦਾ ਜਿਹੜਾ ਯੂਥ ਹੈ ਉਹਦੀ ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਮੱਸਿਆ ਹੈ, ਇੱਕ ਵਧੀਆ ਜ਼ਿੰਦਗੀ ਬਤੀਤ ਕਰਨ ਲਈ ਜਿਹੜਾ ਤੁਹਾਡਾ ਜੀਵਨ ਸਾਥੀ ਹੈ, ਲਾਈਫ ਪਾਰਟਨਰ, ਉਹਦੇ ਕੋਲ ਕੀ ਹੋਣਾ ਚਾਹੀਦਾ? ਉਹਦੀ ਸ਼ਕਲ ਸੋਹਣੀ ਹੋਣੀ ਚਾਹੀਦੀ ਹੈ, ਜਾਂ ਉਹਦੇ ਕੋਲ ਪੈਸਾ ਹੋਣਾ ਚਾਹੀਦਾ, ਜਾਂ ਉਹਦਾ ਸੁਭਾਅ ਵਧੀਆ ਹੋਣਾ ਚਾਹੀਦਾ, ਜਾਂ ਇਹ ਸਾਰੀਆਂ ਹੀ ਚੀਜ਼ਾਂ ਹੋਣੀਆਂ ਚਾਹੀਦੀਆਂ?
3: ਨਹੀਂ ਦੇਖੋ, ਪਹਿਲਾਂ ਤਾਂ ਆਪਾਂ ਸੀਰਤ ਦੀ ਗੱਲ ਕਰਦੇ ਹਾਂ, ਸੀਰਤ ਦੇ ਨਾਲ ਆਪਾਂ ਜ਼ਿੰਦਗੀ ਨੂੰ ਨਹੀਂ ਬਿਤਾ ਸਕਦੇ, ਹੈ ਨਾ, ਅੱਜ ਕੱਲ੍ਹ ਦੀ ਲੋੜ ਦੇ ਅਨੁਸਾਰ ਪੈਸਾ ਵੀ ਇੱਕ ਹੈਗੀ ਆ, ਹੈ ਨਾ, ਪਰ ਜੇਕਰ ਤੁਸੀਂ ਇੱਕ ਦੂਜੇ ਦੇ ਨਾਲ ਮਿਲ ਕੇ ਚੱਲੋਗੇ ਅਤੇ ਉਸ ਦੇ ਨਾਲ ਜਿਹੜੀ ਲਾਈਫ ਹੋਰ ਜਿਹੜੀ ਹੈ ਖੂਬਸੂਰਤ ਬਣ ਜੂਗੀ। ਜਿਸ ਤਰ੍ਹਾਂ ਪਹਿਲਾਂ ਮੈਰਿਜ ਤੋਂ ਪਹਿਲਾਂ ਆਪਾਂ ਕਹਿ ਦਿੰਦੇ ਕਿ ਮੈਂ ਕੰਮ ਕਰਦੀ ਸੀ, ਮੈਂ ਇਹ ਕੰਮ ਕਰਦੀ ਸੀ, ਮੈਂ ਪੜ੍ਹਦੀ ਸੀ ਜਾਂ ਪੜ੍ਹਾਉਂਦੀ ਸੀ ਜਾਂ ਕਮਾਉਂਦੀ ਸੀ, ਪਰ ਜਦੋਂ ਮੈਰਿਜ ਤੋਂ ਬਾਅਦ ਫਿਰ ਉੱਥੇ ਅਸੀਂ ਸ਼ਬਦ ਜਿਹੜਾ ਵਰਤਣਾ ਚਾਹੀਦਾ ਵਾ ਉੱਥੇ, ਕਿ ਹਾਂ ਵੀ ਇਹ ਐਡਜਸਟਮੈਂਟ, ਜਿਸ ਤਰ੍ਹਾਂ ਹੁਣ ਬੇਟਾ ਮੇਰਾ ਬਾਹਰ ਸੀ, ਹੈ ਨਾ, ਅਤੇ ਉਦੋਂ ਜਿਹੜਾ ਸੀ ਪੈਸੇ ਦਾ, ਇਨਕਮ ਦਾ ਸਾਰਾ ਕੁਛ ਹਿਸਾਬ ਕਿਤਾਬ ਜਿਹੜਾ ਸੀ, ਅਸੀਂ ਇਹ ਨਹੀਂ ਸੋਚਿਆ ਕਿ ਇਹ ਮੇਰਾ ਪੈਸਾ ਜਾਂ ਤੇਰਾ ਪੈਸਾ ਵਾ, ਹਾਂਜੀ ਅਸੀਂ ਇੱਕ ਦੂਜੇ ਨੂੰ ਜਿਹੜਾ ਵਾ ਐਡਜਸਟਮੈਂਟ ਕਰਕੇ ਉਸ ਹਿਸਾਬ ਨਾਲ ਹੀ ਅਸੀਂ ਕਹਿੰਦੇ ਹੁੰਦੇ ਸੀ ਕਿ ਹਾਂ ਵੀ ਇਹ ਸਾਡਾ ਪੈਸਾ ਵਾ
1: ਜੀ।
3: ਅਤੇ ਇਸ ਕਰਕੇ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਕੋਆਪਰੇਸ਼ਨ ਦੇ ਨਾਲ, ਮਿਲਵਰਤਨ ਦੇ ਨਾਲ ਹੀ ਆਪਾਂ ਜਿਹੜਾ ਵਾ ਇਸ ਲਾਈਫ ਨੂੰ ਵਧੀਆ ਤਰ੍ਹਾਂ ਦੇ ਨਾਲ ਗੁਜ਼ਾਰ ਸਕਦੇ ਹਾਂ ਜੀ। ਹਾਂਜੀ,
2: ਮੈਂ ਜਦੋਂ ਬੇਟੀ ਦੀ ਫੀਸ ਭਰ ਕੇ ਆਉਣੀ ਤੇ ਪੈਸੇ ਖਤਮ ਹੋ ਜਾਣੇ, ਕਿਉਂਕਿ ਕੁਛ ਲੋਨ ਲਿਆ ਸੀ, ਕੁਛ ਜਿੰਨੀ ਕੁ ਸੇਵਿੰਗ ਹੁੰਦੀ ਸੀਗੀ, ਪਰ ਇਹਨਾਂ ਨੇ ਇੰਨੀ ਵਧੀਆ ਮੈਨੇਜਮੈਂਟ ਕੀਤੀ, ਇੰਨੀ ਵਧੀਆ ਮੈਨੇਜਮੈਂਟ ਕੀਤੀ ਕਿ ਮੈਨੂੰ ਅਗਲੀ ਫੀਸ ਵਾਸਤੇ ਕਹਿੰਦੇ ਚਲੋ ਅਗਲੇ ਪੈਸੇ ਤਿਆਰ ਹੈ ਅਤੇ ਉਹਦੇ ਪੈਸੇ ਫੀਸ ਭਰ ਕੇ ਆਓ
1: ਜੀ।
2: ਇਹ ਸਾਰੀ ਫਾਈਨੈਂਸ਼ੀਅਲ ਮੈਨੇਜਮੈਂਟ ਔਰ ਡਿਸੀਜ਼ਨ, ਜਿਹੜਾ ਡਿਸੀਜ਼ਨ ਇੱਕ ਵਾਰੀ ਲੈ ਲਿਆ ਕਿ ਇਹ ਕੰਮ ਆਪਾਂ ਕਰਨਾ, ਉਹ ਕਰਨਾ ਹੀ ਕਰਨਾ ਹੈ, ਚਾਹੇ ਅੱਜ ਕਰੋ ਚਾਹੇ ਹੁਣ ਕਰੋ, ਪਰ ਹੁਣ ਹੋ ਜਾਏ ਤਾਂ ਬਹੁਤ ਵਧੀਆ, ਜਿਹੜੀ ਛੇਤੀ ਹੋ ਜਾਏ ਤਾਂ ਬਹੁਤ ਵਧੀਆ, ਡਿਸੀਜ਼ਨ ਡਿਟਰਮੀਨੇਸ਼ਨ ਪੱਕਾ ਪੂਰਾ, ਇਹ ਕੰਮ ਕਰਨਾ ਤਾਂ ਕਰਨਾ ਹੀ ਕਰਨਾ ਆਪਾਂ।
1: ਅਤੇ ਅਕਸਰ ਤਾਂ ਇਹ ਕਿਹਾ ਜਾਂਦਾ ਵੀ ਔਰਤਾਂ ਵੱਧ ਖਰਚੀਲੀਆਂ ਹੁੰਦੀਆਂ ਨੇ, ਖਰਚਾ ਤੁਹਾਡੇ ਦੋਨਾਂ ਚੋਂ ਕੌਣ ਕਰਦਾ ਵੱਧ ਹੁਣ ਦੇ ਸਮੇਂ ਚ?
3: ਨਹੀਂ ਮੈਂ ਕਰਦੀ ਹਾਂ ਵੈਸੇ ਖਰਚਾ, ਮੈਨੂੰ ਸ਼ੌਂਕ ਹੈ। ਹਾਂਜੀ, ਪਲਾਂਟਿੰਗ ਦਾ ਸ਼ੌਂਕ ਹੈ,
2: ਖਰਚੇ ਦੀ ਗੱਲ ਦੱਸਦਾ।
1: ਹਾਂ, ਪਲਾਂਟਿੰਗ ਤੇ ਮੈਂ ਵੀ ਬਹੁਤ ਖਰਚਾ ਕਰਦੀ ਹਾਂ,
2: ਤੁਹਾਨੂੰ ਮੈਂ ਨਾ ਖਰਚੇ ਦੀ ਗੱਲ ਦੱਸਦਾ। ਜਦੋਂ ਸਾਡੀ ਇੰਗੇਜਮੈਂਟ ਹੋਈ ਨਾ, ਜਿਹੜੇ ਰੂਮਮੇਟ ਫਰੀਦਕੋਟ ਸੀਗੇ, ਜਿਹੜੇ ਅਜੈਬ ਸਿੰਘ, ਉਹ ਬਟਾਲੇ ਵਾਲੇ ਸੀਗੇ, ਮੈਰਿਡ ਸੀਗੇ, ਉਹ ਤਾਂ ਬੱਚੇ ਸੀ ਬਹੁਤ ਵੱਡੇ ਵੱਡੇ ਉਹਨਾਂ ਦੇ, ਉਹ ਵੀ ਚਲੋ ਆਏ ਉੱਥੇ, ਅਤੇ ਜਦੋਂ ਸਾਰਾ ਸਾਡਾ ਇੰਗੇਜਮੈਂਟ ਹੋ ਗਈ, ਸਾਰਾ ਕੁਛ ਹੋ ਗਿਆ, ਅਗਲੇ ਦਿਨ ਮੈਨੂੰ ਜਦੋਂ ਅਸੀਂ ਵਾਪਸ ਗਏ ਫਰੀਦਕੋਟ, ਮੈਨੂੰ ਕਹਿੰਦੇ ਭੁਪਿੰਦਰ ਸਿੰਘ ਯੂ ਆਰ ਲੱਕੀ। ਮੈਂ ਕੀ ਗੱਲ? ਕਹਿੰਦੇ ਤੇਰੀ ਵਾਈਫ ਬਹੁਤ ਮੈਨੇਜਮੈਂਟ ਵਧੀਆ ਕਰਨਗੇ। ਮੈਂ ਕਿਹਾ ਤੈਨੂੰ ਕਿਸ ਤਰ੍ਹਾਂ ਪਤਾ ਲੱਗਿਆ? ਕਹਿੰਦੇ ਜਿਹੜਾ ਉਹਨਾਂ ਨੂੰ ਪੈਸੇ ਮਿਲਦੇ ਸੀ ਨਾ ਸਗਨ ਵਾਲੇ ਹੱਥ ਦੇ ਵਿੱਚ, ਕਹਿੰਦੇ ਇੱਥੇ ਘੁੱਟ ਕੇ ਫੜੇ ਹੋਏ ਆ।
1: ਅੱਛਾ,
2: ਵੀ ਕਹਿੰਦੇ ਮੇਰੇ ਹੱਥ 'ਚੋਂ ਸਲਿਪ ਨਾ ਕਰ ਜਾਣ। ਉਹਨੇ ਉਹ ਚੀਜ਼ ਦਾ ਜਜਮੈਂਟ ਲਾ ਲਈ ਕਿ ਸ਼ੀ ਇਜ਼ ਏ ਗੁੱਡ ਮੈਨੇਜਮੈਂਟ ਐਂਡ ਫਾਈਨੈਂਸ਼ੀਅਲ ਮੈਨੇਜਮੈਂਟ। ਉਹਨਾਂ ਨੇ ਮੇਰੇ ਦੋਸਤ ਨੇ ਉੱਥੋਂ ਜਜਮੈਂਟ ਲਾਈ ਕਿ ਇਹ ਬਹੁਤ ਵਧੀਆ ਮੈਨੇਜਮੈਂਟ ਕਰਨਗੇ ਤੁਹਾਡੀ, ਔਰ ਉਹ ਗੱਲ ਠੀਕ ਵੀ ਰਹੀ ਇਹਨਾਂ ਦੀ
1: ਜੀ। ਪਲਾਂਟਸ ਦੇ ਉੱਤੇ ਇਨਵੈਸਟ ਕਰਨਾ ਤਾਂ ਮੈਨੂੰ ਲੱਗਦਾ ਕਿ ਬਹੁਤ ਚੰਗੀ ਚੀਜ਼ ਹੈ।
3: ਹਾਂਜੀ ਹਾਂਜੀ ਹਾਂਜੀ,
1: ਉਹ ਤੁਹਾਨੂੰ ਖੁਦ ਨੂੰ ਕਾਫੀ ਸਕੂਨ ਦਿੰਦੀ ਹੈ ਨਾ,
3: ਸਕੂਨ ਦਿੰਦੀ ਹੈ। ਹਾਂ,
1: ਹਾਲਾਂਕਿ ਹਾਂ ਇਹ ਘਰਦਿਆਂ ਲਈ ਪਰੇਸ਼ਾਨੀ ਹੋ ਸਕਦੀ ਹੈ,
2: ਕਈ ਵਾਰੀ ਇੱਕ ਪੱਤਾ ਵੀ ਗਿਰ ਜੇ ਤਾਂ ਮੈਂ ਕਹੂੰਗਾ ਲੌਗ ਬੁੱਕ ਲਾ ਲਓ, ਤਾਂ ਕਿ ਪੱਤੇ ਦੇ ਪੱਤੇ ਗਿਣ ਲਓ ਵੀ ਕਿੰਨੇ ਹੈਗੇ ਅੱਜ ਕੱਲ੍ਹ ਇੱਕ ਪੱਤਾ ਨਾ ਘੱਟ ਜਾਵੇ ਕਈ ਵਾਰ ਮੈਂ ਹੱਸਦਾ ਹੁੰਦਾ ਵੀ ਇੰਨੇ ਇੰਨਾ ਸ਼ੌਂਕ ਹੈ ਯਾਨੀ ਕਿ ਪਲਾਂਟੇਸ਼ਨ ਦਾ ਜਿੰਨੀ ਕੁ ਜਗ੍ਹਾ ਹੈਗੀ ਉਹ 'ਚ ਬਹੁਤ ਵਧੀਆ ਇਹਨਾਂ ਨੇ ਸਜਾਇਆ ਹੋਇਆ ਆਪਣਾ ਸਾਰਾ ਕੁਛ।
1: ਇਹ ਗੱਲ ਦਾ ਨਾ ਜ਼ਿਕਰ ਹਲੇ ਇੱਕ ਦੋ ਦਿਨ ਪਹਿਲਾਂ ਹੀ ਮੇਰੇ ਸਰਦਾਰ ਜੀ ਮੇਰੇ ਨਾਲ ਕਰਕੇ ਹਟੇ ਸੀ ਇਸ ਗੱਲ ਦਾ ਜ਼ਿਕਰ। ਉਹ ਕਹਿੰਦੇ ਕਿ ਮੈਂ ਕਹਿੰਦੇ ਕਿ ਬਾਕੀ ਜਿਹੜੀਆਂ ਔਰਤਾਂ ਉਹਨਾਂ ਨੂੰ ਜਦੋਂ ਦੇਖਦੇ ਹਾਂ ਤਾਂ ਉਹਨਾਂ ਦਾ ਕੱਪੜਿਆਂ ਦਾ ਖਰਚ ਬਹੁਤ ਹੁੰਦਾ। ਕਹਿੰਦੇ ਮੈਂ ਕਿਸੇ ਨੂੰ ਕੀ ਕਹਾਂ, ਮੇਰੇ ਜਿਹੜਾ ਪਰਿਵਾਰ ਹੈ ਇਹਨਾਂ ਨੂੰ ਪੌਦਿਆਂ ਨੇ ਕਮਲੇ ਕੀਤਾ ਹੋਇਆ। ਕੀ ਕਹਿੰਦੇ ਕਿਤੋਂ ਵੀ ਜਾਈਏ ਤਾਂ ਤੁਹਾਡੇ ਮਨ 'ਚ ਇੱਕ ਇਹੀ ਰਹਿੰਦਾ ਵੀ ਇੱਥੋਂ ਮੈਂ ਪੌਦਾ ਲੈ ਲਾਂ ਜਾਂ ਇਹ ਮੈਨੂੰ ਦੇ ਦੇਣਗੇ ਜਾਂ ਮੈਂ ਨਰਸਰੀ 'ਚੋਂ ਲੈ ਲਾਂ ਜਾਂ ਮੈਂ ਕਿੱਥੋਂ ਲੈ ਲਾਂ।
2: ਇੱਧਰ ਇਹਨਾਂ ਦਾ ਵੀ ਸੇਮ ਇਹੀ ਹੈ। ਹਾਲਾਂਕਿ ਕੈਨੇਡਾ ਵੀ ਗਏ ਸੀ ਅਸੀਂ, ਉਹ ਕਹਿੰਦੇ ਵੀ ਬੇਟੇ ਕੋਲ ਜਾ ਕੇ ਆਏ ਸੀ, ਉਹ ਮੈਂ ਕਿਹਾ ਵੀ ਦੂਰੇ ਪੌਦਾ ਜਾਣਾ ਨਹੀਂ ਨਾ ਉੱਥੇ ਸਰਵਾਈਵ ਕਰਨਾ, ਇਸ ਕਰਕੇ ਤੋਂ ਇੱਥੋਂ ਇਹਦੀ ਜੜ੍ਹ ਲੈਂਦੀ ਜੇ ਇਹਦੀ ਪੌਦੇ ਦੀ ਉਹ ਸਟੈਮ ਲੈਣ ਦੀ ਲੋੜ ਨਹੀਂ ਹੈਗੀ। ਪਰ ਅਸੀਂ ਜਿੱਥੇ ਵੀ ਘੁੰਮਣ ਜਾਂਦੇ ਹਾਂ ਇੰਡੀਆ ਦੇ ਵਿੱਚ ਉੱਥੋਂ ਕੋਈ ਨਾ ਕੋਈ ਆਪਣਾ ਐਜ ਏ ਯਾਦਦਾਸ਼ਤ ਕੋਈ ਸਟੈਮ ਜਾਂ ਕੋਈ ਉਹ ਚੀਜ਼ ਅਸੀਂ ਲਿਆਉਂਦੇ ਹਾਂ ਜਿਹੜੀ ਕਿ ਮੈਂ ਆਪਣੇ ਘਰ ਲਿਆ ਕੇ ਲਾ ਸਕਾਂ, ਦੱਸ ਸਕਾਂ ਕਿ ਮੈਂ ਚੀਜ਼ ਉੱਥੋਂ ਲਿਆਉਂਦੀ ਹੈ।
1: ਜੀ,
2: ਪਰ ਕਈ ਵਾਰੀ ਮੌਸਮ ਐਸਾ ਜਿਵੇਂ ਹੁਣ ਜੰਮੂ ਕਸ਼ਮੀਰ ਗਏ ਹਾਂ ਉੱਥੋਂ ਤਾਂ ਪੌਦੇ ਨਹੀਂ ਸਰਵਾਈਵ ਕਰਦੇ ਇੱਥੋਂ ਦੇ, ਜਾਂ ਆਪਾਂ ਜ਼ਿਆਦਾ ਗਰਮੀ 'ਚ ਸਾਊਥ 'ਚ ਗਏ ਹਾਂ ਉਹ ਨਹੀਂ ਸਰਵਾਈਵ ਕਰਦੇ, ਪਰ ਲੈ ਆਉਣਾ ਜ਼ਰੂਰ ਆਪਣਾ।
1: ਜੀ,
2: ਉਹ ਇਹਨਾਂ ਦੀ ਸ਼ੌਂਕ ਹੈਗਾ ਪੂਰਾ।
1: ਜਿਵੇਂ ਹੁਣ ਤੁਸੀਂ ਜ਼ਿੰਮੇਵਾਰੀਆਂ ਤੋਂ ਕਿਤੇ ਨਾ ਕਿਤੇ ਫਾਰਗ ਹੋ,
3: ਹਾਂਜੀ,
1: ਪਰ ਕਈ ਵਾਰ ਕਹਿੰਦੇ ਨਾ ਕਿ ਜਿਹੜਾ ਰਸਤਾ ਹੈ ਉਹ ਮੰਜ਼ਿਲ ਤੋਂ ਜ਼ਿਆਦਾ ਖੂਬਸੂਰਤ ਹੁੰਦਾ। ਤੁਹਾਨੂੰ ਜਿਹੜਾ ਉਹ ਸਟਰਗਲਿੰਗ ਪੀਰੀਅਡ ਸੀ ਲਾਈਫ ਦਾ ਉਹ ਵਾਲਾ ਜ਼ਿਆਦਾ ਵਧੀਆ ਲੱਗਦਾ ਕਿ ਹੁਣ ਵਾਲਾ ਸਮਾਂ?
3: ਨਹੀਂ, ਦੋਨਾਂ ਦਾ ਆਪਣਾ ਆਪਣਾ ਹੈਗਾ, ਕਿਉਂਕਿ ਉਹਦਾ ਵੀ ਆਪਣਾ ਮਜ਼ਾ ਸੀ ਸਟਰਗਲਿੰਗ ਦਾ ਵੀ, ਕਿ ਸਵੇਰੇ ਉੱਠਣਾ, ਜਲਦੀ ਜਲਦੀ ਉੱਠਣਾ, ਬੱਚਿਆਂ ਨੂੰ ਪੈਕ ਕਰਕੇ ਦੇਣਾ, ਹੈ ਨਾ, ਉਹਨਾਂ ਨੂੰ ਕਰਾਚੀ ਛੱਡ ਕੇ ਆਉਣਾ, ਫਿਰ ਲੈ ਕੇ ਆਉਣਾ, ਫਿਰ ਉਹਨਾਂ ਨੂੰ ਸਟੱਡੀ ਕਰਾਉਣੀ, ਫਿਰ ਖਾਣਾ ਬਣਾਉਣਾ, ਸਾਰਾ ਕੁਛ ਕਰਨਾ। ਇਸ ਟਾਈਮ ਦੇ ਵਿੱਚ ਥੋੜ੍ਹਾ ਜਿਹਾ ਤੁਸੀਂ ਥੋੜ੍ਹਾ ਰਿਲੈਕਸ ਹੋ ਜਾਂਦੇ ਜੇ, ਆਰਾਮ ਨਾਲ ਉੱਠਣਾ, ਆਰਾਮ ਨਾਲ ਹਰ ਇੱਕ ਚੀਜ਼ ਨੂੰ ਪਲੈਨ ਕਰਨਾ। ਵੈਸੇ ਮੇਰੀ ਗ੍ਰੈਂਡ ਡੋਟਰ ਹੈਗੀ ਆ, ਉਹ ਆ ਜਾਂਦੀ ਆ, ਹੁਣ ਬਹੁਤ ਅੱਛਾ ਟਾਈਮ ਸਪੈਂਡ ਹੋ ਜਾਂਦਾ ਵਾ, ਅਤੇ ਇਸ ਕਰਕੇ ਦੋਨੇ ਚੀਜ਼ਾਂ ਦਾ ਆਪਣਾ ਆਪਣਾ ਹੀ ਰੁਤਬਾ ਹੈਗਾ ਜੀ। ਹਾਂਜੀ, ਹਾਂ
1: ਜੀ,
3: ਹਾਂਜੀ।
1: ਅਤੇ ਸਰ ਤੁਹਾਡੀ ਜਿਹੜੀ ਆਫਟਰ ਰਿਟਾਇਰਮੈਂਟ ਲਾਈਫ ਹੈ, ਤੁਹਾਨੂੰ ਕਿਹੜੀ, ਕਿਉਂਕਿ ਖਾਸ ਕਰਕੇ ਔਰਤਾਂ ਕੋਲ ਤਾਂ ਘਰ ਦੇ ਬਹੁਤ ਸਾਰੇ ਕੰਮ ਹੁੰਦੇ ਆ, ਪਰ ਜਿਹੜੇ ਮੇਲ ਹੁੰਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਰਿਟਾਇਰਮੈਂਟ ਤੋਂ ਬਾਅਦ ਦੀ ਜਿਹੜੀ ਲਾਈਫ ਹੈ ਉਹ ਔਖੇ ਹੀ ਰਹਿੰਦੇ ਨੇ?
2: ਮੇਰੇ ਕੋਲ ਇਹਨਾਂ ਤੋਂ ਵੀ ਜ਼ਿਆਦਾ ਕੰਮ ਹੈਗੇ ਨੇ।
1: ਅੱਛਾ, ਉਸ ਕੰਮ ਕਿਹੜੇ ਕਿਹੜੇ ਨੇ?
2: ਉਹ ਇਸ ਕਰਕੇ ਕੰਮ ਹੈਗਾ ਕਿ ਮੈਂ ਟੈਕਨੀਕਲ ਹੋਣ ਕਰਕੇ ਮੈਂ ਬਿਲਕੁਲ ਵਿਹਲਾ ਨਹੀਂ ਬੈਠ ਸਕਦਾ, ਕੋਈ ਨਾ ਕੋਈ ਚੀਜ਼ ਘਰ ਦਾ ਕੰਮ ਕਰਨਾ ਹੈ,
1: ਘਰੇ ਕੁਝ ਨਾ ਕੁਝ ਖੋਲ ਕੇ ਰੱਖਦੇ ਹੋ?
3: ਹਾਂਜੀ,
2: ਕੋਈ ਨਾ ਕੁਛ ਜਿਹੜੀ ਚੀਜ਼ ਕੋਈ ਨਵੀਂ ਇੰਸਟਾਲ ਕਰਨੀ ਹੈ, ਕੁਛ ਹੋਰ ਕਰਨਾ ਹੈ। ਫਿਰ ਜਦੋਂ ਮੈਂ ਰਿਟਾਇਰ ਹੋਇਆ ਤਾਂ ਇਹਨਾਂ ਦੀ ਪੋਸਟਿੰਗ ਹੋ ਗਈ ਰਾਜਪੁਰੇ, ਅਤੇ ਮੈਂ ਕਿਹਾ ਵੀ ਤੁਹਾਨੂੰ ਮੈਂ ਛੱਡ ਕੇ ਆਇਆ ਕਰੂੰਗਾ, ਲੈ ਕੇ ਆਇਆ ਕਰੂੰਗਾ, ਟਾਈਮ ਪਾਸ ਹੋ ਜੂਗਾ, ਸਵੇਰੇ ਮੈਂ ਛੱਡ ਕੇ ਆਉਣਾ ਇਹਨਾਂ ਨੂੰ, ਦੁਪਹਿਰੇ ਮੈਂ ਲੈ ਕੇ ਆਉਣਾ, ਮੇਰੇ 2 ਘੰਟੇ ਪਾਸ ਹੋ ਜਾਂਦੇ ਸੀ ਉਹਦੇ ਵਿੱਚ। ਉਸ ਤੋਂ ਬਾਅਦ ਫਿਰ ਬੇਟੀ ਹੈਦਰਾਬਾਦ ਤੋਂ ਸਟੱਡੀ ਕੰਪਲੀਟ ਕਰਕੇ ਆਪਣੀ ਸਾਲਾਂ ਲਾ ਇੱਥੇ ਆ ਗਏ, ਅਤੇ ਇਹਨਾਂ ਦਾ ਫਿਰ ਹੋਸਪਿਟਲ ਤਿਆਰ ਕੀਤਾ, ਸਾਲ ਮੈਨੂੰ ਉੱਥੇ ਲੱਗ ਗਿਆ ਹੋਸਪਿਟਲ ਦੀ ਤਿਆਰੀ ਦੇ ਵਿੱਚ, ਸਾਰਾ ਉਹਨਾਂ ਦਾ ਜੋ ਸੈਟਅਪ ਕਰਨਾ ਸੀ, ਨਾਲ ਹੋਰ ਵੀ ਸੀਗੇ ਮੇਰੇ ਆਪਣੇ ਸਮਧੀ ਸਾਹਿਬ ਵੀ ਸੀਗੇ, ਬੱਚੇ ਵੀ ਨਾਲ ਸੀਗੇ, ਪਰ ਮੈਂ ਜ਼ਿਆਦਾ ਟਾਈਮ ਫਿਰ ਉੱਥੇ ਦਿੱਤਾ। ਹੁਣ ਉਸ ਤੋਂ ਬਾਅਦ ਹੋਸਪਿਟਲ ਦੇ ਵਿੱਚ ਸਵੇਰੇ ਮੈਂ ਜਾ ਕੇ ਲੋਕ ਮੈਂ ਖੋਲ੍ਹਦਾ, ਸ਼ਾਮ ਨੂੰ ਲੋਕ ਮੈਂ ਲਾਉਂਦਾ ਸਾਰਾ, ਜੋ ਕਿਤੇ ਲੋੜ ਹੁੰਦੀ ਹੈ, ਕੋਈ ਨਵੀਂ ਮਸ਼ੀਨ ਇੰਸਟਾਲ ਕਰਨੀ, ਕੋਈ ਜਨਰੇਟਰ ਲਗਾਉਣਾ, ਕੋਈ ਵਾਇਰਿੰਗ 'ਚ ਪ੍ਰੋਬਲਮ ਆ ਗਈ ਜਾਂ ਕੁਛ ਹੋਰ ਚੀਜ਼ ਹੈ, ਉਹ ਸਾਰੀ ਮੇਰੀ ਚੱਲਦਾ ਰਹਿੰਦਾ ਮੇਰਾ ਤਾਂ। ਸ਼ਾਮ ਨੂੰ ਕੱਲ੍ਹ ਕਾਫੀ ਕੰਮ ਸੀਗਾ, ਮੈਨੂੰ ਕਹਿੰਦੇ ਥੱਕੇ ਤਾਂ ਨਹੀਂ, ਮੈਂ ਕਿਹਾ ਇਹ ਮੇਰਾ ਪੈਸ਼ਨ ਦਾ ਕੰਮ ਹੈ, ਮੈਂ 'ਚ ਥੱਕਦਾ ਨਹੀਂ, ਮੈਂ ਇੰਜੋਏ ਕਰਦਾ ਇਹਦੇ ਵਿੱਚ ਮੈਂ, ਮਤਲਬ
1: ਇਹ ਹੈ ਤੁਸੀਂ ਜਦੋਂ ਤੁਹਾਡਾ ਪਸੰਦੀਦਾ ਕੰਮ ਹੋਵੇ ਨਾ ਫਿਰ ਤੁਹਾਨੂੰ
3: ਥਕਾਵਟ ਨਹੀਂ ਹੁੰਦੀ। ਹਾਂਜੀ ਹਾਂਜੀ, ਇਹ ਤਾਂ ਗੱਲ ਹੈਗੀ, ਬਿਲਕੁਲ ਠੀਕ ਕਹੀ ਇਹਨਾਂ ਨੇ ਗੱਲ। ਇਹਨਾਂ ਨੇ ਕੋਈ ਨਾ ਕੋਈ ਨਾ ਆਪਣਾ ਫ੍ਰੀ ਨਹੀਂ ਬੈਠਣਾ ਇਹਨਾਂ ਨੇ, ਕੁਛ ਨਾ ਕੁਛ ਪਹਿਲਾਂ ਤਾਂ ਉੱਪਰ ਸਾਰਾ ਹੁੰਦਾ ਸੀ ਇਹਨਾਂ ਦਾ, ਫਿਰ ਥੋੜ੍ਹਾ ਥੋੜ੍ਹਾ ਮੈਂ ਹੁਣ ਦੇ ਦਿੱਤਾ ਕਿ ਤੁਸੀਂ ਬਹੁਤ ਖਲਾਰਾ ਪਾਇਆ ਹੁੰਦਾ ਵਾ, ਹਾਂਜੀ, ਵਰਕਸ਼ਾਪ, ਫਿਰ ਹੁਣ ਥੋੜ੍ਹੀ ਜਿਹੀ ਘੱਟ ਗਈ, ਅਤੇ ਫਿਰ ਪਰ ਉਹਦੇ ਵਿੱਚ ਵੀ ਇਹ ਮੈਨੇਜ ਅੱਛੀ ਤਰ੍ਹਾਂ ਤਰੀਕੇ ਦੇ ਨਾਲ ਕਰ ਲੈਂਦੇ। ਇਹਨਾਂ ਨੂੰ ਟੈਕਨੀਕਲ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਬੇਟੇ ਨਾਲ ਵੀ, ਉਹ ਸੋਫਟਵੇਅਰ ਇੰਜੀਨੀਅਰ ਹੈ, ਉਹਦੇ ਨਾਲ ਵੀ ਇਹੀ ਡਿਸਕਸ਼ਨ ਜਦੋਂ ਵੀ ਕਿਤੇ ਗੱਲਬਾਤ ਹੋਣੀ ਨਾ, ਪਾਪਾ ਅੱਜ ਤੁਸੀਂ ਨਵਾਂ ਕੀ ਕਰ ਰਹੇ ਜੇ
1: ਜੀ?
3: ਹਾਂਜੀ ਹਾਂ, ਅਤੇ ਇਸ ਕਰਕੇ ਬਹੁਤ ਅੱਛਾ, ਮਤਲਬ ਕਿ ਇਹਨਾਂ ਦਾ ਟਾਈਮ ਬਹੁਤ ਅੱਛਾ ਪਾਸ ਹੋ ਜਾਂਦਾ। ਹਾਂਜੀ
1: ਜੀ, ਯੂਥ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਦੋਵੇਂ?
3: ਮੈਂ ਤਾਂ ਸਭ ਤੋਂ ਪਹਿਲਾਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਜੇਕਰ ਤੁਸੀਂ ਇਕੱਠਿਆਂ ਰਹਿਣਾ ਵਾ ਤਾਂ ਹਰ ਕੰਮ ਨੂੰ ਇਕੱਠਿਆਂ ਕੀਤਾ ਜਾਵੇ। ਇਕੱਠਿਆਂ ਦਾ ਮਤਲਬ ਕਿ ਇਹ ਨਹੀਂ ਕਿ ਜੇਕਰ ਖਾਣਾ ਬਣਾਉਣਾ ਤਾਂ ਸਿਰਫ ਇੱਕ ਔਰਤ ਨੇ ਹੀ ਬਣਾਉਣਾ ਵਾ, ਉਹਦੇ ਨਾਲ ਜਿਹੜਾ ਜੈਂਟਸ ਹੈ ਜਾਂ ਲੜਕਾ ਹੈ ਉਹ ਚੋਪਿੰਗ ਕਰ ਸਕਦਾ, ਨਾਲੇ ਗੱਲਾਂ ਬਾਤਾਂ ਹੋ ਜਾਂਦੀਆਂ ਅਤੇ ਨਾਲੇ ਉਸ ਤੋਂ ਬਾਅਦ ਉਹਨਾਂ ਦਾ ਹੱਥ ਵੀ ਹੋ ਜਾਂਦਾ ਅਤੇ ਲੜਕੀ ਨੂੰ ਵੀ ਪਰੇਸ਼ਾਨੀ ਨਹੀਂ ਹੁੰਦੀ ਕਿ ਹਾਂ ਵੀ ਤੁਸੀਂ ਇਹ ਜਿਹੜਾ ਹੈ ਮੈਂ ਇਕੱਲੀ ਕਰ ਰਹੀ ਹਾਂ ਕੰਮ ਜਾਂ ਕਿਸ ਤਰ੍ਹਾਂ ਕਰ ਰਹੀ ਹਾਂ। ਇਹਦੇ ਵਿੱਚ ਜਿਹੜੀ ਹੈ ਜੈਂਟਸ ਦੀ ਨਾਲੇ ਅਤੇ ਹੈਲਪ ਹੋ ਜਾਂਦੀ ਹੈ, ਜੈਂਟਸ ਹੈਲਪ ਕਰ ਦਿੰਦਾ ਲੜਕੇ ਨੂੰ ਲੜਕੀ ਨੂੰ, ਅਤੇ ਨਾਲੇ ਫਿਰ ਉਸ ਤੋਂ ਬਾਅਦ ਫਿਰ ਜਿਹੜਾ ਵਾ ਉਹ ਇੱਕ ਦੂਜੇ ਦੇ ਨਾਲ ਪਿਆਰ ਵੀ ਬਣਿਆ ਰਹਿੰਦਾ। ਹਾਂਜੀ
1: ਜੀ,
3: ਹਾਂਜੀ,
2: ਜੇ ਕੋਈ ਵੀ ਕੰਮ ਨਾ ਸਲਾਦ ਦਾ ਸਮਾਨ ਹੀ ਰੱਖਤਾ ਜਾਂ ਸਲਾਦ ਕੱਟਤਾ
1: ਜੀ,
2: ਜਾਂ ਤੁਸੀਂ ਖਾਣਾ ਖਾਣ ਲੱਗੇ ਆ ਤਾਂ ਬਰਤਨ ਬਾਹਰ ਰੱਖਤੇ ਡਾਇਨਿੰਗ ਟੇਬਲ 'ਤੇ ਸਜਾ ਤੇ, ਤਾਂ ਉਹ ਬਹੁਤ ਹੈਲਪ ਹੋ ਜਾਂਦੀ ਹੈ
1: ਜੀ।
2: ਇਹ ਨਹੀਂ ਵੀ ਇਕੱਲਾ ਇੱਕ ਲੇਡੀ ਦਾ ਹੀ ਕੰਮ ਹੈ ਸਾਰਾ ਕਰਨ ਦਾ, ਜੈਂਟਸ ਵੀ ਇਕੁਅਲੀ ਨਾਲ ਕਰਾਵੇ ਤਾਂ ਦੋਨਾਂ ਦਾ ਰਾਹ ਜਿਹੜਾ ਹੈਗਾ, ਦੋਨਾਂ ਦੇ ਜਿਹੜੇ ਦਿਨ ਚਰਿਆ ਬਹੁਤ ਵਧੀਆ ਸੌਖੀ ਹੋ ਜਾਂਦੀ ਹੈ
1: ਜੀ।
2: ਹਾਂਜੀ
1: ਸਰ ਮੈਮ, ਤੁਸੀਂ ਸਾਡੇ ਸਟੂਡੀਓ 'ਚ ਆਏ, ਸਾਡੇ ਨਾਲ ਆਪਣੀ ਲਾਈਫ ਦਾ ਐਕਸਪੀਰੀਅੰਸ ਸ਼ੇਅਰ ਕੀਤਾ। ਮੇਰਾ ਦਿਲ ਕਰ ਰਿਹਾ ਸੀ ਕਿ ਇਹ ਗੱਲਬਾਤ ਹਲੇ ਹੋਰ ਲੰਮੀ ਚੱਲੇ, ਪਰ ਸਮਾਂ ਸਾਡੇ ਕੋਲ ਨਹੀਂ ਹੈ, ਸਮੇਂ ਦੀ ਬੰਦਿਸ਼ ਹੈ। ਤੁਸੀਂ ਸਾਡੇ ਸਟੂਡੀਓ ਆਏ, ਇੱਥੇ ਆ ਕੇ ਇੰਨੀਆਂ ਸੋਹਣੀਆਂ ਗੱਲਾਂ ਸਾਡੇ ਨਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
3: ਤੁਹਾਡਾ ਵੀ ਬਹੁਤ
2: ਬਹੁਤ ਧੰਨਵਾਦ। ਥੈਂਕ ਯੂ ਸ਼੍ਰੋਤਿਆਂ ਦਾ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਸਾਰਿਆਂ।
3: ਸਤਿ ਸ਼੍ਰੀ ਅਕਾਲ ਸਾਰਿਆਂ।
0: ਹਾਂਜੀ ਭੈਣੋ, ਪ੍ਰੋਗਰਾਮ ਨਾਰੀ ਲੋਕ ਤਹਿਤ ਤੁਸੀਂ ਸੁਣ ਰਹੇ ਸੀ ਤੇਰੀ ਮੇਰੀ ਇੱਕ ਜਿੰਦੜੀ। ਇਸ ਸੈਗਮੈਂਟ ਦੇ ਤਹਿਤ ਗੱਲਬਾਤ ਕਰ ਰਹੇ ਸੀ, ਵਿਆਹੇ ਜੋੜੇ ਸਨ ਪਰਮਜੀਤ ਕੌਰ ਸੰਧੂ ਅਤੇ ਭੁਪਿੰਦਰ ਸਿੰਘ ਸੰਧੂ। ਇਹਨਾਂ ਨਾਲ ਗੱਲਬਾਤ ਕੀਤੀ, ਇਹਨਾਂ ਦੀ ਜ਼ਿੰਦਗੀ ਬਾਰੇ ਜਾਣਿਆ, ਕਿਵੇਂ ਕਿਵੇਂ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਇੰਜੋਏ ਕੀਤਾ ਹੀ ਕਹਾਂਗੇ। ਰਣਦੀਪ ਕੌਰ ਪੰਧੇਰ ਇਹਨਾਂ ਨਾਲ ਗੱਲ ਕਰ ਰਹੇ ਸਨ। ਸੋ ਭੈਣੋ, ਇਸ 'ਚ ਵੀ ਦੱਸਿਆ ਕਿ ਬੱਚਿਆਂ ਨੂੰ ਇਹਨਾਂ ਨੇ ਕਿਵੇਂ ਮੈਨੇਜ ਕੀਤਾ, ਆਪਣੀ ਜੋਬ ਦੇ ਨਾਲ ਨਾਲ ਬੱਚਿਆਂ ਦੀ ਪੜ੍ਹਾਈ ਨੂੰ, ਉਹਨਾਂ ਦੇ ਕਰੀਅਰ ਨੂੰ ਕਿਵੇਂ ਦੋਵਾਂ ਨੇ ਰਲ ਕੇ ਮੈਨੇਜ ਕੀਤਾ। ਅਖੀਰ 'ਚ ਇਹਨਾਂ ਦੇ ਹਸਬੈਂਡ ਦੱਸ ਰਹੇ ਸਨ ਪਰਮਜੀਤ ਕੌਰ ਜੀ ਦੇ, ਕਿ ਕਹਿੰਦੇ ਕਿ ਮੈਂ ਰਲ ਕੇ ਕੰਮ ਕਰਾਉਣਾ ਹੈ ਆਪਣੀ ਵਾਈਫ ਦੇ ਨਾਲ। ਸੋ ਸ਼ਾਇਦ ਜ਼ਿੰਦਗੀ ਦਾ ਸਫ਼ਰ ਜੋ ਹੈ ਨਾ, ਉਹ ਤਾਂ ਹੀ ਸੁਖਾਲਾ ਬਣ ਸਕਦਾ ਜਾਂ ਚੰਗਾ ਸੋਹਣਾ ਬਣ ਜਾਂਦਾ ਜਦੋਂ ਅਸੀਂ ਰਲ ਮਿਲ ਕੇ ਹਰ ਇੱਕ ਕੰਮ ਕਰੀਏ, ਕੰਮ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ। ਜਦੋਂ ਅਸੀਂ ਜਾਂ ਸਾਡੀ ਜ਼ਿੰਦਗੀ ਕਿਸੇ ਦੇ ਨਾਲ ਜੁੜ ਜਾਂਦੀ ਹੈ ਤਾਂ ਪੂਰੇ ਦਿਲੋਂ ਅਸੀਂ ਉਹਨਾਂ ਦੇ ਨਾਲ ਜਦੋਂ ਖੜ੍ਹੇ ਹੁੰਦੇ ਹਾਂ ਤਾਂ ਫਿਰ ਕਹਿੰਦੇ ਹਾਂ ਕਿ ਸਾਡਾ ਜਿਹੜਾ ਹੈ ਵਿਆਹਤਾ ਜੀਵਨ ਸਫਲ ਹੈ ਜਾਂ ਫਿਰ ਸਾਡੀ ਜ਼ਿੰਦਗੀ ਸਫਲ ਹੋ ਜਾਂਦੀ ਹੈ। ਇਹ ਸੀ ਭੈਣੋ ਅੱਜ ਦਾ ਤੁਹਾਡਾ ਆਪਣਾ ਪ੍ਰੋਗਰਾਮ ਨਾਰੀ ਲੋਕ, ਜੋ ਕਿ ਹੁਣ ਇੱਥੇ ਖਤਮ ਹੁੰਦਾ। ਆਪਣੀ ਸਖੀ ਸੁਮਿਤਾ ਨੂੰ ਦਿਓ ਜੀ ਇਜਾਜ਼ਤ।

ਬਿਲਕੁਲ ਜੀ, ਆਪਣੀ ਆਕਾਸ਼ਵਾਣੀ ਸੁਣ ਰਹੇ ਹੋ ਜੀ ਤੁਸੀਂ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਐਫ ਐਮ ਬੈਂਡ 100.2 ਮੈਗਾਹਰਟਜ਼ 'ਤੇ। ਸਰੋਤੇ ਹੋ ਸ਼ਾਮ ਨੂੰ 7:30 ਵਜੇ ਰਿਲੇ ਹੋਣ ਵਾਲੇ ਸਮਾਚਾਰ, ਜੋ ਕਿ ਪੰਜਾਬੀ ਸਮਾਚਾਰ ਹੁੰਦੇ ਨੇ, ਹੁਣ ਉਹ 7:30 ਵਜੇ ਦੀ ਜਗ੍ਹਾ ਰੋਜ਼ਾਨਾ ਸ਼ਾਮੀ 7 ਵਜੇ ਤੁਸੀਂ ਸੁਣਿਆ ਕਰੋਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਹੀ। ਔਰ ਪ੍ਰੋਗਰਾਮ ਸੁਨੇਹੇ ਅੱਜ ਦੁਪਹਿਰ 2:30 ਵਜੇ। ਦੱਸ ਦਈਏ, ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਸੁਨੇਹੇ ਸਾਂਝੇ ਕਰ ਸਕਦੇ ਹੋ, ਆਪਣੀ ਰਾਏ ਵਿਚਾਰ ਜ਼ਰੂਰ ਸਾਂਝੇ ਕਰੋ ਸਾਡੇ ਵਟਸਐਪ ਨੰਬਰ 9465002668 'ਤੇ। ਅਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਨਗਮੇ ਦਾ, ਹਿੰਦੀ ਫਿਲਮੀ ਗੀਤਾਂ ਨਾਲ ਸਜਿਆ ਅੱਜ ਦਾ ਇਹ ਪ੍ਰੋਗਰਾਮ। ਲੈ ਕੇ ਹਾਜ਼ਰ ਹੈ ਤੁਹਾਡੀ ਆਪਣੀ ਮੇਜ਼ਬਾਨ ਸੁਮਿਤਾ। ਖਤ ਤੁਹਾਡੇ ਸਾਡੇ ਤੱਕ ਪਹੁੰਚ ਗਏ ਨੇ ਅਤੇ ਗੀਤ ਤੁਹਾਡੇ ਸਾਨੂੰ ਮਿਲ ਗਏ ਨੇ, ਜੋ ਕਿ ਇਸ ਪ੍ਰੋਗਰਾਮ ਦੌਰਾਨ ਅਸੀਂ ਸ਼ਾਮਿਲ ਕਰਾਂਗੇ। ਪਹਿਲਾ ਗੀਤ ਸੁਣਵਾਵਾਂਗੇ ਜੀ ਸੁਮਨ ਕਲਿਆਣਪੁਰ ਅਤੇ ਮੁਹੰਮਦ ਰਫੀ ਦੀਆਂ ਆਵਾਜ਼ਾਂ 'ਚ। ਔਰ ਇਸ ਗੀਤ ਨੂੰ ਦੱਸ ਦਈਏ, ਅਸੀਂ ਚੁਣਿਆ ਫਿਲਮ ਛੋਟੀ ਸੀ ਮੁਲਾਕਾਤ 'ਚੋਂ। ਸੁਣਨਾ ਚਾਹ ਰਹੇ ਨੇ ਡੱਬ ਵਾਲੀ ਹਰਿਆਣਾ ਤੋਂ JK ਬਕੋਲੀਆ, ਸੁਨੀਤਾ ਬਕੋਲੀਆ, ਸੰਜੇ ਅਨਿਲ ਅਤੇ ਮੀਨੂ ਬਕੋਲੀਆ। ਇਸੇ ਗੀਤ ਲਈ ਸਾਨੂੰ ਖਤ ਭੇਜੇ ਹੈ ਜੀ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਹੋਰਾਂ ਨੇ। ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਅਤੇ ਜਸ਼ਨ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ, ਭਾਟਾਪਾਰਾ ਦਤਰੇਂਗੀ ਛੱਤੀਸਗੜ੍ਹ ਤੋਂ ਦਵਾਰਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ, ਦੀਪਕ ਕੁਮਾਰ ਅਤੇ ਜਾਵਿੰਦਰ ਕੁਮਾਰ ਵਰਮਾ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਮਹਿਰਾਜ, ਜਹਾਂ ਲਕਸਰ, ਹਰਿਦੁਆਰ ਤੋਂ ਖਤ ਸਾਂਝਾ ਕਰ ਰਹੇ ਨੇ। ਇਸ ਗੀਤ ਦੇ ਲਈ ਕੈਥਲ ਹਰਿਆਣਾ ਤੋਂ ਰਮੇਸ਼ ਕੁਮਾਰ ਲੋਟ, ਸੰਤੋਸ਼ ਰਾਣੀ, ਅੰਕੁਸ਼, ਅੰਕਿਤਾ ਅਤੇ

0: छोटी सी मुलाकात सुन रहे से इस फिल्म जो तुसी गीत मोहम्मद रफी ते सुमन कल्याणपुर दी आवाज़ अंश समा मिला लो जी। इस वक्त दोपहर 1:10 हो रहे ने। हुण वेला हो रहा है प्रादेशिक समाचार दा। सुनोगे आकाशवाणी जलंधर तो समाचार दे उस पार लेके हाजिर होवांगे प्रोग्राम नगमे दा बाकी रहिंदा हिस्सा।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਲੁਧਿਆਣਾ ਦੀ ਆਰਕੇ ਰੋਡ ਤੇ ਸਥਿਤ ਇੱਕ ਫੈਕਟਰੀ ਵਿੱਚ ਅੱਜ ਜ਼ਹਿਰੀਲੀ ਗੈਸ ਲੀਕ ਹੋਈ ਹੈ। ਇਸ ਘਟਨਾ ਵਿੱਚ ਪਿਓ ਪੁੱਤਰ ਸਣੇ 3 ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਗੈਸ ਲੀਕ ਹੋਣ ਤੋਂ ਬਾਅਦ ਫੈਕਟਰੀ ਦੇ ਅਹਾਤੇ ਵਿੱਚ ਭਗਦੜ ਮੱਚ ਗਈ। ਗੈਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਕਈ ਹੋਰ ਮਜ਼ਦੂਰੀ ਬੇਹੋਸ਼ ਹੋ ਗਏ ਨੇ। ਦੋ ਵਿਅਕਤੀਆਂ ਦੀ ਹਾਲਤ ਨਾਜ ਦੱਸੀ ਜਾ ਰਹੀ ਹੈ। ਇਸ ਦੌਰਾਨ SDM ਜਸਲੀਨ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ
2: ਇੱਥੇ ਗੈਸ ਲੀਕ ਦੇ ਨਾਲ ਬੰਦਿਆਂ ਦੀ ਮੌਤ ਹੋਣ ਬਾਰੇ ਖਬਰ ਆਈ ਸੀ ਕਿ ਉਹ ਦੇਖਣ ਆਏ ਸੀ। ਇੱਥੇ ਪਹੁੰਚਣ ਤੇ ਇਹ ਸਾਹਮਣੇ ਆਇਆ ਕਿ ਤਕਰੀਬਨ 2 ਵਜੇ ਇੱਥੇ 3 ਬੰਦਿਆਂ ਦੀ ਡੈਥ ਹੋਈ ਹੈ। ਇੱਕ ਉਹਦੇ ਚੋਂ ਫਾਦਰ ਸਨ ਨੇ, ਇੱਕ ਕੋਈ ਤੀਸਰਾ ਬੰਦਾ ਹੈ, 2 ਬੰਦੇ ਜ਼ਖਮੀ ਨੇ। ਡੈਡ ਬੋਡੀਜ਼ ਐਂਡ ਜ਼ਖਮੀ ਜਿਹੜੇ ਬੰਦੇ ਨੇ ਉਹ ਸਾਰੇ ਓਸਵਾਲ ਹਸਪਤਾਲ ਦੇ ਵਿੱਚ ਨੇ। ਇੰਡੀਆ ਟੀਮ ਨੂੰ ਆਲਰੇਡੀ ਬੁਲਾ ਲਿਆ, ਉਹ ਇੱਥੇ ਪਹੁੰਚ ਕੇ ਪ੍ਰੋਪਰ ਇਨਵੈਸਟੀਗੇਸ਼ਨ ਕਰਨਗੇ ਵੀ ਇੱਥੇ ਕੀ ਸੀ, ਕਿਹੜੀ ਗੈਸ।
1: ਕੇਂਦਰੀ ਰੇਲਵੇ ਰਾਜ ਮੰਤਰੀ ਰਜਨੀਤ ਪਟੂ ਨੇ ਅੱਜ ਫਤਿਹਗੜ੍ਹ ਚੂੜੀਆਂ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਸਟੇਸ਼ਨ ਦੀ ਵਿਗੜੀ ਹੋਈ ਹਾਲਤ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਹੈ ਕਿ ਡੇਰਾ ਬਾਬਾ ਨਾਨਕ ਤੋਂ ਲੈ ਕੇ ਅੰਮ੍ਰਿਤਸਰ ਤੱਕ ਰੇਲਵੇ ਨਾਲ ਸੰਬੰਧਿਤ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੈ ਅਤੇ ਇਨ੍ਹਾਂ ਨੂੰ ਜਲਦ ਹੀ ਦੂਰ ਕਰ ਲਿਆ ਜਾਏਗਾ। ਇਸ ਸਬੰਧੀ ਉਨ੍ਹਾਂ ਵੱਲੋਂ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਡਿਵੀਜ਼ਨਲ ਮੈਨੇਜਰ ਨੂੰ ਇਨ੍ਹਾਂ ਮੁਸ਼ਕਲਾਂ ਦਾ ਹੱਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੀਤੇ ਕੱਲ੍ਹ ਲਹਿਰਾ ਗਾਗਾ ਖੇਤਰ ਵਿੱਚ 18.76 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਬੁਨਿਆਦੀ ਢਾਂਚੇ ਅਤੇ ਵਿਕਾਸ ਬਜਟਾਂ ਤੋਂ ਲੋਕਾਂ ਨੂੰ ਸਮਰਪਿਤ ਕੀਤਾ। ਇਸ ਨਾਲ ਪੇਂਡੂ ਸਮਰਕ ਨੂੰ ਵੱਡਾ ਹੁਲਾਰਾ ਮਿਲੇਗਾ। ਇਹਨਾਂ ਪ੍ਰੋਜੈਕਟਾਂ ਦਾ ਉਦੇਸ਼ ਸੁਰੱਖਿਆ ਸੰਬੰਧੀ ਖਤਰਿਆਂ ਨੂੰ ਖਤਮ ਕਰਨਾ, ਪੇਂਡੂ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣਾ ਅਤੇ ਹਜ਼ਾਰਾਂ ਪਿੰਡਾਂ ਵਾਸੀਆਂ ਲਈ ਹਰ ਮੌਸਮ ਵਿੱਚ ਸੰਪਰਕ ਯਕੀਨੀ ਬਣਾਉਣਾ ਹੈ। ਲੋਕਾਂ ਨੂੰ ਸੰਬੋਧਨ ਕਰਦਿਆਂ ਖਜ਼ਾਨਾ ਮੰਤਰੀ ਨੇ ਬਛਵਾਣਾ ਤੋਂ ਬਰੇਟਾ ਵਾਇਆ ਡਸਕਾ ਅਤੇ ਬਹਾਦਰਪੁਰ ਨੂੰ ਜੋੜਨ ਵਾਲੀ 10.5 ਕਿਲੋਮੀਟਰ ਲੰਬੀ ਸੜਕ ਨੂੰ ਸਮਰਪਿਤ ਕੀਤਾ ਹੈ। ਪੰਜਾਬ ਦੇ ਮਾਲ ਮੁੜਬ ਸੇਵਾ ਅਤੇ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡਿਆਂ ਨੇ ਦੱਸਿਆ ਕਿ ਸਰਕਾਰ ਨੇ ਹੜ੍ਹਾਂ ਤੋਂ ਬਚਾਅ ਲਈ ਤਿਆਰੀਆਂ ਨੂੰ ਮਜ਼ਬੂਤ ਕਰਨ ਅਤੇ ਸੂਬੇ ਭਰ ਵਿੱਚ ਕਿਸੇ ਵੀ ਕੁਦਰਤੀ ਆਫਤ ਸਮੇਂ ਤੁਰੰਤ ਮਦਦ ਦੇਣ ਨੂੰ ਯਕੀਨੀ ਬਣਾਉਣ ਲਈ ਕੁੱਲ 146 ਕਰੋੜ ਰੁਪਏ ਜਾਰੀ ਕਰ ਦਿੱਤੇ ਨੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮਾਲੀ ਸਾਲ 2026-27 ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ 100 ਕਰੋੜ ਰੁਪਏ ਦੇ ਫੰਡ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਨੇ। ਕਪੂਰਥਲੇ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਜੋ 30 ਮਈ ਨੂੰ ਕਰਵਾਇਆ ਜਾਣਾ ਸੀ ਪਰ ਮੌਸਮ ਦੀ ਖਰਾਬੀ ਕਾਰਨ ਹੁਣ ਇਹ ਸਮਾਗਮ ਭਲਕੇ ਯਾਨੀ ਕਿ 2 ਜੂਨ ਦਿਨ ਮੰਗਲਵਾਰ ਨੂੰ ਫਗਵਾੜਾ ਵਿਖੇ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਰ ਜੀ ਦੇ ਸਾਹਮਣੇ ਸਥਿਤ ਸਰਕਾਰੀ ਮਿਡਲ ਸਕੂਲ ਦੇ ਗਰਾਊਂਡ 'ਚ ਕਰਵਾਇਆ ਜਾਏਗਾ। ਉਨ੍ਹਾਂ ਦੱਸਿਆ ਕਿ ਸਮਾਗਮ ਸੰਬੰਧੀ ਸਾਰੇ ਹੀ ਜ਼ਰੂਰੀ ਪ੍ਰਬੰਧ ਮੁਕੰਮਲ ਕੀਤੇ ਗਏ ਨੇ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਚਲਾਈ ਜਾ ਰਹੀ ਮੇਰੀ ਰਸੋਈ ਸਕੀਮ ਤਹਿਤ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਹਰ ਮਹੀਨੇ ਕਣਕ ਸਮੇਤ ਫੂਡ ਕਿੱਟ ਦਿੱਤੀ ਜਾਏਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਲੰਬੀ ਹਲਕੇ ਲਈ ਭੇਜੀਆਂ ਗਈਆਂ ਕਿੱਟਾਂ ਪਹੁੰਚ ਚੁੱਕੀਆਂ ਨੇ ਅਤੇ ਇਹਨਾਂ ਦੀ ਵੰਡ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਸਰਕਾਰ ਵੱਲੋਂ ਲੰਬੀ ਹਲਕੇ ਲਈ ਕੁੱਲ 25,000 ਕਿੱਟਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਨੇ। ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਮੁਤਾਬਕ 2023-24 ਅਨੁਸਾਰ ਦੇਸ਼ ਦੇ ਮੁਕਾਬਲੇ ਪੰਜਾਬ ਵਿੱਚ ਸਭ ਤੋਂ ਘੱਟ ਤੰਬਾਕੂ ਦੀ ਵਰਤੋਂ ਦਰਜ ਕੀਤੀ ਗਈ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਇਹ ਸਰਵੇਖਣ ਪੰਜਾਬ ਨੂੰ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਵੱਖਰਾ ਕਰਦਾ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ 15 ਮਹੀਨੇ ਪੂਰੇ ਹੋ ਗਏ ਨੇ। ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਨੈਟਵਰਕਾਂ ਦੇ ਵਿੱਤੀ ਢਾਂਚੇ ਨੂੰ ਢਾਹ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ 300 ਕਰੋੜ ਰੁਪਏ ਦੇ ਲਗਭਗ ਨਸ਼ੀਲੀਆਂ ਦਵਾਈਆਂ ਦੇ 750 ਤਸਕਰਾਂ ਦੀਆਂ ਗੈਰ ਕਾਨੂੰਨੀ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ। ਸੂਬੇ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਪੁਲਿਸ ਨੇ NDPS ਐਕਟ ਤਹਿਤ 46,937 FIR ਦਰਜ ਕੀਤੀਆਂ ਨੇ ਅਤੇ 65,884 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿਖੇ ਬੀਤੇ 2-3 ਦਿਨ ਤੋਂ ਹਲਕੀ ਅਤੇ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਨਾਲ ਮੌਸਮ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 4 ਤੋਂ 9 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਅਤੇ ਹਰਿਆਣਾ ਵਿੱਚ ਤਾਪਮਾਨ 40 ਡਿਗਰੀ ਤੋਂ 46 ਡਿਗਰੀ ਵਿਚਕਾਰ ਪਹੁੰਚ ਗਿਆ। ਉੱਥੇ ਹੀ ਬੀਤੇ ਦਿਨੀ 31 ਮਈ ਨੂੰ ਦੋਵਾਂ ਸੂਬਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 30 ਤੋਂ 38 ਸੈਲਸੀਅਸ ਦਰਜ ਕੀਤਾ ਗਿਆ। ਤਾਪਮਾਨ ਵਿੱਚ ਗਿਰਾਵਟ ਆਉਣ ਨਾਲ ਬਿਜਲੀ ਦੀ ਖਪਤ ਵਿੱਚ ਕਮੀ ਆਈ ਹੈ। ਮੌਸਮ ਵਿਭਾਗ ਨੇ ਅੱਜ ਤੋਂ 4 ਜੂਨ ਤੱਕ ਦੋਵਾਂ ਸੂਬਿਆਂ ਤੇ ਚੰਡੀਗੜ੍ਹ ਵਿੱਚ ਕਈ ਥਾਵਾਂ ਤੇ ਹਲਕੀ ਬਾਰਿਸ਼ ਨਾਲ ਗਰਜ ਚਮਕ ਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ ਐਟ ਦ ਰੇਟ AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
0: ਪ੍ਰਾਦੇਸ਼ਿਕ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ 'ਤੇ। ਪ੍ਰੋਗਰਾਮ ਚੱਲ ਰਿਹਾ ਨਗਮੇ, ਤੁਸੀਂ ਹੋ ਆਪਣੀ ਮੇਜ਼ਬਾਨ ਸੁਮਿਤਾ ਨਾਲ। ਖਤਾਂ 'ਤੇ ਆਧਾਰਿਤ ਰਹਿੰਦਾ ਇਹ ਹਿੰਦੀ ਫਿਲਮੀ ਨਗਮਿਆਂ ਨਾਲ ਸਜਿਆ ਪ੍ਰੋਗਰਾਮ, ਔਰ ਇਸ ਪ੍ਰੋਗਰਾਮ ਦੌਰਾਨ ਸੁਣਵਾ ਰਹੇ ਹਾਂ ਜੀ ਤੁਹਾਨੂੰ ਗੀਤ ਸੰਗੀਤ। ਅਗਲਾ ਗੀਤ ਸੁਣਵਾਵਾਂਗੇ ਫਿਲਮ ਪਤੀਤਾ 'ਚੋਂ। ਸੁਣਨਾ ਚਾਹਿਆ ਇਸ ਗੀਤ ਨੂੰ? ਸ਼੍ਰੀ ਮੁਕਤਸਰ ਸਾਹਿਬ ਤੋਂ ਬਾਬੂ ਦੀਪ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ੂ ਅਤੇ ਭੁਪਿੰਦਰ ਹੋਰਾਂ ਨੇ ਇਸ ਗੀਤ ਲਈ ਖਤ ਸਾਂਝਾ ਕੀਤਾ। ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਪਿੰਡ ਅਤਾਪੁਰ ਕਲੋਨੀਆ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਅਤੇ ਸਹਿਜਪ੍ਰੀਤ ਕੌਰ।

ਕੁਮਾਰ ਸਾਨੂੰ ਅਤੇ ਸਾਧਨਾ ਸਰਗਮ ਦੀਆਂ ਆਵਾਜ਼ਾਂ 'ਚ ਤੁਸੀਂ ਸੁਣ ਰਹੇ ਸੀ ਇਹ ਗੀਤ ਫਿਲਮ ਦਾਮਨੀ 'ਚੋਂ, ਸਮੀਰ ਦੀ ਰਚਨਾ, ਨਦੀਮ ਸ਼ਰਵਨ ਦਾ ਸੰਗੀਤ। ਸਮਾਂ ਮਿਲਾ ਲਓ ਜੀ, ਇਸ ਵਕਤ ਦੁਪਹਿਰ ਦੇ ਠੀਕ 1:30 ਵੱਜ ਰਹੇ ਨੇ। ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ, FM ਬੈਂਡ 100.2 ਮੈਗਾਹਰਟਜ਼ ਦੀ। ਪ੍ਰੋਗਰਾਮ ਚੱਲ ਰਹੇ ਜੀ ਨਗਮੇ, ਤੁਸੀਂ ਹੋ ਆਪਣੀ ਮੇਜ਼ਬਾਨ ਸੁਮਿਤਾ ਨਾਲ। ਅਗਲਾ ਖਤ ਸਾਂਝਾ ਕਰ ਰਹੇ ਹਾਂ ਜੀ, ਸਾਡੇ ਸਰੋਤੇ ਨੇ ਕੈਰੋਂ ਪਿੰਡ ਜ਼ਿਲ੍ਹਾ ਤਰਨ ਤਾਰਨ ਤੋਂ, ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਸ਼ਮੀ, ਰਜਨੀ ਆਕਾਸ਼ਦੀਪ ਅਨਹਦ ਅਤੇ ਗੁਰਸ਼ਭ ਚਲੋਤਰਾ। ਰਾਵਰ ਕਰਨਾਲ ਤੋਂ ਖਤ ਸਾਂਝਾ ਕਰ ਰਹੇ ਨੇ ਗਿਆਨ ਭੂਸ਼ਣ ਸ਼ਰਮਾ ਅਤੇ ਸੋਮਨਾਥ ਕਾਲੀਆ। ਪਿੰਡ ਮੂਲੀਆ ਵਾਲੀ ਜ਼ਿਲ੍ਹਾ ਫਜ਼ਿਲਕਾ ਤੋਂ ਵਿਨੋਦ ਕਾਟਪਾਲ, ਪ੍ਰਵੀਨ, ਹਨੀ, ਦੀਕਸ਼ਾ ਅਤੇ ਜੰਨਤ ਕਾਟਪਾਲ ਸੁਣਨਾ ਚਾਹ ਰਹੇ ਨੇ। ਇਹ ਸਾਰੇ ਸਰੋਤੇ ਇਸ ਪ੍ਰੋਗਰਾਮ ਦੌਰਾਨ ਕਿਸ਼ੋਰ ਕੁਮਾਰ ਦੀ ਆਵਾਜ਼ ਨੂੰ, ਇਸੇ ਆਵਾਜ਼ ਨੂੰ ਸੁਣਨਾ ਚਾਹੇ ਜੀ। ਪਿੰਡ ਸਿਉਣਾ ਤੋਂ ਧੰਨਾ ਸਿੰਘ ਖਰੌੜ, ਪਰਮਵੀਰ, ਮਨਵੀਰ ਕੌਰ, ਮਨਜੀਤ ਕੌਰ ਅਤੇ ਅਰਸ਼ਦੀਪ ਕੌਰ ਹੋਰਾਂ ਨੇ। ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ, ਰਾਜ ਸਿੰਘ ਮਾਨ, ਕੁਲਵਿੰਦਰ ਕੌਰ ਅਤੇ KS ਮਾਨ। ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮਿਕਾ, ਬਲਵਿੰਦਰ ਬਿਰਕ, ਜੈਤੇਗ ਅਤੇ ਮਿਕਾ ਬਿਰਕ। ਪੁਰਾਣੀ ਮੰਡੀ ਮੁਲਾਪੁਰ ਤੋਂ ਅਰੁਣਾ ਜੈਨ, ਸੁਨੀਤਾ, ਰਸ਼ਮੀ, ਸੁਨੀਤਾ, ਟੀਨਾ, ਆਸ਼ੂ, ਬਿੱਟੀ, ਮੰਜੂ, ਇੰਦੂ ਅਤੇ ਸਾਰਿਕਾ। ਔਰ ਇੱਕ ਹੋਰ ਖਤ ਸ਼ਾਮਿਲ ਕਰਾਂਗੇ ਜੀ, ਮੁਲਾਪੁਰ ਮੰਡੀ ਤੋਂ ਹੀ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਅਸੀਸ, ਬਿੱਟੂ ਅਤੇ ਦੀਪਕ ਜੈਨ, ਕ੍ਰਿਸ਼ਨ ਗੋਪਾਲ, GB ਰਾਓ ਅਤੇ ਟੀਟੂ ਜੈਨ। ਮੁਲਾਪੁਰ ਮੰਡੀ ਤੋਂ ਹੀ ਰਾਜੇਸ਼, ਅਭਿਸ਼ੇਕ, ਰਸਗੁੱਲਾ, ਨਗੀਨਾ ਅਤੇ ਇਹਨਾਂ ਦੇ ਸਾਥੀ।

ਸਰੋਤਿਓ, ਕਿਸ਼ੋਰ ਕੁਮਾਰ ਦੀ ਆਵਾਜ਼ ਨੂੰ ਤੁਸੀਂ ਸੁਣ ਰਹੇ ਸੀ ਫਿਲਮ ਯਾਰਾਨਾ 'ਚੋਂ। ਪ੍ਰੋਗਰਾਮ ਦਾ ਆਖਰੀ ਗੀਤ ਆ ਰਿਹਾ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ। ਗੀਤ ਨਹੀਂ ਕਹਾਂਗੇ, ਅਸਲ 'ਚ ਇਹ ਇੱਕ ਗਜ਼ਲ ਫਿਲਮ ਸਾਜਨ 'ਚੋਂ ਪੰਕਜ ਉਦਾਸ ਦੀ ਆਵਾਜ਼ 'ਚ। ਦੱਸ ਦਈਏ ਜੀ, ਇਸ ਗਜ਼ਲ ਨੂੰ ਸ਼ਾਮਿਲ ਕਰਵਾਉਣ ਦੇ ਲਈ ਇਸ ਪ੍ਰੋਗਰਾਮ ਦੇ ਤਹਿਤ ਖਤ ਸਾਂਝਾ ਕੀਤਾ ਹੈ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੂਛੋ ਕੈਂਚੀਆਂ ਤੋਂ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਏਕਮ, ਦਮਨ ਅਤੇ ਅਭਿਜੋਤ ਹੋਰਾਂ ਨੇ ਪਿੰਡ ਕੁੜਿਆਣਾ, ਜ਼ਿਲ੍ਹਾ ਫਜ਼ਿਲਕਾ ਤੋਂ ਦਪਿੰਦਰ ਸਿੰਘ, ਮਨਜੀਤ ਕੌਰ, ਮਲਕੀਤ ਸਿੰਘ ਕੁੜਿਆਣਾ, ਗੁਰਸ਼ਬਦ, ਜੀਤ, ਦਰਸ਼ਨ ਅਤੇ ਇਹਨਾਂ ਦਾ ਸਮੂਹ ਪਰਿਵਾਰ, ਮੱਖੂ ਫਿਰੋਜ਼ਪੁਰ ਤੋਂ ਬੇਲਾ ਬਜਾਜ, ਹੈਪੀ ਕਪੂਰ ਅਤੇ ਮੁਨੀਸ਼ ਬਜਾਜ, ਪਿੰਡ ਤੇਜਾ ਮੋੜੀ ਤੋਂ ਬੰਸੀ ਲਾਲ ਸੰਧੂ, ਕਬੀਰ ਅਤੇ ਜੈਸਬੀਰ ਸੰਧੂ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ, ਪਾਇਲ ਅਤੇ ਬੇਬੀ ਹਿਨਾਸ਼ਾ।

0: ਇਸ ਗੀਤ ਦੀਆਂ ਕੁਝ ਸਤਰਾਂ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਨਗਮੇ ਹੁਣ ਇੱਥੇ ਖਤਮ ਹੁੰਦਾ ਹੈ। ਸੁਮਿਤਾ ਚਾਹੇਗੀ ਇਜਾਜ਼ਤ। 100.2 ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ, ਇਸ ਵਕਤ ਦੁਪਹਿਰ ਦੇ 1:40 ਹੋ ਰਹੇ ਨੇ। ਸੁਣੋਗੇ ਪੰਜਾਬੀ 'ਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ, ਅਤੇ ਫਿਰ 1:50 'ਤੇ ਉਰਦੂ 'ਚ ਸਮਾਚਾਰ ਆਕਾਸ਼ਵਾਣੀ ਦਿੱਲੀ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਆਓ ਲਾਈਨ ਦਰਮਿਆਨ ਨਵੀਂ ਦਿੱਲੀ ਵਿੱਚ ਦੁਵੱਲੀ ਗੱਲਬਾਤ। 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ 'ਚ ਹੋਣ ਵਾਲੀਆਂ ਚੋਣਾਂ ਵਾਸਤੇ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤਾ ਗਿਆ ਹੈ। ਪੱਛਮ ਬੰਗਾਲ ਕੈਬਨਿਟ ਦਾ ਪਸਾਰ, 35 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਸੁਪਰੀਮ ਕੋਰਟ ਵਿੱਚ 5 ਨਵੇਂ ਜੱਜਾਂ ਦੀ ਨਿਯੁਕਤੀ, ਚੀਫ ਜਸਟਿਸ ਸਮੇਤ ਜੱਜਾਂ ਦੀ ਕੁੱਲ ਗਿਣਤੀ ਸਹਿਮਤੀ ਹੋਈ। ਭਾਰਤ ਓਮਾਨ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ। ਅਤੇ ਫੁੱਟਬਾਲ ਵਿੱਚ ਭਾਰਤ ਔਰਤਾਂ ਦੀ ਸੈਫ ਚੈਂਪੀਅਨਸ਼ਿਪ 2026 ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਆਓ ਲਾਈਨ ਦਰਮਿਆਨ ਨਵੀਂ ਦਿੱਲੀ ਵਿੱਚ ਦਵੱਲੀ ਮੀਟਿੰਗ ਜਾਰੀ ਹੈ। ਇਨ੍ਹਾਂ ਚਰਚਾਵਾਂ ਦਾ ਉਦੇਸ਼ ਦੋਵਾਂ ਨੇਤਾਵਾਂ ਵਿਚਕਾਰ ਇਤਿਹਾਸਕ ਅਤੇ ਸਭਿਅਤਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਚਰਚਾਵਾਂ ਵਿੱਚ ਸੁਰੱਖਿਆ ਅਤੇ ਸੰਪਰਕ ਸਮੇਤ ਮਿਆਂਮਾਰ ਅਤੇ ਭਾਰਤ ਵਿਚਕਾਰ ਸਬੰਧਾਂ ਦੇ ਸਾਰੇ ਪਹਿਲੂਆਂ ਨੂੰ ਸ਼ਾਮਲ ਕਰਨ ਦੀ ਉਮੀਦ ਹੈ। ਮਿਆਂਮਾਰ ਦੇ ਰਾਸ਼ਟਰਪਤੀ ਸ਼ਨਿਚਰਵਾਰ ਨੂੰ ਭਾਰਤ ਦੇ 5 ਦਿਨਾਂ ਦੌਰੇ 'ਤੇ ਬਿਹਾਰ 'ਤੇ ਗਿਆ ਪਹੁੰਚੇ। ਉਹਨਾਂ ਦੇ ਨਾਲ ਇੱਕ ਉੱਚ ਪੱਧਰੀ ਵਫਦ ਵੀ ਹੈ, ਜਿਸ ਵਿੱਚ ਕਈ ਕੈਬਨਿਟ ਮੰਤਰੀ, ਸੀਨੀਅਰ ਅਧਿਕਾਰੀ ਅਤੇ ਵਪਾਰਕ ਆਗੂ ਸ਼ਾਮਿਲ ਨੇ। ਇਹ ਉਹਨਾਂ ਦੀ ਭਾਰਤ ਦੀ ਪਹਿਲੀ ਯਾਤਰਾ ਹੈ। ਮਿਆਂਮਾਰ ਦੇ ਰਾਸ਼ਟਰਪਤੀ ਕੱਲ੍ਹ ਮੁੰਬਈ ਦਾ ਵੀ ਦੌਰਾ ਕਰਨਗੇ, ਜਿੱਥੇ ਉਹ ਕਾਰੋਬਾਰੀ ਅਤੇ ਸਨਅਤੀ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨਗੇ। ਮਿਆਂਮਾਰ ਦੇ ਰਾਸ਼ਟਰਪਤੀ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਉਹ ਰਾਸ਼ਟਰ ਰਾਜਧਾਨੀ ਦੇ ਰਾਏ ਪਿਥੋਰਾ ਸੱਭਿਆਚਾਰਕ ਕੰਪਲੈਕਸ ਵਿੱਚ ਪ੍ਰਕਾਸ਼ ਦੇ ਕਮਲ ਜਾਗ੍ਰਿਤ ਵਿਅਕਤੀ ਦੇ ਅਵਸ਼ੇਸ਼ ਪ੍ਰਦਰਸ਼ਨੀ ਵੀ ਦੇਖਣਗੇ। ਪ੍ਰਦਰਸ਼ਨੀ ਵਿੱਚ ਗੌਤਮ ਬੁੱਧ ਨਾਲ ਸੰਬੰਧਿਤ ਇੱਕ ਪ੍ਰਿਪਰਾ ਅਵਸ਼ੇਸ਼ਾਂ ਦੇ ਨਾਲ ਨਾਲ ਉਹਨਾਂ ਨਾਲ ਸੰਬੰਧਿਤ ਮਹੱਤਵਪੂਰਨ ਪੁਰਾਤਨ ਵਸਤਾਂ ਦਾ ਵਿਖਾਲਾ ਕੀਤਾ ਗਿਆ। ਮਿਆਂਮਾਰ ਭਾਰਤ ਦੀਆਂ ਗੁਆਂਢੀ ਪਹਿਲਾਂ ਐਕਟ ਈਸਟ ਅਤੇ ਮਹਾਂਸਾਗਰ ਨੀਤੀਆਂ ਦੇ ਸੰਗਮ ਦੇ ਸਥਿਤੀ। ਰਾਸ਼ਟਰਪਤੀ ਓ ਮਿਨ ਆਓ ਲਾਈਨ ਦੀ ਭਾਰਤ ਯਾਤਰਾ ਨਾਲ ਦੋਵਾਂ ਦੇਸ਼ਾਂ ਵਿਚਕਾਰ ਬਹੁਪੱਖੀ ਸਬੰਧਾਂ ਦੇ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ 'ਚ ਹੋਣ ਵਾਲੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕ ਵਿੱਚ 4-4 ਸੀਟਾਂ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ 3-3 ਸੀਟਾਂ, ਝਾਰਖੰਡ ਵਿੱਚ 2 ਸੀਟਾਂ ਅਤੇ ਮਣੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ 1-1 ਸੀਟ ਲਈ ਇਸ ਮਹੀਨੇ 18 ਤਰੀਕ ਨੂੰ ਵੋਟਾਂ ਪੈਣਗੀਆਂ। ਸਾਬਕਾ ਪ੍ਰਧਾਨ ਮੰਤਰੀ ਅਤੇ JDS ਨੇਤਾ ਐਸ਼ੀ ਦੇਵੇਗੌੜਾ, ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਜੌਰਜ ਕੁਰੀਅਨ ਅਤੇ ਰਵਨੀਤ ਸਿੰਘ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਉਹਨਾਂ ਮੈਂਬਰਾਂ ਵਿੱਚ ਸ਼ਾਮਿਲ ਨੇ ਜੋ ਇਸ ਮਹੀਨੇ ਆਪਣਾ ਕਾਰਜਕਾਲ ਪੂਰਾ ਕਰ ਰਹੇ ਨੇ।

0: भारत ने सोने के 10 तमगों समेत 19 तमगे जीते हैं। इसके साथ ही खबरों का ये बुलेटिन खत्म हुआ।
1: FMN 100.2 MHz ਤੇ ਨਿਊਜ਼ ਆਨ ਏ ਆ ਰੈਪ ਤੇ ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ, ਇਸ ਵਕਤ ਦੁਪਹਿਰ ਦੇ 2 ਵੱਜ ਰਹੇ ਨੇ। ਵੇਲਾ ਹੋ ਰਿਹਾ ਹੈ ਪ੍ਰੋਗਰਾਮ ਸਰਫਰੋਸ਼ ਦਾ। ਫੌਜੀ ਵੀਰਾਂ ਲਈ ਰਹਿੰਦਾ ਹੈ ਇਹ ਵਿਸ਼ੇਸ਼ ਪ੍ਰੋਗਰਾਮ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡੀ ਆਪਣੀ ਮੇਜ਼ਬਾਨ ਸੁਮਿਤਾ। ਅੱਜ ਇਸ ਪ੍ਰੋਗਰਾਮ ਦੌਰਾਨ ਸ਼੍ਰੋਤਿਓ ਤੁਸੀਂ ਸਮਾਤ ਫਰਮਾਓਗੇ ਚੰਦ ਗਜ਼ਲਾਂ। ਸਭ ਤੋਂ ਪਹਿਲਾਂ ਸੁਣੋ ਜਗਜੀਤ ਸਿੰਘ ਤੇ ਚਿਤਰਾ ਸਿੰਘ ਦੀਆਂ ਆਵਾਜ਼ਾਂ ਨੂੰ ਬਸ਼ੀਰ ਬਦਰ ਦੀ ਰਚਨਾ ਤਹਿਤ।

0: 30 ਮਈ ਨੂੰ ਕਹਿੰਦੇ ਖੇਤੀ ਨੁਕਤੇ ਦੇ ਵਿੱਚ ਕੰਮ ਦੀਆਂ ਗੱਲਾਂ ਪੇਸ਼ ਕੀਤੀਆਂ ਗਈਆਂ। 31 ਮਈ ਨੂੰ ਖੇਤੀ ਨੁਕਤੇ ਵਿੱਚ ਬਾਸਮਤੀ ਧਾਨ ਦੀ ਕਿਸਮ ਬਾਰੇ ਜਾਣਕਾਰੀ ਦਿੱਤੀ ਗਈ।
1: ਜੀ
0: ਸਿੱਧੀ ਬਿਜਾਈ ਬਾਰੇ ਗੱਲਬਾਤ ਕੀਤੀ ਰਣਬੀਰ ਜੀ ਨੇ, ਉਹ ਵੀ ਇਹਨਾਂ ਨੂੰ ਅੱਛੀ ਲੱਗੀ।
1: ਥੈਂਕ ਯੂ ਜੀ।
0: ਅਤੇ ਸਰ ਕਹਿੰਦੇ ਸ਼ਾਮ ਨੂੰ ਪ੍ਰੋਗਰਾਮ ਬੰਦਗੀ ਵਿੱਚ ਸ਼ਬਦ ਪੇਸ਼ ਕੀਤੇ ਗਏ ਅਤੇ ਭਜਨ ਕੀਤੇ ਗਏ, ਜੋ ਪੇਸ਼ ਉਹ ਵੀ ਸਾਨੂੰ ਚੰਗੇ ਲੱਗੇ।
1: ਸਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਹੁਣ ਬੰਦਗੀ ਤੁਸੀਂ ਕੁਝ ਦਿਨ ਲਈ ਨਹੀਂ ਸੁਣ ਪਾਓਗੇ, ਕਿਉਂਕਿ
0: ਜੀ
1: ਇੱਕ ਦਿੱਲੀ ਤੋਂ ਪ੍ਰੋਗਰਾਮ ਆਇਆ ਕਰੇਗਾ, ਉਹ 7:10 ਤੋਂ ਸਟਾਰਟ ਹੋ ਕੇ 7:45 ਤੱਕ ਜਾਇਆ ਕਰੇਗਾ।
0: ਜੀ
1: ਇਸ ਕਰਕੇ ਅਸੀਂ ਨਿਊਜ਼ ਵੀ ਜੋ ਪੰਜਾਬੀ ਨਿਊਜ਼ ਨੇ ਸਾਢੇ
0: ਹਾਂਜੀ
1: 7 ਵਾਲੀਆਂ, ਉਹ 7 ਵਜੇ ਪ੍ਰਸਾਰਿਤ ਕਰਾਂਗੇ।
0: ਬਿਲਕੁਲ ਬਿਲਕੁਲ ਸਰ ਕਹਿੰਦੇ ਨੇ,
1: ਫਿਰ ਥੋੜ੍ਹਾ ਜਿਹਾ 20-21 ਦਿਨ ਲਈ ਹੈ,
0: ਠੀਕ ਹੈ
1: ਉਸ
0: ਸਰ,
1: ਤੋਂ ਬਾਅਦ ਫਿਰ ਨੋਰਮਲ ਹੋ ਜਾਏਗਾ।
0: ਉਸ ਤੋਂ ਬਾਅਦ ਦੁਬਾਰਾ ਬੰਦਗੀ
1: ਹਾਂਜੀ
0: ਸਰੋਤੇ ਸੁਣ ਸਕਣਗੇ।
1: ਜੀ।
0: ਠੀਕ ਹੈ ਜੀ, ਸੋ ਇਹ ਵੀ ਚਲੋ ਆਪਾਂ ਸਾਂਝਾ ਕਰ ਲਿਆ ਪ੍ਰੋਗਰਾਮਾਂ ਸੰਬੰਧੀ ਵਿਸ਼ੇਸ਼ ਜਾਣਕਾਰੀ। ਸ਼ਾਮ ਨੂੰ ਕਹਿੰਦੇ ਦੇਸ਼ ਭਗਤੀ ਦੇ ਗੀਤ ਚੰਗੇ ਲੱਗੇ ਅਤੇ ਦੇਸ਼ ਭਗਤੀ ਦੇ ਗੀਤ ਜਿਹੜੇ 2:30 ਵਜੇ ਵੀ ਪੇਸ਼ ਕੀਤੇ ਨੇ।
1: ਢਾਈ
0: ਦੋ
1: ਵਜੇ
0: ਵਜੇ
1: ਦੋ ਵਜੇ
0: ਦੋ
1: ਠੀਕ
0: ਵਜੇ
1: ਹਾਂਜੀ,
0: ਹੁੰਦੇ ਆ ਜਿਹਨਾਂ ਨੇ
1: ਸਰਪੁਰਸ਼
0: ਸਮਾਂ ਗਲਤ ਲਿਖਿਆ ਹਾਂਜੀ।
1: ਜੀ
0: ਦੁਪਹਿਰ ਬਾਅਦ
1: ਸਰਪੁਰਸ਼
0: 2 ਤੇਲੀਆਂ 2 ਮੇਲੀਆਂ ਵਿੱਚ ਕਹਿੰਦੇ ਖੁੱਲੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ
1: ਐਤਵਾਰ
0: ਐਤਵਾਰ
1: ਨੂੰ
0: ਨੂੰ ਜੀ,
1: ਜੀ
0: ਉਹ ਵੀ ਇਹਨਾਂ ਨੂੰ ਚੰਗੀਆਂ ਲੱਗੀਆਂ।
1: ਸ਼ੁਕਰੀਆ ਸਰ।
0: 30 ਤਰੀਕ ਨੂੰ ਕਹਿੰਦੇ ਰਾਤੀ ਅੰਮ੍ਰਿਤਪਾਲ ਮੈਮ ਨੇ ਪ੍ਰੋਗਰਾਮ ਚੰਗਾ ਪੇਸ਼ ਕੀਤਾ। ਪ੍ਰੋਗਰਾਮ ਹੈਗਾ ਜੀ ਇਹਨਾਂ ਦਾ ਪੰਜਾਬੀ ਤੜਕਾ, ਉਹ ਇਹਨਾਂ ਨੂੰ
1: ਜੀ
0: ਚੰਗਾ
1: ਸ਼ੁਕਰੀਆ
0: ਲੱਗਿਆ
1: ਜੀ ਸ੍ਰੀ ਵੀ
0: ਜੀ। ਤਨਾ ਸਿੰਘ ਖਰੌੜ ਪਿੰਡ ਸਿਉਣਾ ਤੋਂ ਦੱਸ ਰਹੇ ਨੇ, 25 ਤਾਰੀਖ ਨੂੰ ਰਾਤੀ 8:15 ਵਜੇ ਐਸਾ ਦੇਸ਼ ਹੈ ਮੇਰਾ
1: ਜੀ
0: ਦੇ ਤਹਿਤ ਕਰਨਾਟਕ ਦੀ ਕਹਿੰਦੇ ਸੈਰ ਕੀਤੀ ਅਸੀਂ। ਉੱਥੋਂ ਦੀ ਮਿੱਟੀ ਦੇ ਕਿੰਨੇ ਰੰਗ ਹਨ, ਭਗਵਾ ਖਾਣਾ ਉਹਨਾਂ ਦੀ ਬੋਲੀ ਬਾਰੇ ਦੱਸਿਆ, ਕਹਿੰਦੇ ਸਾਨੂੰ ਬੜਾ ਹੀ ਚੰਗਾ ਲੱਗਿਆ
1: ਸ਼ੁਕਰੀਆ ਧੰਨਾ ਸਿੰਘ ਕਰੋੜ ਜੀ
0: ਜੀ। 28 ਤਾਰੀਖ ਨੂੰ ਫੁਲਕਾਰੀ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਕਹਿੰਦੇ ਜਸਵਿੰਦਰ ਜੀ ਨੇ ਚਿੱਠੀਆਂ ਦੀ ਗੱਲ ਕੀਤੀ ਅਤੇ ਨਾਲ ਹੀ ਉਹਨਾਂ ਇੱਕ ਸਵਾਲ ਪੁੱਛਿਆ ਸੀ ਕਿ ਇੱਕ ਚਿੱਠੀ ਆਉਂਦੀ ਹੁੰਦੀ ਸੀ ਵਿਆਹ ਤੋਂ ਪਹਿਲਾਂ ਅਤੇ ਉਸਨੂੰ ਕੀ ਕਿਹਾ ਜਾਂਦਾ ਸੀ। ਕਹਿੰਦੇ ਕਿ ਸਾਹ ਚਿੱਠੀ ਹੁੰਦੀ ਸੀ ਅਤੇ ਉਸ ਦੇ ਵਿੱਚ ਜਿਹੜਾ ਹੈ ਵਿਆਹ ਦੀ ਤਾਰੀਖ ਦੱਸੀ ਹੁੰਦੀ ਸੀ, ਇਹ
1: ਬਿਲਕੁਲ ਜੀ
0: ਜਵਾਬ ਦੇ
1: ਹਾਂ
0: ਰਹੇ ਨੇ ਉਹਦਾ
1: ਬਿਲਕੁਲ ਜੀ ਹਾਂ
0: ਜੀ। ਕਹਿੰਦੇ ਕੁੜੀ ਵਾਲਿਆਂ ਵੱਲੋਂ ਮੁੰਡੇ ਵਾਲਿਆਂ ਨੂੰ ਇਹ
1: ਤੇ
0: ਚਿੱਠੀ
1: ਉਹ
0: ਲਿਖੀ
1: ਨਗਰ
0: ਜਾਂਦੀ
1: ਪੰਚਾਇਤ
0: ਸੀ
1: ਨੂੰ ਲਿਖੀ ਜਾਂਦੀ ਸੀ
0: ਜੀ,
1: ਨਗਰ ਪੰਚਾਇਤ ਕੁੜੀ ਵਾਲਿਆਂ ਵੱਲੋਂ ਮੁੰਡੇ ਵਾਲਿਆਂ ਵੱਲ ਭੇਜੀ ਜਾਂਦੀ ਸੀ।
0: ਬਿਲਕੁਲ ਜੀ। ਅਤੇ ਕਹਿ ਰਹੇ ਨੇ ਕਿ ਕਿਸਾਨ ਵਾਣੀ ਪ੍ਰੋਗਰਾਮ ਇਹਨਾਂ ਨੂੰ ਚੰਗਾ ਲੱਗਿਆ ਉਸੇ ਦਿਨ ਦਾ। ਪੁਆਧੀ ਵਾਲਾ ਕਹਿੰਦੇ ਕਿਸਾਨ ਵਾਣੀ ਪ੍ਰੋਗਰਾਮ ਕਰਮਜੀਤ 2 ਅਤੇ ਜਸਪ੍ਰੀਤ ਮੈਮ ਨੇ ਪੇਸ਼ ਕੀਤਾ ਸੀ। ਕਿਸਾਨਾਂ ਦੀਆਂ ਉਹਨਾਂ ਨੇ ਨਾਲ ਗੱਲਾਂ ਵੀ ਕੀਤੀਆਂ ਅਤੇ ਪੋਧ ਬੀਜ ਰਹੇ ਨੇ ਕਿਸਾਨ, ਜੀਰੀ ਲਾਉਣ ਦੀ ਤਿਆਰੀ ਕਰ ਰਹੇ ਨੇ, ਇਸ ਬਾਰੇ
1: ਬਿਲਕੁਲ
0: ਵੀ ਉਹਨਾਂ ਜਾਣਕਾਰੀ ਦਿੱਤੀ। ਕਹਿੰਦੇ ਇਹ ਸਭ ਸੁਣ ਕੇ ਸਾਨੂੰ ਚੰਗਾ ਲੱਗਿਆ ਕਿ ਉਹਨਾਂ ਨੂੰ ਕਿਸਾਨਾਂ ਬਾਰੇ ਜਾਣਕਾਰੀ ਹੈ।
1: ਜੀ ਉਹ ਮਤਲਬ ਕਿਸਾਨਾਂ ਦੀਆਂ ਬੇਟੀਆਂ ਨੇ ਉਹ।
0: ਬਿਲਕੁਲ, ਕਹਿੰਦੇ ਸਾਨੂੰ ਇੱਦਾਂ ਲੱਗਿਆ ਕਿ ਪਿੰਡ ਦੀ ਰਹਿਣ ਵਾਲੀ ਸਾਡੀ ਕਿਸਾਨਾਂ ਦੀ ਹੀ ਧੀ ਕਿਸਾਨਾਂ ਬਾਰੇ
1: ਬਿਲਕੁਲ
0: ਕੁਝ ਦੱਸ
1: ਇੱਦਾਂ ਹੀ ਹੈ
0: ਰਹੀ
1: ਜੀ,
0: ਹੋਵੇ।
1: ਇੱਦਾਂ ਹੀ ਸਤੰਦਰ ਸਿੰਘ ਜੀ
0: ਜੀ। ਸਰ ਇੱਕ ਸੁਨੇਹਾ ਸਾਨੂੰ ਲਿਖਤੀ ਰੂਪ ਦੇ ਵਿੱਚ ਆਇਆ ਹੈ,
1: ਕਿੱਥੋਂ ਆਇਆ ਜੀ?
0: ਪ੍ਰੋਗਰਾਮ ਜਗਨ ਸਿੰਘ ਹੋਰਾਂ ਦਾ ਆਇਆ ਹੈ
1: ਜਗਨ
0: ਬਸੰਤਪੁਰਾ ਨਾਭਾ ਤੋਂ।
1: ਜੀ
0: ਕਹਿ ਰਹੇ ਨੇ ਕਿ ਆਕਾਸ਼ਵਾਣੀ ਪਟਿਆਲਾ ਵੱਲੋਂ ਪ੍ਰੋਗਰਾਮ ਫੁਲਕਾਰੀ ਨਾਰੀ ਲੋਕ ਸਵੇਰੇ ਸ਼ਬਦ ਭਜਨ ਬਹੁਤ ਚੰਗੇ ਲੱਗਦੇ ਨੇ, ਮਿਹਨਤ ਨਾਲ ਤਿਆਰ ਕੀਤੇ ਜਾ ਰਹੇ ਨੇ।
1: ਸ਼ੁਕਰੀਆ ਜਗਨ ਜੀ।
0: 2 ਤੇਲੀਆਂ 2 ਮੇਲੀਆਂ ਪ੍ਰੋਗਰਾਮ 31 ਤਾਰੀਖ ਨੂੰ ਯਾਨੀ ਕੱਲ੍ਹ ਸਰੀਤਾ ਭੈਣ ਜੀ ਵੱਲੋਂ ਕਹਿੰਦੇ ਪੇਸ਼ ਕੀਤਾ ਗਿਆ।
1: ਜੀ
0: ਗੀਤ ਵੱਧ ਚਲਾਏ ਉਹਨਾਂ ਨੇ, ਫੋਨ ਕੱਟ ਲਿੱਤੇ ਅਤੇ ਵਾਰ ਵਾਰ ਆਪਣਾ ਨਾਂ ਦੱਸੀ ਗਏ ਕਿ ਸਰੀਤਾ ਨਾਲ, ਅਤੇ ਕਹਿੰਦੇ ਫੋਨ ਨੰਬਰ ਵੀ ਇੱਕ ਵਾਰ ਦੱਸਿਆ, ਕਿਰਪਾ ਕਰਕੇ ਫੋਨ ਵਿੱਚ ਵਾਰ ਵਾਰ ਦੱਸਦੇ ਰਿਹਾ ਕਰੋ ਤਾਂ ਕਿ ਨਵੇਂ ਲਿਸਨਰਸ ਨੂੰ ਪਤਾ ਲੱਗਦਾ
1: ਬਿਲਕੁਲ ਸਰ
0: ਰਹੇ।
1: ਦੱਸਦੇ ਰਹਾਂਗੇ, ਜੇ ਇਸ ਤਰ੍ਹਾਂ ਦਾ ਕੁਝ ਹੋਇਆ ਹੈ ਤਾਂ ਉਸ ਗਲਤੀ ਨੂੰ ਸੁਧਾਰਾਂਗੇ ਜੀ।
0: ਜੀ ਅਗਲਾ ਸੁਨੇਹਾ ਸ਼ਾਮਿਲ ਕਰ ਰਹੇ ਹਾਂ ਜੀ ਅਸੀਂ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਹਤਾਪੁਰ ਜੀ
1: ਹਾਂਜੀ ਕੀ
0: ਅਤੇ
1: ਕਹਿੰਦੇ ਰਾਮ
0: ਟਕਾਲੇ
1: ਜੀ
0: ਤੋਂ ਬਿੰਦਰ ਸਿੰਘ ਚਮਕੌਰੀ ਇਕੱਠੇ ਸੁਨੇਹਾ ਭੇਜ ਰਹੇ ਨੇ।
1: ਹਾਂਜੀ ਕੀ ਲਿਖਦੇ ਨੇ?
0: ਕਹਿ ਰਹੇ ਨੇ ਕਿ ਅਫਸਰ ਸਾਹਿਬਾਨਾ ਅਤੇ ਮੈਡਮ ਸਾਹਿਬਾਨਾ ਨੂੰ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ
0: ਸਤਿ
1: ਜੀ,
0: ਸਤਿ
1: ਸ਼੍ਰੀ ਅਕਾਲ।
0: ਕਹਿੰਦੇ ਆਪ ਜੀ ਦੇ ਪ੍ਰੋਗਰਾਮ ਹਮੇਸ਼ਾ ਹੀ ਸੁਣਦੇ ਰਹਿੰਦੇ ਹਾਂ
1: ਜੀ,
0: ਤੁਹਾਨੂੰ ਸੁਣਦੇ ਰਹਿੰਦੇ ਹਾਂ ਅਤੇ ਸਾਨੂੰ ਬਹੁਤ ਵਧੀਆ ਲੱਗਦਾ, ਬਹੁਤ ਜਾਣਕਾਰੀ ਭਰਪੂਰ ਪ੍ਰੋਗਰਾਮ ਹੁੰਦੇ ਨੇ। ਮਨ
1: ਜੀ
0: ਕੀ ਬਾਤ ਬਹੁਤ ਜਾਣਕਾਰੀ ਭਰਪੂਰ ਸੀ ਜੋ ਪ੍ਰਧਾਨ ਮੰਤਰੀ ਜੀ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ
1: ਜੀ।
0: ਅੱਜ ਜੋ ਕਹਿੰਦੇ ਪ੍ਰੋਗਰਾਮ ਆਪ ਜੀ ਨੇ ਪੇਸ਼ ਕੀਤਾ, ਨਾਰੀ ਲੋਕ ਦੀ ਗੱਲ ਕਰ ਰਹੇ ਹਾਂ ਜੀ,
1: ਜੀ
0: ਅਤੇ ਰਣਦੀਪ ਪੰਧੇਰ ਜੀ ਨੇ ਉਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਚਲਾਈ ਸੀ ਇੱਕ ਮੁਲਾਕਾਤ ਤੇਰੀ ਮੇਰੀ ਇੱਕ ਜਿੰਦੜੀ ਦੇ ਤਹਿਤ,
1: ਜੀ ਜੀ
0: ਕਹਿੰਦੇ
1: ਹਾਂ
0: ਸਾਨੂੰ
1: ਹਰ ਸੋਮਵਾਰ ਮੇਰੇ ਖਿਆਲ ਹੁੰਦਾ ਹੈ ਪ੍ਰੋਗਰਾਮ।
0: ਜੀ ਜੀ ਸਰ, ਕਹਿੰਦੇ ਸਾਨੂੰ ਬਹੁਤ ਵਧੀਆ ਲੱਗਿਆ।
1: ਸ਼ੁਕਰੀਆ ਸਰ, ਤੁਹਾਨੂੰ ਤੁਸੀਂ ਸਾਨੂੰ ਫੀਡਬੈਕ ਦਿੱਤੀ ਆ, ਧੰਨਵਾਦ। ਅਤੇ ਕੋਈ ਸ਼ਿਕਾਇਤ ਵੀ ਸੀ ਇਹਨਾਂ ਦੀ?
0: ਨਹੀਂ, ਅੱਗੇ ਲਿਖ ਰਹੇ ਨੇ ਸਰ ਇਹ ਕਿ ਹੈਲੋ ਫਰਮਾਇਸ਼, ਹਿੰਦੀ ਜ਼ਾਇਕਾ, ਨਾਰੀ ਲੋਕ, ਫੁਲਕਾਰੀ, ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਅਤੇ ਕਿਸਾਨ ਵਾਣੀ, ਪੰਜਾਬੀ ਤੜਕਾ, ਇਹ ਸਭ ਪ੍ਰੋਗਰਾਮ ਇਹਨਾਂ ਨੂੰ ਕਹਿੰਦੇ ਬਹੁਤ ਵਧੀਆ ਲੱਗਦੇ ਨੇ, ਪ੍ਰੋਗਰਾਮ ਜਿਨ੍ਹਾਂ ਵਿੱਚ ਕੋਈ ਕਮੀ ਨਹੀਂ ਹੈ। ਅਤੇ ਇੱਕ ਕਹਿੰਦੇ ਸਾਡੀ ਬੇਨਤੀ ਹੈ 33 ਦਫ਼ਾ ਸਪਾਈ ਦਾ ਪ੍ਰੋਗਰਾਮ ਜਿਹੜਾ ਹੈ ਉਹ ਬਣਾਇਆ ਜਾਵੇ।
1: ਕਿਹੜਾ ਦੁਬਾਰਾ ਦੱਸਿਓ?
0: 33 ਦਫ਼ਾ ਸਪਾਈ ਇਹਨਾਂ ਨੇ
1: ਸਮਝ ਨਹੀਂ ਪਾਇਆ ਜੀ,
0: ਜੀ
1: ਕੀ ਕਹਿਣਾ ਚਾਹੁੰਦੇ
0: ਤੁਸੀਂ?
1: ਸਮਝ ਤੁਸੀਂ ਸਮਝ ਗਏ?
0: ਨਹੀਂ
1: ਮੈਨੂੰ ਸਾਰਾ ਸਮਝ ਨਹੀਂ ਲੱਗਿਆ, ਤੁਸੀਂ ਨਾ ਜ਼ਿਆਦਾ ਦੁਬਾਰੇ ਭੇਜ ਦਿਓ
0: ਬਿਲਕੁਲ,
1: ਅਤੇ ਇਸ ਦੀ ਸਾਨੂੰ ਸਮਝ ਨਹੀਂ ਲੱਗੀ।

0: हाँ जी श्रोतियों, प्रोग्राम चल रहे हफ्तावार सुने हैं तुसी हो सुमिता नाल ते मेल नाल ने आज
1: शकीन मोहम्मद
0: जी। सर सर मैसेजेस अपन थोड़े जे होर पहुँच गए ने
1: ਕਿੱਥੋਂ ਆਏ ਨੇ ਜੀ?
0: ਜੀ ਸਰ, ਇੱਕ ਵਾਰ ਫਿਰ
1: ਪਹਿਲਾਂ
0: ਤੋਂ ਸਾਡੇ ਕੋਲ ਸੁਨੇਹਾ ਪਹੁੰਚਿਆ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਹੋਰਾਂ ਦਾ।
1: ਕੀ ਕਹਿ ਰਹੇ ਨੇ ਜੀ?
0: ਇਹ ਕਹਿ ਰਹੇ ਨੇ ਕਿ ਅਸੀਂ ਢਾਡੀ ਜੱਥੇ ਬਾਰੇ ਕਿਹਾ ਸੀ,
1: ਕੋਈ ਖਾਸ ਢਾਡੀ ਜਿਸ ਦਾ ਨਾਂ ਲਿਖਿਆ?
0: ਜੀ ਕਵਿਤਰੀ ਬਾਰੇ ਕਿਹਾ ਸੀ, ਡਕਾਲਿਆਂ ਵਾਲੇ।
1: ਡਕਾਲਿਆਂ ਵਾਲੇ ਕੋਈ ਨਾਂ ਨਹੀਂ ਦੱਸਿਆ ਇਹਨਾਂ ਨੇ?
0: ਨਹੀਂ ਸਰ, ਇਹਨਾਂ ਨੇ ਨਾਂ ਨਹੀਂ ਮੈਂਸ਼ਨ
1: ਸਰ
0: ਕੀਤਾ
1: ਜੇ ਤੁਸੀਂ
0: ਹੈਗਾ।
1: ਨਾਂ ਦੱਸ ਦੋਗੇ ਤਾਂ ਜ਼ਿਆਦਾ ਬਿਹਤਰ ਹੋਊਗਾ
0: ਜੀ,
1: ਅਤੇ ਫਿਰ ਅਸੀਂ ਕਿਤੇ ਨਾ ਕਦੇ ਉਹਨਾਂ ਨੂੰ ਮਹਿਕਮਾ ਵਿੱਚ ਲਾ ਸਕਦੇ ਹਾਂ ਜੀ।
0: ਜੀ
1: ਜੀ
0: ਸਰ, ਸਾਡੇ ਰੈਗੂਲਰ ਲਿਸਨਰ ਨੇ ਪਿੰਡ ਕੁੜਿਆਣਾ ਤੋਂ,
1: ਜੀ
0: ਜ਼ਿਲ੍ਹਾ ਫਜ਼ਿਲਕਾ ਤੋਂ ਮਲਕੀਤ ਸਿੰਘ,
1: ਠੀਕ ਹੈ,
0: ਮਨਜੀਤ ਕੌਰ ਬਠਿੰਡਾ ਤੋਂ, ਇਹ ਨਾਲ ਸੁਨੇਹਾ ਸਾਂਝਾ ਕੀਤਾ ਹੈ। ਕਹਿੰਦੇ ਅਸੀਂ ਤੁਹਾਡੇ ਪ੍ਰੋਗਰਾਮ ਤਾਂ ਕਾਫੀ ਸਮੇਂ ਤੋਂ ਸੁਣ ਰਹੇ ਹਾਂ
1: ਅੱਛਾ ਜੀ,
0: ਪਰ ਮੈਸੇਜ ਕਹਿੰਦੇ ਪਹਿਲੀ ਵਾਰ ਕਰ ਰਹੇ
1: ਸਰ
0: ਹਾਂ।
1: ਪਾਇਆ ਕਰੋ, ਅਗਲੀ ਵਾਰ ਵੀ ਪਾਇਓ ਜੀ।
0: ਸਾਰੇ ਪ੍ਰੋਗਰਾਮ ਕਹਿੰਦੇ ਵਧੀਆ ਹੁੰਦੇ ਨੇ, ਜਿਵੇਂ ਹੈਲੋ ਫਰਮਾਇਸ਼, ਹਿੰਦੀ
1: ਜੀ
0: ਜ਼ਾਇਕਾ ਅਤੇ ਪੰਜਾਬੀ ਵਾਲਾ ਪ੍ਰੋਗਰਾਮ ਵੀ, ਹਾਸਿਆਂ ਦੇ ਗੋਲ ਗੱਪੇ, ਦੋ ਤੇਲੀਆਂ ਤੋਂ ਮੇਰੀਆਂ ਸ਼ਾਨ ਸੁਹਾਣੀ ਫੁਲਕਾਰੀ।
1: ਜੀ
0: ਸੁਝਾਅ ਕਹਿੰਦੇ ਸਾਡਾ ਇਹ ਹੈ ਕਿ ਸੁਨੇਹੇ ਸੱਜਣਾ ਦੇ ਪ੍ਰੋਗਰਾਮ ਨੂੰ ਫੋਨ 'ਤੇ ਕਰ ਦਵੋ, ਯਾਨੀ ਫੋਨ ਇਨ ਕਰ ਦਵੋ
1: ਜੀ।
0: ਅਤੇ ਕਹਿੰਦੇ ਬਾਕੀ ਅਸੀਂ ਪਟਿਆਲੇ ਦੇ ਪ੍ਰੋਗਰਾਮ ਐਪ ਦੁਆਰਾ ਹੀ ਸੁਣਦੇ ਹਾਂ, ਸੋ ਇਸ ਲਈ ਫਰਮਾਇਸ਼ੀ ਪ੍ਰੋਗਰਾਮ ਸ਼ੁਰੂ ਵਿੱਚ ਹੀ ਦੱਸ ਦਿਆ ਕਰੋ ਕਿ ਫੋਨ ਇਨ ਵਾਲਾ ਹੈ ਜਾਂ ਮੈਸੇਜ ਵਾਲਾ।
1: ਨਿਊ ਤਾਂ ਅਸੀਂ ਦੱਸਦੀ ਹਾਂ, ਪਰ
0: ਜੀ
1: ਜਿਹੜਾ ਤੁਸੀਂ ਸੁਨੇਹੇ ਸੱਜਣਾ ਦੇ ਪ੍ਰੋਗਰਾਮ ਕਹਿ ਰਹੇ ਹੋ ਵੀ ਫੋਨ ਇਨ, ਇਹ ਬਹੁਤ ਪਹਿਲਾਂ ਹੁੰਦਾ ਸੀ।
0: ਹਾਂਜੀ,
1: ਇਹਨੂੰ ਅਸੀਂ ਰਿਕਾਰਡ ਕਰਦੇ ਸੀ, ਰਿਕਾਰਡ ਕਰਕੇ ਫਿਰ ਇਹਨੂੰ ਮਤਲਬ ਜੋ ਵੀ ਸੈਟਿੰਗ ਕਰਦੇ ਸੀ, ਅਤੇ ਸਰ ਹੁਣ ਸਾਡੇ ਕੋਲ ਸਟਾਫ ਹੀ ਨਹੀਂ, ਇੰਨਾ ਹੈ ਨਹੀਂ ਹੈਗਾ, ਇਸ ਕਰਕੇ ਅਸੀਂ ਫੋਨ 'ਤੇ ਹੀ ਕੀਤਾ ਇਹਨੂੰ, ਅਤੇ ਫੋਨ 'ਤੇ ਹੀ ਰਹੇਗਾ ਇਹ
0: ਜੀ,
1: ਜੀ।
0: ਮਤਲਬ ਵਟਸਐਪ 'ਤੇ ਹੀ ਰਹੇਗਾ?
1: ਹਾਂ, ਵਟਸਐਪ 'ਤੇ ਹੀ ਰਹੇਗਾ
0: ਜੀ,
1: ਸੋਰੀ, ਫੋਨ 'ਤੇ ਨਹੀਂ ਰਹੇਗਾ, ਵਟਸਐਪ 'ਤੇ ਰਹੇਗਾ।
0: ਨਰਿੰਦਰ ਕੁਮਾਰ ਪਿੰਡ ਮਕਰੋਨਪੁਰ ਬੱਸੀ ਪਠਾਣਾ ਤੋਂ ਕਹਿ ਰਹੇ ਨੇ ਕਿ ਤੁਹਾਡੇ ਸਾਰੇ ਪ੍ਰੋਗਰਾਮ ਜਿਵੇਂ ਕਿ ਪੰਜਾਬੀ ਗੀਤਾਂ ਦਾ ਪ੍ਰੋਗਰਾਮ, ਹੈਲੋ ਫਰਮਾਇਸ਼, ਹਿੰਦੀ ਜ਼ਾਇਕਾ, ਫੁਲਕਾਰੀ, ਨਾਰੀ ਲੋਕ, ਹਾਸਿਆਂ ਦੇ ਗੋਲ ਗੱਪੇ, ਕਿਸਾਨ ਵਾਣੀ, ਬੰਦਗੀ, ਸ਼ਾਮ ਸੁਹਾਨੀ, ਸਭ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਹੇ ਨੇ
1: ਬੱਸੀ ਤੋਂ।
0: ਜੀ
1: ਨਾ ਜੀ,
0: ਇਹਨਾਂ ਦਾ ਨਾਂ ਹੈ ਜੀ ਨਰਿੰਦਰ ਕੁਮਾਰ,
1: ਨਰਿੰਦਰ ਕੁਮਾਰ
0: ਪਿੰਡ ਮਕਰੋਨਪੁਰ, ਇਹਨਾਂ ਦਾ
1: ਪਿੰਡ
0: ਮੁਕਾਰੋਂਪੁਰ,
1: ਮੁਕਾਰੋਂਪੁਰ, ਠੀਕ ਹੈ ਜੀ, ਠੀਕ ਹੈ, ਠੀਕ ਹੈ
0: ਜੀ, ਮਾਫ ਕਰਨਾ। ਅਤੇ ਇਹ ਕਹਿ ਰਹੇ ਨੇ ਕਿ ਪਰ ਜਿਹੜਾ ਅੱਜ ਪ੍ਰੋਗਰਾਮ ਨਾਰੀ ਲੋਕ 'ਚ ਚੱਲਿਆ ਸੀ ਸੈਗਮੈਂਟ ਤੇਰੀ ਮੇਰੀ ਇੱਕ ਜਿੰਦੜੀ,
1: ਹਾਂਜੀ,
0: ਉਸ ਵਿੱਚ ਭੁਪਿੰਦਰ ਸਿੰਘ ਸੰਧੂ ਅਤੇ ਪਰਮਜੀਤ ਕੌਰ ਸੰਧੂ ਹੋਰਾਂ ਨਾਲ ਜਿਹੜੀ ਗੱਲਬਾਤ ਸੀ ਉਹ ਪਹਿਲਾਂ ਵੀ ਅਸੀਂ ਸੁਣੀ ਹੈ।
1: ਬਿਲਕੁਲ ਸਰ, ਇਹ ਰਿਪੀਟ ਸੀ ਪ੍ਰੋਗਰਾਮ
0: ਜੀ,
1: ਪਰ ਹੋ ਸਕਦਾ ਕੁਝ ਸਰੋਤਿਆਂ ਨੇ ਇਹਨੂੰ ਪਹਿਲੀ ਵਾਰ ਸੁਣਿਆ ਹੋਵੇ, ਉਹਨਾਂ ਨੂੰ ਲੱਗਿਆ ਹੋਵੇ ਵੀ ਇਹ ਨਵੀਂ ਹੈ, ਪਰ ਨਹੀਂ, ਇਹ ਪੁਰਾਣੀ ਸੀ, ਪਹਿਲਾਂ ਵੀ ਚੱਲ ਚੁੱਕੀ ਹੈ
0: ਜੀ। ਸੋ ਸਰ, ਇਹ ਨੇ ਜੀ ਫਿਲਹਾਲ ਦੇ ਸੁਨੇਹੇ ਸਾਡੇ ਤੱਕ ਪਹੁੰਚੇ।
1: ਅੱਛਾ, ਪਾਲ ਕੌਰ ਦਾ ਮੈਸੇਜ ਸੀ ਕੋਈ
0: ਜੀ? ਪਾਲ ਕੌਰ ਜੀ ਦਾ ਸੁਨੇਹਾ ਸਾਡੇ ਕੋਲ
1: ਨਹੀਂ ਪਹੁੰਚਿਆ।
0: ਪਹੁੰਚਿਆ ਜੀ, ਪਹੁੰਚਿਆ, ਬਿਲਕੁਲ ਪਹੁੰਚਿਆ। ਇਹ ਕਹਿੰਦੇ ਨੇ ਕਿ ਰਣਦੀਪ ਪੰਧੇਰ ਜੀ, ਕਰਮਜੀਤ ਟੂ, ਜਸਪ੍ਰੀਤ, ਰਾਜਵਿੰਦਰ, ਜੈਸਮਿਨ, ਸਾਰੇ ਹੀ ਕਹਿੰਦੇ ਮੇਰੀ ਬੱਚੀਆਂ, ਸਾਰੇ ਹੀ ਵੀਰ ਸਤਿਕਾਰਯੋਗ ਨੇ, ਪ੍ਰੋਗਰਾਮ ਮੈਨੂੰ ਚੰਗੇ ਲੱਗਦੇ ਨੇ, ਹਾਸਿਆਂ ਦੇ ਗੋਲ ਗੱਪੇ, ਦੋ ਤੇਲੀਆਂ ਦੋ ਮੇਲੀਆਂ, ਫੁਲਕਾਰੀ ਅਤੇ ਨਾਰੀ ਲੋਕ, ਮੈਨੂੰ ਪ੍ਰੋਗਰਾਮ ਇਹ ਬਹੁਤ ਚੰਗੇ ਲੱਗਦੇ ਨੇ, ਧੰਨਵਾਦ ਕਰਦੇ ਹਾਂ ਸਾਰਿਆਂ ਦਾ।
1: ਥੈਂਕ ਯੂ ਪਾਲ ਕੌਰ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ
0: ਜੀ। ਸਰ, ਬਾਕੀ ਲਿਸਨਰਸ ਨੇ ਆਪਣੀ ਹਾਜ਼ਰੀ ਲਵਾਈ ਹੈ।

0: ਮੈਸੇਜ ਨਹੀਂ ਕੋਈ ਦਿੱਤਾ।
1: ਮੈਸੇਜ ਨਹੀਂ ਦਿੱਤਾ। ਮੱਟੂ
0: ਚਲੋ,
1: ਪਰਿਵਾਰ ਜਿਹੜਾ ਹੈ ਜੀ ਪਿੰਡ ਮੌੜ ਖੁਰਦ ਤੋਂ ਸਿਰਫ ਆਪਣੇ
0: ਇਹਨਾਂ ਨੇ
1: ਨਾਮ
0: ਹਾਜ਼ਰੀ ਲਗਾਈ ਹੈ,
1: ਹਾਜ਼ਰੀ ਲਵਾ ਰਹੇ ਨੇ।
0: ਚਲੋ, ਜਿਨ੍ਹਾਂ ਨੇ ਹਾਜ਼ਰੀ ਲਗਾਈ ਹੈ ਉਹਨਾਂ ਦੇ ਨਾਮ ਹੀ ਪੜ੍ਹ ਦਿਓ।
1: ਠੀਕ ਹੈ ਜੀ, ਅਤੇ ਹਾਜ਼ਰੀ ਲਵਾ ਰਹੇ ਨੇ ਇਹ ਜਗਜੀਤ ਮੱਟੂ, ਰਣਜੀਤ ਕੌਰ, ਜਿੰਮੀ ਫੌਜੀ, ਵਿੱਕੀ ਅਤੇ ਇਹਨਾਂ ਦੇ ਪਿਤਾ ਜਗਰ ਭੋਲਾ, ਤਪੂਰਾ ਮੱਲ, ਕਿਰਤ ਸੰਧੂ।
0: ਅੱਛਾ,
1: ਇਸੇ ਤਰ੍ਹਾਂ ਸਰ ਅਰੋੜਾ ਮੁਹੱਲਾ ਪਟਿਆਲਾ ਤੋਂ ਪਵਨ ਚੰਚਲ, ਮਨਸ਼ਾ, ਸਮਿਤੀ ਅਰੋੜਾ, ਇਹ ਕਹਿੰਦੇ ਕਿ ਸਭ ਕਹਿੰਦੇ ਸਾਨੂੰ ਵਧੀਆ ਲੱਗਦੇ ਨੇ ਪ੍ਰੋਗਰਾਮ, ਸਾਰੇ ਵਧੀਆ ਕੰਮ ਕਰ ਰਹੇ ਨੇ।
0: ਸ਼ੁਕਰੀਆ ਜੀ, ਸ਼ੁਕਰੀਆ ਜੀ,
1: ਸ਼ੁਕਰੀਆ ਜੀ। ਅਤੇ ਸਰ ਬਾਕੀ ਤਾਂ ਸਾਡੇ ਕੋਲ ਸਾਰੇ ਸੁਨੇਹੇ ਜਿਹੜੇ ਪਹੁੰਚੇ ਸੀ ਅਸੀਂ ਸ਼ਾਮਿਲ ਕਰ ਲਏ ਨੇ।
0: ਅਤੇ ਕੋਈ ਗੀਤ ਸੁਣਾ ਦਿਓ ਫਿਰ ਜਾਂਦੇ
1: ਠੀਕ
0: ਜਾਂਦੇ।
1: ਹੈ ਜੀ, ਸਰੋਤਿਓ ਗੀਤ ਸੁਣਾ ਰਹੇ ਹਾਂ ਅਤੇ ਨਾਲ ਹੀ ਨਾਲ ਉਮੀਦ ਹਜੇ ਵੀ ਸਾਡੀ ਬਣੀ ਹੋਈ ਹੈ ਕਿ ਤੁਸੀਂ ਹੋਰ
0: ਮੈਸੇਜ,
1: ਹਲੇ
0: 8 ਮਿੰਟ ਪਏ ਨੇ ਸਾਡੇ ਕੋਲ,
1: ਬਿਲਕੁਲ ਜੀ ਜੀ, ਕਿਸੇ ਤਰ੍ਹਾਂ ਦਾ ਵੀ ਸੁਝਾਅ ਦੇਣਾ ਚਾਹ ਰਹੇ ਹੋ ਪ੍ਰੋਗਰਾਮਾਂ ਬਾਰੇ ਜ਼ਰੂਰ ਸਾਂਝਾ ਕਰੋ ਪ੍ਰੋਗਰਾਮ ਸੁਨੇਹੇ ਤਹਿਤ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ 5 ਵਜ ਰਹੇ ਨੇ ਤੇ ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਆਓ ਲਾਈਨ ਦਰਮਿਆਨ ਨਵੀਂ ਦਿੱਲੀ ਵਿੱਚ ਦੁਵੱਲੀ ਗੱਲਬਾਤ। ਦਸ ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ 'ਚ ਹੋਣ ਵਾਲੀਆਂ ਚੋਣਾਂ ਵਾਸਤੇ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤਾ ਗਿਆ ਹੈ। ਪੱਛਮੀ ਬੰਗਾਲ ਕੈਬਨਿਟ ਦਾ ਪਸਾਰ, 35 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ।

0: ਸੁਪਰੀਮ ਕੋਰਟ ਵਿੱਚ 5 ਨਵੇਂ ਜੱਜਾਂ ਦੀ ਨਿਯੁਕਤੀ, ਚੀਫ ਜਸਟਿਸ ਸਮੇਤ ਜੱਜਾਂ ਦੀ ਕੁੱਲ ਗਿਣਤੀ 37 ਹੋਈ। ਭਾਰਤ ਓਮਾਨ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਏ। ਲੁਧਿਆਣਾ ਦੇ ਆਰ ਕੇ ਰੋਡ 'ਤੇ ਸਥਿਤ ਰੈਂਚ ਅਤੇ ਔਜਾਰ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਅੱਜ ਜ਼ਹਿਰੀਲੀ ਗੈਸ ਲੀਕ ਹੋਣ ਦੀ ਘਟਨਾ ਵਿੱਚ 3 ਲੋਕਾਂ ਦੀ ਮੌਤ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੇ ਅੱਜ ਫਤਿਹਗੜ੍ਹ ਚੂੜੀਆਂ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਕਿਹਾ ਹੈ ਕਿ ਸੂਬਾ ਸਰਕਾਰ ਵੱਲੋਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਚਲਾਈ ਜਾ ਰਹੀ ਮੇਰੀ ਰਸੋਈ ਸਕੀਮ ਤਹਿਤ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਹਰ ਮਹੀਨੇ ਕਣਕ ਸਮੇਤ ਫੂਡ ਕਿੱਟ ਦਿੱਤੀ ਜਾਵੇਗੀ। ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 30 ਮਈ ਨੂੰ ਕਰਾਇਆ ਜਾਣ ਵਾਲਾ ਕੀਰਤਨ ਦਰਬਾਰ ਖਰਾਬ ਮੌਸਮ ਕਾਰਨ ਭਲਕੇ 2 ਜੂਨ ਨੂੰ ਕਰਵਾਇਆ ਜਾਵੇਗਾ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੀਤੇ ਕੱਲ੍ਹ ਲਹਿਰਾ ਗਾਗਾ ਖੇਤਰ ਵਿੱਚ 18.76 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਅਤੇ ਫੁੱਟਬਾਲ ਵਿੱਚ ਭਾਰਤ ਔਰਤਾਂ ਦੀ SAFF ਚੈਂਪੀਅਨਸ਼ਿਪ 2026 ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਏ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਤੁਹਾਡਾ ਆਪਣਾ ਰੇਡੀਓ 100.2 ਮੈਗਾਹਰਟਜ਼ ਤੇ ਆਕਾਸ਼ਵਾਣੀ ਪਟਿਆਲਾ। ਦੋਸਤੋ, ਹੁਣ ਵੇਲਾ ਹੋ ਗਿਆ ਹੈ ਸਾਡੇ ਰੋਜ਼ਾਨਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਅੱਜ ਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ, ਅਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ
1: ਜੀ ਤੁਹਾਡੀ ਆਪਣੀ ਮੇਜ਼ਬਾਨ ਸੁਮਿਤਾ।
0: ਹੋਰ ਸੁਮਿਤਾ ਜੀ, ਠੀਕ ਠਾਕ ਹੋ?
1: ਬਿਲਕੁਲ ਜੀ, ਸਭ ਠੀਕ ਠਾਕ, ਤੁਸੀਂ ਸੁਣਾਓ ਕਾਸਿਮ
0: ਜੀ? ਮੈਂ ਵੀ ਠੀਕ ਹਾਂ ਬਿਲਕੁਲ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਸਰੋਤੇ ਵੀ ਸਾਡੇ ਸੁਣਨ ਵਾਲੇ ਬਿਲਕੁਲ ਠੀਕ ਠਾਕ ਹੋਣਗੇ
1: ਜੀ,
0: ਅਤੇ ਇਸ ਵੇਲੇ ਆਪਣੇ ਕਿਸੇ ਨਾ ਕਿਸੇ ਕੰਮ ਦੇ ਵਿੱਚ ਰੁੱਝੇ ਹੋਣਗੇ ਅਤੇ ਨਾਲ ਨਾਲ ਸਾਨੂੰ ਆਪਣੇ ਰੇਡੀਓ ਸੈੱਟ 'ਤੇ ਵੀ ਸੁਣ ਰਹੇ ਹੋਣਗੇ
1: ਜੀ।
0: ਸੁਮਿਤਾ ਜੀ, ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਅਜਿਹੇ ਵਿਸ਼ੇ 'ਤੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਜਿਹੜਾ ਅਨਮੋਲ ਰਿਸ਼ਤਾ ਹੈ
1: ਜੀ,
0: ਸਾਡੇ ਮਾਪਿਆਂ ਦਾ ਰਿਸ਼ਤਾ।
1: ਬਿਲਕੁਲ,
0: ਕਿਉਂਕਿ ਅਸੀਂ ਅੱਜ ਗਲੋਬਲ ਡੇ ਆਫ ਪੇਰੈਂਟਸ ਹੈ ਜਿਹੜਾ, ਉਸਨੂੰ ਮਨਾ ਰਹੇ ਹਾਂ
1: ਜੀ
0: ਜੀ
1: ਔਰ ਇਹ ਦਿਨ ਹਰ ਸਾਲ ਅੱਜ ਦੇ ਦਿਨ ਮਨਾਇਆ ਜਾਂਦਾ ਹੈ
0: ਜੀ। 1 ਜੂਨ 2026 ਦੇ ਦਿਨ ਅੱਜ ਅਸੀਂ ਗਲੋਬਲ ਡੇ ਆਫ ਪੇਰੈਂਟਸ ਮਨਾ ਰਹੇ ਹਾਂ
1: ਜੀ।
0: ਤਾਂ ਇੱਕ ਅਜਿਹਾ ਦਿਨ ਹੈ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਆਪਣੇ ਮਾਪਿਆਂ ਦੀ ਜਿਹੜੀ ਮਹੱਤਤਾ ਹੈ ਉਹਨੂੰ ਸਮਝਣ ਦਾ ਮੌਕਾ ਦਿੰਦਾ ਹੈ। ਕਿਉਂਕਿ ਦੇਖੋ, ਦੁਨੀਆਂ ਦੇ ਵਿੱਚ ਬਹੁਤ ਸਾਰੇ ਰਿਸ਼ਤੇ ਹੁੰਦੇ ਨੇ
1: ਜੀ,
0: ਕੋਈ ਨਾ ਕੋਈ ਰਿਸ਼ਤਾ ਜਿਹੜਾ ਕਿਸੇ ਨਾ ਕਿਸੇ ਆਪਾਂ ਕਹਿ ਲਈਏ ਸ਼ਰਤ 'ਤੇ ਜਾਂ ਕਿਸੇ ਕੈਲਕੂਲੇਸ਼ਨ ਦੇ ਉੱਪਰ ਜਿਹੜਾ ਬੇਸਡ ਹੁੰਦਾ ਹੈ, ਲੇਕਿਨ ਸਾਡਾ ਜਿਹੜਾ ਮਾਪਿਆਂ ਦਾ ਰਿਸ਼ਤਾ ਹੈ, ਸਾਡੇ ਮਾਂ ਪਿਓ ਦਾ ਸਾਡਾ ਜਿਹੜਾ ਰਿਸ਼ਤਾ, ਉਹ ਬਿਲਕੁਲ ਇੱਕ ਆਪਾਂ ਕਹਿੰਦੇ ਵਿਲੱਖਣ ਰਿਸ਼ਤਾ ਹੈ ਅਤੇ ਨਿਰਸਵਾਰਥ ਰਿਸ਼ਤਾ ਹੈ
1: ਜੀ।
0: ਸਾਡੇ ਮਾਪਿਆਂ ਨੂੰ ਸਾਡੇ ਨਾਲ ਕੋਈ ਮਤਲਬ ਕਿ ਸਵਾਰਥ ਨਹੀਂ ਹੁੰਦਾ।
1: ਬਿਲਕੁਲ, ਤਾਂ ਹੀ ਕਹਿੰਦੇ ਨਾ ਕਿ ਅਨਕੰਡੀਸ਼ਨ ਲਵ ਜਿਹੜਾ ਹੈ ਉਹ ਸਾਨੂੰ ਸਾਡੇ ਮਾਪਿਆਂ ਤੋਂ ਹੀ ਮਿਲਦਾ ਹੈ, ਬਿਨਾਂ ਕਿਸੇ ਸ਼ਰਤ ਦੇ ਪਿਆਰ
0: ਜੀ। ਬਿਲਕੁਲ, ਜਿਵੇਂ ਬੱਚੇ ਦੀ ਜ਼ਿੰਦਗੀ ਦੀ ਸ਼ੁਰੂਆਤ ਤੋਂ ਅਸੀਂ ਦੇਖ ਲਈਏ, ਚਾਹੇ
1: ਨਾ
0: ਸ਼ੁਰੂਆਤ ਤੋਂ ਲੈ ਕੇ ਉਹਦੀ ਸਫਲਤਾ ਤੱਕ ਸਾਡੇ ਜਿਹੜੇ ਮਾਪੇ ਨੇ ਹਰ ਕਦਮ 'ਤੇ ਸਾਡੇ ਨਾਲ ਖੜੇ ਰਹਿੰਦੇ ਹੈ
1: ਜੀ।
0: ਅਤੇ ਉਹਦੇ ਨਾਲ ਹੀ ਜੇਕਰ ਅਸੀਂ ਦੇਖੀਏ ਕਿ ਜਿਸ ਤਰ੍ਹਾਂ ਅਸੀਂ ਕਿਹਾ ਕਿ ਅਨਕੰਡੀਸ਼ਨਲ ਲਵ ਹੈ,
1: ਜੀ,
0: ਤਾਂ ਉਹਦੇ ਨਾਲ ਬਹੁਤ ਸਾਰੀਆਂ ਸਾਡੇ ਜਿਹੜੇ ਪੇਰੈਂਟਸ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਕੁਰਬਾਨੀਆਂ ਵੀ ਹੁੰਦੀਆਂ
1: ਜੀ ਜੀ ਬਿਲਕੁਲ,
0: ਅਤੇ ਉਹ ਕੁਰਬਾਨੀਆਂ ਦਾ ਅਸੀਂ ਜਿਹੜਾ ਮੁੱਲ ਹੈ ਕਦੇ ਵੀ ਮੋੜ
1: ਨਹੀਂ ਸਕਦੇ ਜੀ।
0: ਤਾਂ ਇਹ ਦਿਨ ਸਿਰਫ ਜੇਕਰ ਅਸੀਂ ਦੇਖੀਏ ਮਾਪਿਆਂ ਦਾ ਧੰਨਵਾਦ ਕਰਨ ਦਾ ਦਿਨ ਨਹੀਂ ਹੈਗਾ, ਸਗੋਂ ਉਹਨਾਂ ਦੀ ਭੂਮਿਕਾ ਅਤੇ ਉਹਨਾਂ ਦੇ ਯੋਗਦਾਨ ਨੂੰ ਯਾਦ ਕਰਨ ਦਾ ਵੀ ਮੌਕਾ ਹੈ।
1: ਬਿਲਕੁਲ, ਔਰ ਮਾਪੇ ਹਮੇਸ਼ਾ ਬੱਚਿਆਂ ਨੂੰ ਪਿਆਰ, ਸੁਰੱਖਿਅਤ ਅਤੇ ਪਛਾਣ ਦੇ ਨਾਲ ਨਾਲ ਮਾਰਗ ਦਰਸ਼ਨ ਵੀ ਕਰਦੇ ਨੇ
0: ਜੀ। ਬਿਲਕੁਲ,
1: ਔਰ ਮੈਨੂੰ ਲੱਗਦਾ ਸਾਡੇ ਸਭ ਤੋਂ ਪਹਿਲੇ ਟੀਚਰਸ ਜਾਂ ਕਹਿ ਲਈਏ ਅਧਿਆਪਕ ਵੀ ਸਾਡੇ ਮਾਪੇ ਹੀ ਹੁੰਦੇ ਨੇ।
0: ਬਿਲਕੁਲ ਬਿਲਕੁਲ, ਸਹੀ ਕਿਹਾ ਤੁਸੀਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਮਾਪੇ ਨੇ ਜਿਹੜੇ ਸਾਡੇ ਸਭ ਤੋਂ ਪਹਿਲੇ ਅਧਿਆਪਕ ਹੈ
1: ਜੀ।
0: ਕਿਉਂਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਉਹਨੂੰ ਨਾ ਬੋਲਣਾ ਆਉਂਦਾ ਹੈ, ਨਾ ਚੱਲਣਾ ਆਉਂਦਾ ਹੈ, ਨਾ ਖਾਣਾ ਆਉਂਦਾ ਹੈ, ਨਾ ਉਹਨੂੰ ਹੋਰ ਕਿਸੇ ਚੰਗੇ ਮਾੜੇ ਦੀ ਸਮਝ ਹੁੰਦੀ ਹੈ, ਤਾਂ ਇਹ ਸਾਰਾ ਕੁਛ ਹੈ ਜਿਹੜਾ ਸਾਡੇ ਜਿਹੜੇ ਮਾਂ ਪਿਓ ਨੇ ਉਹ ਸਾਨੂੰ ਜਿਹੜਾ
1: ਸਿਖਾਉਂਦੇ ਆ।
0: ਸਾਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ ਜਾਂਦਾ, ਕਿਸ ਤਰ੍ਹਾਂ ਖਾਣਾ ਹੈ, ਕਿਸ ਤਰ੍ਹਾਂ ਬੈਠਣਾ ਹੈ, ਖੜੇ ਹੋਣਾ ਹੈ, ਰੁੜਨਾ ਹੈ, ਬੋਲਣਾ ਕਿਸ ਤਰ੍ਹਾਂ ਹੈ, ਸਾਰੀਆਂ ਚੀਜ਼ਾਂ ਅਸੀਂ ਆਪਣੇ ਮਾਪਿਆਂ ਤੋਂ ਜਿਹੜਾ ਸਿੱਖਦੇ ਹਾਂ।
1: ਤੁਰਨਾ ਤਾਂ ਮਾਪੇ ਸਿਖਾਉਂਦੇ ਨੇ ਕਾਸਿਮ ਜੀ, ਲੇਕਿਨ ਜਦੋਂ ਅਸੀਂ ਆਪਣੇ ਪੈਰਾਂ 'ਤੇ ਖੜੇ ਹੋ ਜਾਂਦੇ ਹਾਂ ਤਾਂ ਫਿਰ ਸਾਡੀਆਂ ਜੋ ਜ਼ਿੰਮੇਵਾਰੀਆਂ ਬਣਦੀਆਂ ਨੇ, ਫਿਰ ਅਸੀਂ ਮੈਨੂੰ ਲੱਗਦਾ ਤੁਰਨ

0: ਨਾਲ ਨਾਲ ਆਪਣੀ ਜ਼ਿੰਮੇਵਾਰੀਆਂ ਤੋਂ ਨਾ ਭੱਜੀਏ,
1: ਜੀ
0: ਅੱਜ ਦਾ
1: ਬਿਲਕੁਲ
0: ਇਹ ਦਿਨ ਉਹ ਸੁਨੇਹਾ ਵੀ ਦੇ ਰਿਹਾ।
1: ਜੀ ਬਿਲਕੁਲ, ਕਿਉਂਕਿ ਕਈ ਵਾਰ ਹੁੰਦਾ ਕਿ ਅਸੀਂ ਮਤਲਬ ਜਦੋਂ ਵੱਡੇ ਹੋ ਜਾਂਦੇ ਹਾਂ, ਪੈਰਾਂ 'ਤੇ
0: ਜੀ
1: ਖੜੇ ਹੋ ਜਾਂਦੇ ਹਾਂ, ਤਾਂ ਅਸੀਂ ਮਤਲਬ ਮਾਪਿਆਂ ਦੀ ਸਾਡੇ ਦਿਲਾਂ ਦੇ ਵਿੱਚ ਉਹ ਕਦਰ ਨਹੀਂ ਰਹਿੰਦੀ।
0: ਜੀ, ਔਰ ਅਸੀਂ ਅੱਗੇ ਅੱਗੇ ਵਧਣ ਦੀ ਹੋੜ ਦੇ ਵਿੱਚ ਅਸੀਂ ਇੰਨਾ ਤੇਜ਼ ਆਪਣੀ ਰਫ਼ਤਾਰ ਨੂੰ ਕਰ ਲੈਂਦੇ ਹਾਂ ਕਿ ਮਾਪੇ ਸਾਡੇ ਪਿੱਛੇ ਸਾਨੂੰ ਵੇਖ ਰਹੇ ਹੁੰਦੇ ਨੇ
1: ਜੀ
0: ਕਿ ਸਾਡਾ ਬੱਚਾ ਪਿੱਛੇ ਮੁੜ ਕੇ ਸਾਨੂੰ ਵੀ ਵੇਖੇਗਾ,
1: ਜੀ ਬਿਲਕੁਲ
0: ਸਾਡੀ ਵੀ ਸੇਵਾ ਕਰੇਗਾ, ਕਿਉਂਕਿ ਇਹ ਉਮਰ ਜੋ ਹੁੰਦੀ ਹੈ ਮਾਪੇ ਚਾਹੁੰਦੇ ਨੇ ਕਿ ਜਿੱਦਾਂ ਅਸੀਂ ਆਪਣੇ ਬੱਚਿਆਂ ਲਈ ਕੀਤਾ ਹੁਣ ਬੱਚੇ ਸਾਡੇ ਲਈ ਕਰਨ।
1: ਜੀ
0: ਸੋ ਇਹ ਦਿਨ ਉਹਨਾਂ ਚੀਜ਼ਾਂ ਨੂੰ ਯਾਦ ਕਰਨ ਦਾ ਜਾਂ ਆਪਣੀ ਜ਼ਿੰਮੇਵਾਰੀਆਂ ਨੂੰ ਸਮਝਣ
1: ਜੀ,
0: ਦਾ ਵੀ ਹੈ।
1: ਉਹਨਾਂ ਦੀ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਭੂਮਿਕਾ ਹੈ ਜਾਂ
0: ਹਾਂਜੀ
1: ਯੋਗਦਾਨ ਹੈ, ਉਸ ਦਾ
0: ਜੀ
1: ਅਸੀਂ ਮਤਲਬ ਮੁੱਲ ਤਾਂ ਨਹੀਂ ਤਾਰ ਸਕਦੇ, ਖੈਰ, ਲੇਕਿਨ ਹਾਂ ਉਹਨਾਂ ਨੂੰ ਮਤਲਬ ਉਹਨਾਂ ਦੀ ਬਣਦੀ ਜਿਹੜੀ ਡਿਊ ਰਿਸਪੈਕਟ ਹੈ ਉਹ ਜ਼ਰੂਰ
0: ਜੀ
1: ਦਿੱਤੀ ਜਾਣੀ ਚਾਹੀਦੀ ਹੈ।
0: ਬਿਲਕੁਲ ਬਿਲਕੁਲ
1: ਕਿਸੇ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਸੀ ਮੈਨੂੰ ਇੱਕ ਵਾਰ,
0: ਜੀ
1: ਕਹਿੰਦੇ ਮਤਲਬ ਬੰਦੇ ਨੂੰ ਬਾਪੂ ਦੀ ਕਦਰ ਉਦੋਂ ਹੁੰਦੀ ਹੈ ਜਦੋਂ ਬੰਦਾ ਖੁਦ ਬਾਪੂ ਬਣਦਾ ਹੈ।
0: ਜੀ
1: ਤਾਂ ਇਸੇ ਤਰ੍ਹਾਂ ਕਿ ਮਤਲਬ ਕਿ ਜਦੋਂ ਤੱਕ ਅਸੀਂ ਜਿਹੜੇ ਬੱਚੇ ਹੈ ਉਹ ਖੁਦ ਮਾਂ ਪਿਓ ਨਹੀਂ ਬਣਦੇ ਤਾਂ ਉਦੋਂ
0: ਜੀ
1: ਤੱਕ
0: ਜੀ
1: ਉਹਨਾਂ
0: ਜੀ
1: ਨੂੰ ਉਹ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਹੋਈਆਂ ਨੇ ਸਾਡੇ ਮਾਂ ਪਿਓ ਨੇ ਉਹ
0: ਬਿਲਕੁਲ
1: ਸਮਝ ਦੇ ਵਿੱਚ ਨਹੀਂ
0: ਵਾਕਈ
1: ਆਉਂਦੇ ਹੈ।
0: ਵਾਕਈ
1: ਜੀ
0: ਜੀ
1: ਜੀ ਸੁਮਿਤਾ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਹੁਣ
0: ਹਾਂਜੀ
1: ਸੁਣਦੇ ਹਾਂ ਪਹਿਲਾਂ ਇੱਕ ਗੀਤ ਮਾਂ ਪਿਓ ਦੇ ਲਈ।

0: ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ ਸ਼ਿੰਗਾਰਾਂ ਚ ਸੰਗ ਜਾਣਾ ਰੰਗਾਂ ਚ ਰੰਗ ਜਾਣਾ ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ ਚ ਰੰਗ ਨਾ ਮਿਲਦੇ ਖਾਬਾਂ ਨੂੰ ਖੰਭ ਲਾਉਂਦੇ ਕਿਵੇਂ ਕੋਇਲਾਂ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ ਪਰਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ
1: ਜੀ ਸੁਮਿਤਾ ਜੀ ਅਸੀਂ ਗੱਲ ਕਰ ਰਹੇ ਸੀਗੇ ਗਲੋਬਲ ਡੇ ਆਫ ਪੇਰੈਂਟਸ ਦੇ ਬਾਰੇ
2: ਜੀ
1: ਅਤੇ ਇਸੇ ਵਿਸ਼ੇ ਦੇ ਤਹਿਤ ਸਾਡੇ ਨਾਲ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਨੇ ਸਰਕਾਰੀ ਕਾਲਜ ਮਲੇਰਕੋਟਲਾ ਤੋਂ ਸਹਾਇਕ ਪ੍ਰੋਫੈਸਰ ਡਾਕਟਰ ਮੁਹੰਮਦ ਸ਼ਫੀਕ ਥੇਨ ਸਾਹਿਬ
2: ਜੀ
1: ਸ਼ਫੀਕ ਡਾਕਟਰ ਸ਼ਫੀਕ ਥੇਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਵਿੱਚ
3: ਜੀ
1: ਅਤੇ ਸਰ ਅਸੀਂ ਜੀ ਸਰ ਦੇ ਬਾਰੇ ਮੈਂ ਦੱਸਦਾ ਜਿਸ ਤਰ੍ਹਾਂ ਕਿ ਸਰ ਸਰਕਾਰੀ ਕਾਲਜ ਮਲੇਰਕੋਟਲਾ ਦੇ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਅਤੇ ਉਸ ਦੇ ਨਾਲ ਨਾਲ ਜਿਹੜਾ ਹੈਗਾ ਕਿ ਇੱਕ ਉੱਘੇ ਸਮਾਜ ਸੇਵੀ ਵੀ ਹੈ ਸਮਾਜ ਸੇਵਾ ਦੇ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਹੈ
2: ਜੀ
1: ਅਤੇ ਸਰ ਤੁਹਾਡੇ ਲਈ ਪਹਿਲਾ ਸਵਾਲ ਇਹ ਹੈ ਅੱਜ ਅਸੀਂ ਜਿਸ ਤਰ੍ਹਾਂ ਕਿ ਗਲੋਬਲ ਡੇ ਆਫ ਪੇਰੈਂਟਸ ਮਨਾ ਰਹੇ ਹਾਂ ਤਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਮਾਂ ਬਾਪ ਦੀ ਜਿਹੜੀ ਕੀ ਅਹਿਮੀਅਤ ਹੈ
3: ਜੀ ਮਾਂ ਬਾਪ ਜਿਹੜਾ ਹੈ ਵਿਸ਼ਾ ਇੱਕ ਬਹੁਤ ਵਾਈਡ ਹੈ ਵੱਡਾ ਵਿਸ਼ਾ ਹੈ
1: ਜੀ
3: ਇਸੇ ਤਾਲੁਕ ਨਾਲ ਜੇ ਆਪਾਂ ਗੱਲ ਕਰੀਏ ਤਾਂ ਬੱਚੇ ਦੇ ਲਈ ਮਾਂ ਬਾਪ ਤੋਂ ਵੱਡਾ ਕੋਈ ਹੋਰ ਤੋਹਫ਼ਾ ਨਹੀਂ ਹੈ ਮਾਂ ਬਾਪ ਦੀ ਜ਼ਿੰਦਗੀ ਜਿਹੜੀ ਹੈ ਉਹ ਬੱਚੇ ਦੇ ਲਈ ਇੱਕ ਅਹਿਮੀਅਤ ਦੀ ਹਾਮਿਲ ਹੈ ਮਾਂ ਬਾਪ ਬੱਚੇ ਦੇ ਲਈ ਉਹ ਯੂਨੀਵਰਸਿਟੀ ਹਨ ਜਿੱਥੋਂ ਬੱਚਾ ਚੱਲਣਾ ਸਿੱਖਦਾ ਹੈ ਬੋਲਣਾ ਸਿੱਖਦਾ ਹੈ ਔਰ ਮਾਂ ਬਾਪ ਦੀ ਅਹਿਮੀਅਤ ਤਾਂ ਮਤਲਬ ਉਸਨੂੰ ਬਿਆਨ ਕਰਨਾ ਬੜਾ ਮਤਲਬ ਇੱਕ ਟੇਢੀ ਖੀਰ ਮੰਨਿਆ ਜਾ ਸਕਦਾ ਕਿਉਂਕਿ ਮਾਂ ਬਾਪ ਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਮਾਂ ਬਾਪ ਦੀ ਅਜ਼ਮਤ ਨੂੰ ਮਾਂ ਬਾਪ ਦੀ ਮੁਹੱਬਤ ਜਿਹੜੀ ਹੈ ਬੱਚਿਆਂ ਦੇ ਲਈ ਉਹ ਬੇਲੋਸ ਮੁਹੱਬਤ ਹੈ ਜਿਹੜੀ ਕਿ ਮਤਲਬ ਕਿ ਬਿਨਾਂ ਕਿਸੇ ਸਵਾਰਥ ਤੋਂ ਮਾਂ ਬਾਪ ਦੀ ਮੁਹੱਬਤ ਜਿਹੜੀ ਹੁੰਦੀ ਹੈ ਉਹ ਕਹੀ ਜਾ ਸਕਦੀ ਹੈ ਜੇ ਮਾਂ ਦੇ ਤਾਲੁਕ ਨਾਲ ਆਪਾਂ ਕੋਈ ਗੱਲ ਕਰੀਏ ਤਾਂ ਮੈਂ ਮਾਂ ਦੇ ਤਾਲੁਕ ਨਾਲ ਗੱਲ ਕਰਦਾ ਮਾਂ ਰੱਬ ਦੀ ਉਹ ਨਿਮਤ ਹੈ ਜੋ ਹਰ ਔਲਾਦ ਦੇ ਲਈ ਔਲਾਦ ਦੇ ਹਰ ਦਰਦ ਨੂੰ ਮਹਿਸੂਸ ਕਰਦੀ ਹੈ
2: ਜੀ
3: ਮਾਂ ਦੇ ਬਿਨਾਂ ਜ਼ਿੰਦਗੀ ਇੱਕ ਸੁਨਸਾਨ ਰਸਤੇ ਦੀ ਤਰ੍ਹਾਂ ਹੈ ਕਿ ਜੇ ਜਿਸਦੀ ਮਾਂ ਨੇ ਇਸੇ ਕਰਕੇ ਕਿਹਾ ਜਾਂਦਾ ਕਿ ਵੀ ਅਨਾਥ ਬੱਚਿਆਂ ਨੂੰ ਜਿਹੜਾ ਹੈ ਉਹਨਾਂ ਦੇ ਉੱਪਰ ਸਰ ਦੇ ਉੱਪਰ ਹੱਥ ਰੱਖੋ ਠੀਕ ਹੈ ਨਾ ਕਿਉਂਕਿ ਮਾਂ ਤੋਂ ਬਿਨਾਂ ਬੱਚੇ ਨੂੰ ਕੋਈ ਰਸਤਾ ਨਹੀਂ ਸੁਝਦਾ
2: ਜੀ
3: ਮਾਂ ਦੀ ਦੁਆ ਹਰ ਮੁਸੀਬਤ ਅੱਗੇ ਇੱਕ ਢਾਲ ਬਣ ਜਾਂਦੀ ਹੈ
1: ਜੀ ਬਿਲਕੁਲ
3: ਬਲਕਿ ਇਹ ਵੀ ਕਿਹਾ ਜਾਂਦਾ ਕਿ ਵੀ ਖਾਸ ਤੌਰ ਤੇ ਜੇ ਕੋਈ ਮਤਲਬ ਮੁਹੱਲੇ ਦੇ ਵਿੱਚ ਯਤੀਮ ਬੱਚਾ ਹੈ ਕੋਈ ਮਤਲਬ ਜਿਹਦੇ ਪੇਰੈਂਟਸ ਨਹੀਂ ਹਨ ਮਾਂ ਨਹੀਂ ਹੈ ਤਾਂ ਤੁਹਾਡਾ ਬੱਚਾ ਉੱਥੇ ਖੇਡ ਰਿਹਾ ਤਾਂ ਉੱਥੇ ਖੇਡਦੇ ਹੋਏ ਬੱਚੇ ਨੂੰ ਤੁਸੀਂ ਬੁਲਾ ਰਹੇ ਹੋ ਤਾਂ ਉੱਥੇ ਉਹਦੇ ਉਸਦੇ ਸਾਹਮਣੇ ਬੱਚੇ ਨੂੰ ਤੁਸੀਂ ਲਾਡ ਵੀ ਨਾ ਕਰੋ ਕਿੱਡੀ ਵੱਡੀ ਗੱਲ ਹੈ ਮਜ਼ਬੂਤ ਅਤੇ ਸਾਬਤ ਕਦਮ ਰਹੋ ਕਿਉਂਕਿ ਜ਼ਿੰਦਗੀ ਜਿਹੜੀ ਹੈ ਉਹ ਕਹਿੰਦੇ ਮਾਂ ਨਹੀਂ ਹੈ ਜਿਹੜੀ ਤਰਸ ਖਾਊਗੀ
2: ਜੀ
3: ਮਾਂ ਮਾਂ ਉਹ ਮੁਹੱਬਤ ਕਰਨ ਵਾਲੀ ਹੈ ਜਿਹੜੀ ਕਿ ਬੇਗਰਜ਼ ਹੁੰਦੀ ਹੈ ਕੋਈ ਲਾਲਚ ਨਹੀਂ ਹੁੰਦਾ ਮਾਂ ਨੂੰ ਕਿਸੇ ਔਲਾਦ ਦੇ ਪ੍ਰਤੀ ਕਿ ਵੀ ਉਹ ਮੈਨੂੰ ਕੱਲ ਨੂੰ ਕੋਈ ਮਤਲਬ ਕੁਛ ਮਫਾਦ ਹੋਵੇ ਉਸਨੂੰ ਐਸਾ ਕੁਛ ਨਹੀਂ ਹੁੰਦਾ ਜਿੱਥੇ ਤੱਕ ਬਾਪ ਦੀ ਗੱਲ ਹੈ ਤਾਂ ਬਾਪ ਸਮਝ ਲਓ ਵੀ ਉਹ ਦਰਖਤ ਦੀ ਤਰ੍ਹਾਂ ਜਿਹੜਾ ਕਿ ਖੁਦ ਮਤਲਬ ਧੁੱਪ ਨੂੰ ਆਪਣੇ ਉੱਪਰ ਝੱਲ ਰਿਹਾ ਹੈ ਪਰ ਔਲਾਦ ਨੂੰ ਉਹ ਗਰਮੀ ਮਹਿਸੂਸ ਨਹੀਂ ਹੋਣ ਦਿੰਦਾ
2: ਧੁੱਪ
3: ਨਹੀਂ ਲੱਗਣ ਦਿੰਦਾ ਛਾਂ ਮਹਿਸੂਸ ਹੁੰਦੀ ਹੈ ਉਸਦੀ ਔਰ ਮਾਂ ਬਾਪ ਨੂੰ ਜਿਹੜਾ ਹੈ ਉਹ ਮਾਂ ਬਾਪ ਦੀ ਰਿਪਲੇਸਮੈਂਟ ਨਹੀਂ ਹੋ ਸਕਦੀ
2: ਜੀ
1: ਜੀ
3: ਜਿਹੜੇ ਮਾਂ ਬਾਪ ਹਨ ਤਾਂ ਉਸਨੂੰ ਰਿਪਲੇਸਮੈਂਟ ਨਹੀਂ ਕੀਤਾ ਹੋਇਆ ਵਰਨਾ ਹਰ ਚੀਜ਼ ਤੁਹਾਨੂੰ ਐਕਸਟਰਾ ਮਿਲ ਸਕਦੀ ਹੈ ਪਰ ਮਾਂ ਬਾਪ ਜਿਹੜੇ ਹਨ ਉਹ ਤੁਹਾਨੂੰ ਨਹੀਂ ਮਿਲ ਸਕਦੇ ਤੁਹਾਡਾ ਮਤਲਬ ਹਸਬੈਂਡ ਵਾਈਫ ਦਾ ਰਿਸ਼ਤਾ ਮੰਨ ਲਈਏ ਆਪਾਂ ਤਾਂ ਮੰਨ ਲਓ ਵਾਈਫ ਡੈਥ ਕਰ ਜਾਂਦੀ ਹੈ ਤਾਂ ਹਸਬੈਂਡ ਜਿਹੜਾ ਹੈ ਦੁਬਾਰਾ ਉਹ ਸ਼ਾਦੀ ਕਰ ਸਕਦਾ ਠੀਕ ਹੈ ਨਾ ਜਾਂ ਹਸਬੈਂਡ ਮੰਨ ਲਓ ਡੈਡ ਹੋ ਗਿਆ ਤਾਂ ਉਹਦੀ ਵਾਈਫ ਵੀ ਦੁਬਾਰਾ ਮੈਰਿਜ ਕਰ ਸਕਦੀ ਹੈ ਉਸਨੂੰ ਯਾਨੀ ਕਿ ਬੱਚੇ ਹੋ ਸਕਦੇ ਨੇ ਠੀਕ ਹੈ ਉਸਨੂੰ ਮਤਲਬ ਹਰ ਚੀਜ਼ ਅਵੇਲੇਬਲ ਹੋ ਸਕਦੀ ਹੈ ਪਰ ਮਾਂ ਬਾਪ ਦੀ ਜਿਹੜੀ ਰਿਪਲੇਸਮੈਂਟ ਹੈ ਉਹ ਨਹੀਂ ਹੋ ਸਕਦੀ ਔਰ ਬੱਚਾ ਸ਼ੁਰੂ ਤੋਂ ਲੈ ਕੇ ਮਾਂ ਬਾਪ ਤੋਂ ਸਿੱਖਦਾ ਹੈ ਔਰ ਮਾਂ ਜਿਹੜਾ ਬਾਪ ਹੈ ਜਾਂ ਮਾਂ ਹੈ ਉਹ ਵਾਹਿਦ ਐਸੀ ਸ਼ਖਸੀਅਤ ਹਨ ਜਿਹੜੀਆਂ ਕਿ ਆਪਣੇ ਬੱਚੇ ਨੂੰ ਆਪਣੇ ਤੋਂ ਉੱਚਾ ਉੱਡਦਾ ਦੇਖ ਕੇ ਆਪਣੇ ਤੋਂ ਬੁਲੰਦ ਮਰਤਬੇ ਤੇ ਪਹੁੰਚਦਾ ਦੇਖ ਕੇ ਖੁਸ਼ ਹੁੰਦੇ ਹਨ।
1: ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ, ਕਿਉਂਕਿ ਜੇਕਰ ਅਸੀਂ ਦੇਖੀਏ ਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਸਾਡੀ ਸਫਲਤਾ ਤੇ ਤਾਲੀਆਂ ਵਜਾਉਣਗੇ, ਪਰ ਮਾਪੇ ਉਹ ਹੁੰਦੇ ਨੇ ਜਿਹੜੇ ਕਿ ਸਾਡੀ ਨਾਕਾਮੀ ਤੇ ਵੀ ਸਾਡੇ ਨਾਲ ਖੜੇ ਰਹਿੰਦੇ ਆ।
3: ਜੀ ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਵੱਡੀ ਅਚੀਵਮੈਂਟ ਹੁੰਦੀ ਹੈ। ਜਿਵੇਂ ਕਿ ਆਪਾਂ ਦੇਖਦੇ ਆ ਕਿ ਭਾਵੇਂ ਕਿ ਮੰਨ ਲਓ ਅਕਸੀਜਤ ਨਹੀਂ, ਅਕਸੀਜਤ ਜਿਹੜੀ ਹੈਗਾ ਉਹ ਹੈ ਕਿ ਵੀ ਉਹ ਜੈਲਸ ਕਰਦੀ ਹੈ, ਭਾਵੇਂ ਸਗੇ ਭਰਾ ਹੀ ਕਿਉਂ ਨਾ ਹੋਣ, ਕਿਤੇ ਨਾ ਕਿਤੇ ਦੇਖੋ ਸਾਰੇ ਨਹੀਂ ਉਸ ਤਰ੍ਹਾਂ ਦੇ ਹੁੰਦੇ, ਪਰ ਕਿਤੇ ਨਾ ਕਿਤੇ ਆ ਕੇ ਸਗੇ ਭਰਾ ਵੀ ਆਪਸ ਵਿੱਚ ਜੈਲਸ ਕਰਦੇ ਨੇ ਕਿ ਵੀ ਸਾਡਾ ਭਰਾ ਸਭ ਤੋਂ ਅੱਗੇ ਨਾ ਲੰਘ ਜਾਵੇ, ਉਹ ਭਾਵੇਂ ਦੁਨਿਆਵੀ ਲਿਹਾਜ਼ ਨਾਲ ਹੋਵੇ, ਭਾਵੇਂ ਦੀਨੀ ਲਿਹਾਜ਼ ਨਾਲ ਹੋਵੇ, ਕਿਸੇ ਵੀ ਛੋਟੇ ਦੇ ਤਾਲੁਕ ਨਾਲ ਦੇਖ ਗੱਲ ਕਰਦੇ ਹਾਂ, ਉਹ ਇਹ ਮਹਿਸੂਸ ਕਰਦੇ ਹਨ ਕਿ ਵੀ ਸਾਡਾ ਜਿਹੜਾ ਭਰਾ ਹੈ, ਸਾਡਾ ਗੁਆਂਢੀ ਹੈ, ਪੜੋਸੀ ਕੋਈ ਵੀ ਹੈ, ਉਹ ਸਾਡੇ ਤੋਂ ਅੱਗੇ ਨਹੀਂ ਨਿਕਲਣਾ ਚਾਹੀਦਾ। ਪਰ ਬਾਪ ਉਹ ਸ਼ਖਸ ਹੈ ਜਿਹੜਾ ਕਿ ਇਹ ਚਾਹੁੰਦਾ ਹੈ ਕਿ ਮੇਰਾ ਬੱਚਾ, ਮੇਰਾ ਮੇਰੀ ਔਲਾਦ ਜਿਹੜੀ ਹੈ ਉਹ ਮੇਰੇ ਤੋਂ ਵੀ ਅੱਗੇ ਪਹੁੰਚ ਜਾਵੇ, ਜੋ ਮਰਤਬਾ ਮੇਰਾ ਹੈ, ਜੋ ਸਟੇਟਸ ਮੇਰਾ ਹੈ ਦੁਨੀਆਂ ਦੇ ਵਿੱਚ, ਉਹ ਉਸ ਤੋਂ ਵੀ ਉੱਚਾ ਸਟੇਟਸ ਹਾਸਲ ਕਰ ਲਵੇ। ਬਹੁਤ ਵੱਡਾ ਮੰਨ ਲਈ ਉਹ ਹੁੰਦਾ, ਔਰ ਬਾਪ ਦੇ ਹੁੰਦੇ ਹੋਏ ਬੱਚੇ ਨੂੰ ਮੇਰੇ ਖਿਆਲ 'ਚ ਕੋਈ ਪਰੇਸ਼ਾਨੀ, ਕੋਈ ਟੈਨਸ਼ਨ ਨਹੀਂ ਹੁੰਦੀ। ਜਦ ਤੱਕ ਬਾਪ ਜ਼ਿੰਦਾ ਹੈ ਤਾਂ ਉਹਦੇ ਲਈ ਉਹ ਸਭ ਤੋਂ ਵੱਡੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਰਹਿੰਦਾ ਹੈ। ਜਦੋਂ ਬਾਪ ਦਾ ਸਾਇਆ ਸਭ ਤੋਂ ਉੱਠ ਜਾਂਦਾ ਹੈ ਤਾਂ ਉਹ ਸਾਰੀਆਂ ਜ਼ਿੰਮੇਵਾਰੀਆਂ ਉਸਦੇ ਮੋਢੇ ਉੱਪਰ ਆ ਜਾਂਦੀਆਂ ਨੇ। ਆਪਾਂ ਜੇ ਮੰਨੀਏ ਤਾਂ ਬਾਪ ਦੇ ਲਈ ਇੱਕ ਜਵਾਨ ਪੁੱਤ ਦਾ ਚਲੇ ਜਾਣਾ ਉਹ ਸਭ ਤੋਂ ਬੜਾ ਉਸਦਾ ਘਾਟਾ ਹੁੰਦਾ ਹੈ, ਲੋਸ ਹੁੰਦਾ ਹੈ। ਜੇ ਆਪਾਂ ਬਾਪ ਦੇ ਤਾਲੁਕ ਨਾਲ ਗੱਲ ਕਰੀਏ, ਮੈਨੂੰ ਕੁਛ ਗੱਲਾਂ ਹੋਰ ਯਾਦ ਆ ਗਈਆਂ ਨੇ। ਜੇ ਇਸਲਾਮ ਵਿੱਚ ਤਾਲੁਕ ਨਾਲ ਗੱਲ ਕਰੀਏ ਤਾਂ ਇਸਲਾਮ ਦੇ ਵਿੱਚ ਮਾਂ ਬਾਪ ਦੀ ਵੱਡੀ ਅਹਿਮੀਅਤ ਹੈ। ਵੈਸੇ ਸਾਰੇ ਧਰਮਾਂ ਨੇ ਇੱਕ ਮਤਲਬ ਇਕੁਅਲਿਟੀ ਦਿੱਤੀ ਹੈ ਕਿ ਪੇਰੈਂਟਸ ਦਾ ਇੱਕ ਵੱਡਾ ਦਰਜਾ ਹੈ, ਪਰ ਜੇ ਅਸੀਂ ਇਸਲਾਮ ਦੀ ਗੱਲ ਕਰਦੇ ਹਾਂ ਤਾਂ ਇਸਲਾਮ ਦੇ ਵਿੱਚ ਤਾਂ ਇਹ ਹੈ ਕਿ ਵੀ ਅਗਰ ਕੋਈ ਬੰਦਾ, ਕਿਉਂਕਿ ਕਿਹਾ ਗਿਆ ਕਿ ਵੀ ਮਾਂ ਦੇ ਕਦਮਾਂ ਦੇ ਥੱਲੇ ਜੰਨਤ ਹੈ, ਇਹਦਾ ਮਤਲਬ ਇਹ ਹੈ ਕਿ ਤੁਸੀਂ ਮਾਂ ਦੀ ਬਹੁਤ ਜ਼ਿਆਦਾ ਖਿਦਮ ਕਰੋਗੇ ਤਾਂ ਹੀ ਤੁਸੀਂ ਜੰਨਤ ਦੇ ਵਿੱਚ, ਸਵਰਗ ਦੇ ਵਿੱਚ ਪਹੁੰਚ ਸਕਦੇ ਹੋ, ਅਦਰਵਾਈਜ਼ ਨਹੀਂ। ਔਰ ਬਾਪ ਨੂੰ ਉਸ ਜੰਨਤ ਦਾ ਦਰਵਾਜ਼ਾ ਕਿਹਾ ਗਿਆ ਹੈ ਕਿ ਬਾਪ ਜਿਹੜਾ ਹੈ ਉਸ ਜੰਨਤ ਦੇ ਵਿੱਚ ਦਾਖਲ ਹੋਣ ਦੇ ਲਈ ਦਰਵਾਜ਼ਾ ਹੈ। ਜੇ ਦਰਵਾਜ਼ੇ ਤੁਸੀਂ ਬੰਦ ਕਰਤਾ ਤਾਂ ਇਟ ਮੀਨਸ ਕਿ ਤੁਸੀਂ ਜੰਨਤ ਦੇ ਵਿੱਚ ਦਾਖਲ ਨਹੀਂ ਹੋ ਸਕਦੇ। ਬਹੁਤ ਵੱਡੀ ਮਤਲਬ ਗੱਲ ਕਹੀ ਗਈ ਹੈ। ਔਰ ਮਾਂ ਦੇ ਤਾਲੁਕ ਨਾਲ ਇੱਕ ਹੋਰ ਗੱਲ ਕੀ ਹੈ ਕਿ ਵੀ ਇੱਕ ਵਾਰ ਮੈਨੂੰ ਇੱਕ ਵਾਕਿਆ ਯਾਦ ਆ ਰਿਹਾ ਮੁਹੰਮਦ ਸਲਮ ਦੇ ਤਾਲੁਕ ਨਾਲ ਹੈ ਕਿ ਇੱਕ ਕੋਈ ਸੁਹਾਬੀ ਹਜ਼ੂਰ ਸਲਮ ਦੇ ਕੋਲੇ ਪਹੁੰਚੇ ਤੇ ਉਹ ਕਹਿੰਦਾ ਨੇ ਕਿਹਾ ਕਿ ਮੈਂ ਤੁਹਾਡੇ ਮਤਲਬ ਮੈਂ ਜਿਹਾਦ ਕਰਨ ਦਾ ਇਰਾਦਾ ਰੱਖਦਾ ਹਾਂ, ਜਿਹਾਦ ਤੇ ਮੈਂ ਚਾਹੁੰਦਾ ਹਾਂ। ਤਾਂ ਉਹਨਾਂ ਨੇ ਕਿਹਾ ਕਿ ਤੇਰੀ ਮਾਂ ਜ਼ਿੰਦਾ ਹੈ? ਤਾਂ ਉਹਨਾਂ ਨੇ ਕਿਹਾ ਜੀ ਹਾਂ ਬਿਲਕੁਲ, ਉਹ ਹਯਾਤ ਹੈ। ਉਹ ਕਹਿੰਦੇ ਵੀ ਤੂੰ ਘਰ ਜਾ, ਉਹਨਾਂ ਦੀ ਖਿਦਮਤ ਕਰ, ਤੇਰੇ ਲਈ ਇਹ ਸਭ ਤੋਂ ਬੜੀ ਜੰਨਤ ਹੈ, ਤੂੰ ਜੰਨਤ ਪਾ ਲਏਗਾ ਜੇ ਤੂੰ ਇਸ ਨੂੰ

0: ਅੱਛਾ ਵੀ ਨਹੀਂ ਹੁੰਦਾ ਸਮਾਜ, ਸਾਰਾ ਮਾੜਾ ਵੀ ਨਹੀਂ ਹੈ। ਇਹ ਮਿਲਿਆ ਜੁਲਿਆ ਸਮਾਜ ਹੈ, ਇਸ ਦੇ ਵਿੱਚ ਅੱਛੇ ਵੀ ਹਨ ਲੋਕ ਔਰ ਬੁਰੇ ਵੀ ਹਨ, ਹਰ ਤਰ੍ਹਾਂ ਦੇ ਲੋਕ ਇੱਥੇ ਵੱਸਦੇ ਹਨ।
1: ਡਾਕਟਰ ਸਾਹਿਬ, ਅਖੀਰ ਦੇ ਵਿੱਚ ਤੁਸੀਂ ਸਾਡੇ ਸਰੋਤਿਆਂ ਨੂੰ ਅੱਜ ਦੇ ਇਸ ਦਿਨ ਦੇ ਮੌਕੇ ਤੇ ਕੀ ਮੈਸੇਜ, ਕੀ ਸੰਦੇਸ਼ ਦੇਣਾ ਚਾਹੋਗੇ?
0: ਮੇਰਾ ਸੰਦੇਸ਼ ਤਾਂ ਸਭ ਨੂੰ ਇਹੀ ਹੈ ਕਿ ਵੀ ਆਪਣੇ ਪੇਰੈਂਟਸ ਦੇ ਤਾਲੁਕ ਨਾਲ ਉਹਨਾਂ ਦੇ ਕੋਲ ਜਿੰਨਾ ਟਾਈਮ ਤੁਹਾਡੇ ਤੋਂ ਹੋ ਸਕੇ ਉਹਨਾਂ ਦੇ ਕੋਲ ਟਾਈਮ ਦਿੱਤਾ ਜਾਵੇ ਉਹਨਾਂ ਨੂੰ। ਦੇਖੋ ਲਾਈਫ ਬੜੀ ਫਾਸਟ ਚੱਲ ਰਹੀ ਹੈ
1: ਜੀ,
0: ਕਿਸੇ ਕੋਲ ਟਾਈਮ ਨਹੀਂ ਹੈ, ਪਰੰਤੂ ਫਿਰ ਵੀ ਜਦੋਂ ਮੰਨ ਲਓ ਅਗਰ ਤੁਹਾਨੂੰ ਫੁਰਸਤ ਹੋਵੇ 5 ਮਿੰਟ 10 ਮਿੰਟ ਡੇਲੀ, ਡੇਲੀ ਮੀਨਸ ਕਿ ਜਦੋਂ ਰਾਤ ਨੂੰ ਜਦੋਂ ਮਾਂ ਬਾਪ ਫੁਰਸਤ ਦੇ ਵਿੱਚ ਬੈਠੇ ਹੋਣ ਜਾਂ ਤੁਹਾਡੇ ਕੋਲ ਫੁਰਸਤ ਹੋਵੇ ਤਾਂ ਉਹਨਾਂ ਦੇ ਕੋਲ ਜ਼ਰੂਰ ਜਾ ਕੇ ਚੰਦ ਇੱਕ ਗੱਲਾਂ ਜ਼ਰੂਰ ਸਾਂਝੀਆਂ ਕਰੋ। ਸਿਰਫ ਪੈਸਾ ਦੇ ਦੇਣਾ ਮਾਂ ਬਾਪ ਨੂੰ ਉਹ ਕਾਫੀ ਨਹੀਂ ਹੈ। ਕਈ ਬੱਚੇ ਸੋਚਦੇ ਹਨ ਕਿ ਵੀ ਅਸੀਂ ਮਾਂ ਬਾਪ ਦਾ ਖਰਚਾ ਚੱਕ ਰਹੇ ਹਾਂ, ਮਾਂ ਬਾਪ ਪੈਸੇ ਦੇ ਰਹੇ ਹਾਂ, ਪਰ ਮੇਰੇ ਖਿਆਲ 'ਚ ਮਾਂ ਬਾਪ ਨੂੰ ਪੈਸੇ ਤੋਂ ਜ਼ਿਆਦਾ ਤੁਹਾਡੇ ਮਤਲਬ ਪਿਆਰ ਦੀ, ਤੁਹਾਡੇ ਕੋਲ ਬੈਠਣ ਦੀ, ਤੁਹਾਡੇ ਨਾਲ ਗੱਲਾਂ ਸਾਂਝ ਪਾਉਣ ਦੀ ਜ਼ਿਆਦਾ ਲੋੜ ਹੁੰਦੀ ਹੈ
2: ਜੀ।
0: ਉਹ ਪੈਸੇ ਨਾਲ ਬੁੱਢੇ ਨਹੀਂ ਹੁੰਦੇ, ਪੈਸਾ ਲੈ ਕੇ ਉਹ ਨਹੀਂ ਕਰਦੇ, ਪਰੰਤੂ ਜਦੋਂ ਉਹ ਬੱਚੇ ਛੱਡ ਜਾਂਦੇ ਹਨ, ਕੱਲਾ ਮਾਂ ਬਾਪ ਕੱਲੇ ਰਹਿ ਜਾਂਦੇ ਤਾਂ ਉਹ ਜ਼ਿਆਦਾ ਜਲਦੀ ਬੁੱਢੇ ਹੋ ਜਾਂਦੇ ਨੇ। ਮੈਂ ਬਾਪ ਦੇ ਤਾਲੁਕ ਨਾਲ ਵੀ ਮਤਲਬ ਗੱਲ ਮੈਨੂੰ ਯਾਦ ਆ ਗਈ ਹੈ, ਕੁਛ ਇੱਕ ਦੋ ਮੈਂ ਸ਼ੇਅਰ ਤੁਹਾਨੂੰ ਨਜ਼ਰ ਕਰਨਾ ਚਾਹਾਂਗਾ। ਕਹਾ ਬਾਪ ਕੇ ਦਮ ਸੇ ਹੈ ਸਭ ਖੁਸ਼ੀਆਂ ਜ਼ਮਾਨੇ ਕੀ
1: ਜੀ,
0: ਬਾਪ ਕੇ ਦਮ ਸੇ ਹੈ ਸਭ ਖੁਸ਼ੀਆਂ ਜ਼ਮਾਨੇ ਕੀ, ਬਾਪ ਨਾ ਹੋ ਤੋ ਜਗ੍ਹਾ ਨਹੀਂ ਮਿਲਤੀ ਸਰ ਛੁਪਾਨੇ
1: ਜੀ
0: ਜੀ। ਬਾਪ ਕਾ ਰਿਸ਼ਤਾ ਵੀ ਕਿਸੀ ਸੇ ਕਮ ਨਹੀਂ ਹੋਤਾ, ਬਾਪ ਕੇ ਹੋਤੇ ਹੋਏ ਕੋਈ ਗਮ ਨਹੀਂ ਹੋਤਾ
2: ਜੀ।
0: ਜਬ ਤੱਕ ਬਾਪ ਜਿੰਦਾ ਹੈ ਤੋ ਬੱਚੇ ਉਸਕੇ ਸਰ ਕੇ ਉੱਪਰ ਉਸਕੇ ਹੋਤੇ ਹੋਏ ਮਸਤੀ ਕਰਤੇ ਹੈ, ਕੋਈ ਜ਼ਿੰਮੇਦਾਰੀ ਉਨਕੇ ਸਰ ਪਰ ਨਹੀਂ ਰਹਿਤੀ
1: ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਬਿਜ਼ੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਤੇ ਸਾਡੇ ਨਾਲ ਫੋਨ ਦੇ ਜ਼ਰੀਏ ਗੱਲਬਾਤ ਦੇ ਲਈ ਜੁੜੇ
0: ਜੀ।
1: ਆਕਾਸ਼ਵਾਨੀ ਪਟਿਆਲਾ ਦੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਥੈਂਕ ਯੂ ਥੈਂਕ ਯੂ।

0: सो बिल्कुल सही कह के गए ने कासिम जी। कहते किसी ने बड़ा वधिया कहा, कहते कि जे पैरां माँ दे पैरां च जन्नत है
1: जी
0: तां पूरा आसमान एक बच्चा प्यो दे मोढ़ियां ते बैठ के वेख लैंदा है।
1: जी
0: सो जन्नत दा या कह लिए आसमान दा पूरा जो लुत्फ असीं उठाना चाह रहे हैं या जो भी असीं पुन खटना चाह रहे हैं इस धरती
1: जी
0: ते रह के, वो माँ प्यो दी सेवा करके ही मिल जाना है।
1: जी बिल्कुल। ਤੇ ਅੱਜ ਦੇ ਦਿਨ ਅਸੀਂ ਨੌਜਵਾਨਾਂ ਨੂੰ ਖਾਸ ਤੌਰ ਤੇ ਇਹੀ ਸੰਦੇਸ਼ ਦੇਣਾ ਚਾਹਾਂਗੇ ਕਿ
0: ਜੀ
1: ਸਫਲਤਾ ਤੇ ਤਰੱਕੀ ਦੀ ਦੌੜ ਵਿੱਚ ਅਸੀਂ ਉਹਨਾਂ ਨੂੰ ਨਾ ਭੁੱਲ ਜਾਈਏ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਬਣਾਇਆ ਹੈ।
0: ਔਰ ਜਿਨ੍ਹਾਂ ਨੇ ਇਸ ਕਾਬਿਲ ਬਣਾਉਣ ਦੇ ਨਾਲ ਨਾਲ ਪਰਮਾਤਮਾ ਤੋਂ ਪਤਾ ਨਹੀਂ ਕਿੰਨੀਆਂ ਹੀ ਦੁਆਵਾਂ ਮੰਗੀਆਂ ਨੇ
1: ਜੀ
0: ਸਾਡੀ ਚੰਗੀ ਸਿਹਤ ਲਈ, ਸਾਡੀ ਸਫਲਤਾ ਦੇ ਲਈ, ਸਾਡੀ ਉન્નਤੀ ਦੇ ਲਈ, ਤਰੱਕੀ ਦੇ ਲਈ, ਸੋ ਅਸੀਂ ਉਹਨਾਂ ਨੂੰ ਪਿੱਛੇ ਨਾ ਛੱਡੀਏ।
1: ਜੀ ਬਿਲਕੁਲ। ਤੇ ਇਸ ਦੇ ਨਾਲ ਹੀ ਅਸੀਂ ਜਿਹੜੇ ਸਾਡੇ ਮਾਂ ਪਿਓ ਨੇ ਉਹਨਾਂ ਦਾ ਸਤਿਕਾਰ ਹੈ ਜਿਹੜਾ,
0: ਜੀ
1: ਉਹ ਸਿਰਫ ਇਹ ਨਾ ਕਰੀਏ ਕਿ ਮਦਰਸ ਡੇ ਦੇ ਉੱਪਰ ਜਾਂ ਫਾਦਰਸ ਡੇ ਦੇ
0: ਹਾਂ,
1: ਉੱਪਰ ਜਾਂ
0: ਜਾਂ
1: ਪੇਰੈਂਟਸ ਡੇ ਦੇ
0: ਪੇਰੈਂਟ ਡੇ
1: ਉੱਪਰ
0: ਦੇ
1: ਉਹਨਾਂ
0: ਉੱਪਰ,
1: ਨੂੰ ਯਾਦ
0: ਬਿਲਕੁਲ
1: ਕਰੀਏ। ਸਗੋਂ ਹਮੇਸ਼ਾ ਹੀ ਹਰ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਜਿਹੜਾ ਪੇਰੈਂਟਸ ਨੂੰ ਆਪਣਾ ਉਹਨਾਂ ਦਾ ਬਣਦਾ ਜਿਹੜਾ ਸਤਿਕਾਰ ਹੈ ਉਹ ਜ਼ਰੂਰ ਦੇਈਏ।
0: ਬਿਲਕੁਲ ਜੀ। ਔਰ ਰੋਜ਼ਾਨਾ ਸਵੇਰੇ ਉੱਠ ਕੇ ਜਦੋਂ ਅਸੀਂ ਆਪਣੇ ਮਾਪਿਆਂ ਦੇ ਪੈਰੀ ਹੱਥ ਲਾ ਦਿੰਦੇ ਹਾਂ ਔਰ
1: ਜੀ
0: ਰਾਤ ਨੂੰ ਉਹਨਾਂ ਦੇ ਪੈਰ ਘੁੱਟ ਕੇ ਲੱਤਾਂ ਦਬਾ ਕੇ ਜਦੋਂ ਅਸੀਂ ਸੋਨੇ ਹਾਂ, ਇੱਕ ਸ਼ੁਕਰ ਅਦਾ ਕਰਨ ਦਾ ਹੀ ਕਹਿੰਦੇ ਹਾਂ ਜੈਸਚਰ ਹੁੰਦਾ ਹੈ।
1: ਜੀ
0: ਸੋ
1: ਬਿਲਕੁਲ
0: ਕੋਸ਼ਿਸ਼ ਕਰੀਏ ਆਪਣੇ ਬਿਜ਼ੀ ਸਕੈਡਿਊਲ 'ਚੋਂ ਇੱਦਾਂ ਦਾ ਥੋੜ੍ਹਾ ਬਹੁਤਾ ਸਮਾਂ ਜ਼ਰੂਰ ਕੱਢੀਏ।
1: ਜੀ ਬਿਲਕੁਲ ਸੁਮਿਤਾ ਜੀ, ਗੱਲਾਂ ਬਾਤਾਂ ਤਾਂ ਬਹੁਤ ਨੇ ਕਰਨ ਦੇ
0: ਜੀ
1: ਲਈ ਪਰ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ।
0: ਬਿਲਕੁਲ ਜੀ,
1: ਤਾਂ ਇਹਨਾਂ ਹੀ ਗੱਲਾਂ ਦੇ ਨਾਲ ਅਸੀਂ ਆਪਣੇ ਸਰੋਤਿਆਂ ਤੋਂ ਇਜਾਜ਼ਤ ਚਾਹਾਂਗੇ। ਸਾਨੂੰ ਅੱਜ ਦਾ ਇਹ ਪ੍ਰੋਗਰਾਮ ਗੱਲਾਂ 'ਚੋਂ ਗੱਲ ਇੱਥੇ ਹੀ ਖਤਮ ਕਰਨ ਦੀ ਦਿਓ।
0: ਇਜਾਜ਼ਤ।

ਵੀਰਾਂ ਅਤੇ ਕਿਸਾਨ ਭੈਣਾਂ ਲਈ ਸਾਡੇ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ ਦਾ। ਅੱਜ ਦੇ ਕਿਸਾਨ ਵਾਣੀ ਪ੍ਰੋਗਰਾਮ ਦਾ ਵਿਸ਼ਾ ਹੈ ਹੀਟ ਸਟ੍ਰੋਕ ਤੋਂ ਪਸ਼ੂਆਂ ਦਾ ਬਚਾਅ। ਗੱਲਬਾਤ ਤੁਹਾਡੇ ਨਾਲ ਕਰ ਰਹੇ ਨੇ ਧਰਮਿੰਦਰ ਸੰਧੂ ਅਤੇ ਉਹਨਾਂ ਦੇ ਨਾਲ ਗੁਰਜਪ ਸਿੰਘ।

FM बैंड 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਯਾਈਆਰ ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ ਤੇ ਹੁਣ ਵੇਲਾ ਹੋ ਗਿਆ ਹੈ ਕਿਸਾਨ

0: ਕਿਸਾਨ ਵੀਰੋ ਤੇ ਕਿਸਾਨ ਭੈਣੋ, ਕਿਸਾਨਵਾਣੀ ਪ੍ਰੋਗਰਾਮ ਲੈ ਕੇ ਮੈਂ ਧਰਮਿੰਦਰ ਸੰਧੂ ਹਾਜ਼ਰ ਹਾਂ। ਅੱਜ ਤੁਹਾਡੇ ਪਸ਼ੂ ਧਨ ਬਾਰੇ ਗੱਲ ਕਰਾਂਗੇ, ਖਾਸ ਤੌਰ ਦੇ ਉੱਤੇ ਗਰਮੀਆਂ ਦੇ ਵਿੱਚ ਤੁਸੀਂ ਪਸ਼ੂ ਧਨ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਅਸੀਂ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਡਾਕਟਰ ਗੁਰਜਾਪ ਸਿੰਘ ਹੋਰਾਂ ਨੂੰ, ਜੋ ਵੈਟਰਨਰੀ ਅਫਸਰ ਨੇ, ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ।
1: ਧੰਨਵਾਦ ਜੀ, ਬਹੁਤ ਬਹੁਤ ਮੇਰੇ ਵੱਲੋਂ ਆਕਾਸ਼ਵਾਣੀ ਪਟਿਆਲਾ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਡਾਕਟਰ ਸਾਹਿਬ, ਜਿਵੇਂ ਅੱਜ ਦਾ ਵਿਸ਼ਾ ਹੈ ਕਿ ਪਸ਼ੂਆਂ ਦਾ ਹੀਟ ਸਟ੍ਰੋਕ ਤੋਂ ਬਚਾਅ, ਤੇ ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹਾਂਗੇ ਕਿ ਅਸਲ ਦੇ ਵਿੱਚ ਹੀਟ ਸਟ੍ਰੋਕ ਹੈ ਕੀ?
1: ਦੇਖੋ ਜੀ, ਜਿਹੜਾ ਪਸ਼ੂ ਦਾ ਨੋਰਮਲ ਤਾਪਮਾਨ ਹੁੰਦਾ ਉਹ ਆਪਣੇ ਵਾਂਗ, ਜਿਵੇਂ ਆਪਣੇ ਬੰਦਿਆਂ ਦੇ ਵਿੱਚ ਗੱਲ ਕਰੀਏ ਤਾਂ ਉਹ 98.6 ਡਿਗਰੀ ਫਾਰਨਹਾਈਟ ਹੁੰਦਾ, ਅਤੇ ਜੇ ਪਸ਼ੂਆਂ ਦੀ ਗੱਲ ਕਰੀਏ ਤਾਂ ਉਹ 101 ਤੋਂ ਲੈ ਕੇ 102 ਤੱਕ ਉਹ ਨੋਰਮਲ ਮੰਨਿਆ ਜਾਂਦਾ
0: ਜੀ।
1: ਜਦੋਂ ਹੀ ਵਾਤਾਵਰਣ ਦਾ ਟੈਂਪਰੇਚਰ ਆ, ਵਾਤਾਵਰਣ ਦਾ ਤਾਪਮਾਨ ਆ, ਉਹ 45 ਡਿਗਰੀ ਕ੍ਰੋਸ ਕਰਦਾ, ਕਈ ਜਿਹੜੇ ਪਸ਼ੂ ਨੇ ਉਸ ਨੂੰ ਝੱਲ ਲੈਂਦੇ ਨੇ। ਉਹਨਾਂ ਦੀ ਸਰੀਰਕ ਅਵਸਥਾ ਲਾ ਲਓ ਜਾਂ ਉਹਨਾਂ ਦਾ ਖੁਰਾਕੀ ਜਿਹੜਾ ਹੈਗਾ ਉਹ ਵਧੀਆ ਹੁੰਦੀ ਆ, ਅਤੇ ਉਹ ਉਸ ਮੌਸਮ ਨੂੰ ਝੱਲ ਲੈਂਦੇ ਨੇ। ਪਰ ਕਈ ਜਿਹੜੇ ਪਸ਼ੂ ਜਿਹੜੇ ਨੇ ਸਰੀਰਕ ਤੋਂ ਕਮਜ਼ੋਰ ਹੁੰਦੇ ਨੇ, ਉਹਨਾਂ ਨੂੰ ਜਿਹੜੇ ਸਾਧਨ ਨੇ, ਖੁਰਾਕੀ ਲਾ ਲਓ ਜਾਂ ਉਹਨਾਂ ਦੀ ਖੁਰਾਕ ਦੇ ਜਿਹੜੇ ਜਿਹੜੇ ਬਿਲਕੁਲ ਅੰਗ ਨੇ, ਉਹਨਾਂ ਦੇ ਜ਼ਰੂਰੀ ਅੰਗ ਨੇ, ਉਹ ਨਹੀਂ ਪੂਰੇ ਹੁੰਦੇ, ਤਾਂ ਜਿਹੜਾ ਉਹਨਾਂ ਦਾ ਜਿਹੜਾ ਤਾਪਮਾਨ ਆ ਉਹ ਉਹਨਾਂ ਦਾ ਸਰੀਰ ਉਹਨੂੰ ਬਾਹਰਲੇ ਤਾਪਮਾਨ ਨਾਲ ਕੋਪ ਅਪ ਨਹੀਂ ਕਰ ਪਾਉਂਦਾ, ਮਤਲਬ ਕਿ ਉਹਨੂੰ ਮਿਲਾਨ ਨਹੀਂ ਕਰ ਪਾਉਂਦਾ, ਅਤੇ ਉਹ ਜਿਹੜਾ ਉਹ ਤਾਪਮਾਨ ਉਹਨਾਂ ਦਾ ਸਰੀਰ ਦਾ ਵੀ ਵਧਣ ਲੱਗ ਜਾਂਦਾ। ਉਹ ਆਮ ਤੌਰ 'ਤੇ ਦੇਖਿਆ ਜਾਂਦਾ 107-108 ਜਿਹੜਾ ਤਾਪਮਾਨ ਹੋ ਜਾਂਦਾ, ਅਤੇ ਉਹ ਕਿਸੇ ਬਿਮਾਰੀ ਕਰਕੇ ਨਹੀਂ ਹੁੰਦਾ, ਉਹ ਉਹਨੂੰ ਆਪਾਂ ਹਾਈਪਰਥਰਮੀਆ ਬੋਲਦੇ ਹਾਂ ਅੰਗਰੇਜ਼ੀ ਦੇ ਵਿੱਚ, ਉਹਦੇ ਕਰਕੇ ਆ ਜਿਹੜਾ ਬਾਹਰਲੇ ਤਾਪਮਾਨ ਕਰਕੇ ਉਹਦਾ ਸਰੀਰ ਦਾ ਅੰਦਰਲਾ ਤਾਪਮਾਨ ਆ ਉਹ 107-108 ਹੋ ਜਾਂਦਾ। ਇਹਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਜ਼ਰੂਰੀ ਕਦਮ ਆ ਉਹ ਹੈਗਾ ਵੀ ਪਸ਼ੂ ਨੂੰ ਸਿਰ 'ਤੇ ਪਾਣੀ ਪਾਉਣਾ, ਲਗਾਤਾਰ ਅੱਧਾ ਪੌਣਾ ਘੰਟਾ ਆਪਾਂ ਸਰੀਰ 'ਤੇ ਪਾਣੀ ਪਾਉਣਾ, ਅਤੇ ਜਿਹਦੇ ਕਰਕੇ ਉਹਦਾ ਜਿਹੜਾ ਤਾਪਮਾਨ ਆ ਉਹ ਗਿਰ ਜੂਗਾ। ਫਿਰ ਕਿਸੇ ਗੋਲੀ ਨੂੰ ਜਾਂ ਇੰਜੈਕਸ਼ਨ ਜਾਂ ਕੋਈ ਡਾਕਟਰ ਦੀ ਸਲਾਹ ਲੈ ਕੇ ਆਪਾਂ ਨੇ ਇੰਜੈਕਸ਼ਨ ਲਵਾਉਣਾ ਉਹਦੇ।
0: ਅੱਛਾ ਡਾਕਟਰ ਸਾਹਿਬ, ਇਹਦਾ ਜੇਕਰ ਆਪਾਂ ਲੱਛਣਾਂ ਦੀ ਗੱਲ ਕਰੀਏ ਤਾਂ ਇਹਦੇ ਲੱਛਣ ਕੀ ਨੇ ਜੀ?
1: ਇਹਦੇ ਜਿਹੜੇ ਮੇਨ ਲੱਛਣ ਨੇ ਜੀ ਉਹ ਹੈਗੇ ਨੇ, ਜਿਵੇਂ ਜਿਹੜਾ ਮੂੰਹ 'ਚੋਂ ਜਿਹੜਾ ਪਾਣੀ ਆਉਣ ਲੱਗ ਜਾਂਦਾ, ਪਸ਼ੂ ਨੂੰ ਜਿਹੜਾ 108-107 ਬੁਖਾਰ ਹੋ ਜਾਂਦਾ, ਪਸ਼ੂ ਨੂੰ ਕਈ ਵਾਰ ਖੜ੍ਹਨਾ ਮੁਸ਼ਕਿਲ ਹੋ ਜਾਂਦਾ, ਪਸ਼ੂ ਗਿਰ ਜਾਂਦੇ ਨੇ, ਦੁੱਧ ਦੇ ਵਿੱਚ ਬਹੁਤ ਹੀ ਜ਼ਿਆਦਾ ਗਿਰਾਵਟ ਆ ਜਾਂਦੀ ਆ, ਅਤੇ ਜਿਹੜੇ ਪਸ਼ੂ ਨੇ ਉਹਨਾਂ ਦੀ ਜਿਹੜੀ ਚਮੜੀ ਆ ਉਹ ਬਿਲਕੁਲ ਸੁੱਕੀ ਪੈ ਜਾਂਦੀ ਆ, ਕਈ ਵਾਰ ਗੋਹੇ ਦਾ ਬੰਨ ਵੀ ਪੈ ਜਾਂਦਾ, ਕਈ ਵਾਰ ਪਸ਼ੂ ਦੇ ਜਿਹੜੀ ਝਾਲਰ ਆ ਉੱਥੇ ਸੋਜ ਆ ਜਾਂਦੀ ਆ, ਪਸ਼ੂ ਦੇ ਗਲ 'ਤੇ ਸੋਜ ਆ ਜਾਂਦੀ ਆ, ਇਹ ਜਿਹੜੇ ਇਹਦੇ ਮੁੱਖ ਲੱਛਣ ਨੇ ਜੀ।
0: ਜੀ, ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਕਹਿੰਦੇ ਹਾਂ ਕਿ ਸਾਵਧਾਨੀ ਜਿਹੜੀ ਆ ਵਰਤਣੀ ਬੜੀ ਲਾਜ਼ਮੀ ਹੁੰਦੀ ਹੈ, ਅਤੇ ਜੇ ਆਪਾਂ ਅਜਿਹੀ ਨੌਬਤ ਆਉਣੀ ਨਾ ਦਈਏ ਤਾਂ ਉਹਦੇ ਵਾਸਤੇ ਕੀ ਪ੍ਰਬੰਧਨ ਹੈ ਜੀ?
1: ਹਾਂਜੀ, ਇਹ ਨਾ ਦੇਖੋ ਸਭ ਤੋਂ ਪਹਿਲਾਂ ਆਪਣਾ ਜ਼ਰੂਰੀ ਆ ਪ੍ਰਬੰਧਨ। ਦੇਖੋ ਇਹਦੇ ਵਿੱਚ ਸ਼ੈੱਡ ਦੀ ਬਣਤਰ ਅਤੇ ਸ਼ੈੱਡ ਦਾ ਆਕਾਰ ਇਹ ਬਹੁਤ ਜ਼ਰੂਰੀ ਆ। ਆਮ ਤੌਰ 'ਤੇ ਜਿਹੜੇ ਪਸ਼ੂ ਪਾਲਕ ਸ਼ੈੱਡ ਪਾਉਣਾ ਚਾਹ ਰਹੇ ਨੇ ਜਾਂ ਜਿਨ੍ਹਾਂ ਨੇ ਸ਼ੈੱਡ ਪਾਇਆ ਹੋਇਆ, ਅੱਜ ਕੱਲ੍ਹ ਹੁਣ ਇੱਕ ਬਬਲ ਸ਼ੀਟ ਦੇ ਨਾਂ 'ਤੇ ਸ਼ੀਟ ਆਉਣ ਲੱਗ ਗਈ ਆ ਜੋ ਸ਼ੈੱਡ ਦੇ ਥੱਲੇ ਲੱਗਦੀ ਆ, ਉਹ ਸ਼ੈੱਡ ਦੇ ਵਿੱਚ ਜਿਹੜਾ ਉਹਦਾ ਤਾਪਮਾਨ ਆ 1-2 ਡਿਗਰੀ ਘੱਟ ਰੱਖਦੀ ਆ ਬਾਹਰਲੇ ਤਾਪਮਾਨ ਨਾਲ
0: ਜੀ,
1: ਇਸ ਕਰਕੇ ਇਹ ਵੀ ਲਾਹੇਬੰਦ ਹੁੰਦੀ ਆ। ਸ਼ੈੱਡ ਦੇ ਵਿੱਚ ਆਪਾਂ ਨੂੰ ਪੱਖੇ ਲਾਉਣੇ ਚਾਹੀਦੇ ਹਨ, ਧਿਆਨ ਰੱਖਣਾ ਚਾਹੀਦਾ ਜਿਹੜਾ ਕੋਈ ਵੱਡਾ ਡੇਅਰੀ ਫਾਰਮਰ ਆ ਉਹ ਤਾਂ ਜਿਹੜੇ ਪੱਖੇ ਨੇ ਆਪਾਂ ਜ਼ਰੂਰ ਸਾਈਡ 'ਤੇ ਲਾਉਂਦੇ ਹਾਂ, ਪਰ ਜਿਹੜੇ ਆਮ ਆਪਣੇ ਪਸ਼ੂ ਪਾਲਕ ਨੇ ਜਿਨ੍ਹਾਂ ਕੋਲ 1-2 ਡੰਗਰ ਨੇ ਉਹ ਛੱਤ ਵਾਲੇ ਪਸ਼ੂ ਪੱਖੇ ਲਾ ਕੇ ਰੱਖਦੇ ਨੇ
0: ਜੀ।
1: ਛੱਤ ਵਾਲੇ ਪੱਖੇ ਫਾਇਦੇ ਦੀ ਥਾਂ 'ਤੇ ਨੁਕਸਾਨ ਕਰਦੇ ਨੇ, ਉਹ ਗਰਮ ਹਵਾ ਹੀ ਨੀਚੇ ਮਾਰਦੇ ਨੇ, ਇਸ ਕਰਕੇ ਹਮੇਸ਼ਾ ਜਿਹੜੇ ਨੇ ਉਹ ਦਾਤੀ ਫਰੇ ਜਾਂ ਸਾਈਡ 'ਤੇ ਜਿਹੜੇ ਪੱਖੇ ਲੱਗਦੇ ਨੇ ਜਿਹੜੇ ਆਪਾਂ ਵਿਆਹਾਂ ਜਾਂ ਭੋਗਾਂ 'ਤੇ ਲਾਉਣੇ ਆ ਉਹ ਆਪਾਂ ਲਗਾ ਸਕਦੇ ਹਾਂ
0: ਜੀ।
1: ਅਤੇ ਤੀਸਰੀ ਜਿਹੜੀ ਇਹਦੀ ਇੰਪੋਰਟੈਂਟ ਗੱਲ ਆ ਉਹ ਹੈਗੀ

0: ਫੁਹਾਰੇ, ਪਾਣੀ ਦੇ ਫੁਹਾਰੇ ਜਿਹਨੂੰ ਅੰਗਰੇਜ਼ੀ 'ਚ ਆਪਾਂ ਫੌਗਰ ਜਾਂ ਸਪ੍ਰਿੰਕਲਰ ਵੀ ਬੋਲ ਦਿੰਦੇ ਹਾਂ। ਫੌਗਰ ਕੀ ਹੁੰਦਾ? ਜਿਹੜਾ ਠੰਡੇ ਪਾਣੀ ਦੀ ਭਾਫ਼ ਛੱਡਦਾ। ਸਪ੍ਰਿੰਕਲਰ ਹੁੰਦਾ ਜਿਹੜਾ ਠੰਡਾ ਪਾਣੀ ਪਸ਼ੂਆਂ ਦੇ ਉੱਪਰ ਸੁੱਟਦਾ
1: ਜੀ।
0: ਅਤੇ ਇਹ ਦੋਨੇ ਆਪਾਂ ਜ਼ਰੂਰ ਲਗਾ ਸਕਦੇ ਹਾਂ। ਜੇ ਕਿਸੇ ਪਸ਼ੂ ਪਾਲਕ ਨੇ ਹੁਣ ਤੱਕ ਨਹੀਂ ਲਵਾਏ ਤਾਂ ਇਹ ਜ਼ਰੂਰ ਲਵਾਓ, ਕਿਉਂਕਿ ਇਹ ਸਾਰਾ 5-7 ਹਜ਼ਾਰ ਰੁਪਏ ਦਾ ਖਰਚਾ, ਇਹੀ ਤੁਹਾਡਾ ਦੁੱਧ ਘੱਟੋ ਘੱਟ 3-4 ਕਿਲੋ ਹਰੇਕ ਪਸ਼ੂ ਦਾ ਵੱਧ ਜਾਣਾ ਅਤੇ ਤੁਹਾਨੂੰ ਉੱਥੋਂ ਮੁਨਾਫਾ ਹੋ ਜਾਣਾ
1: ਜੀ। ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਪਸ਼ੂਆਂ ਦੀਆਂ ਬਿਮਾਰੀਆਂ ਦੀ ਗੱਲ ਕਰੀਏ ਤਾਂ ਇਸ ਮੌਸਮ ਦੇ ਵਿੱਚ ਪਸ਼ੂਆਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ? ਜੇਕਰ ਪਸ਼ੂ ਬਿਮਾਰ ਹੁੰਦਾ ਤਾਂ ਸੁਭਾਵਿਕ ਜਿਹੀ ਗੱਲ ਹੈ ਕਿ ਉਹਦੇ ਦੁੱਧ ਉਤਪਾਦਨ ਦੇ ਉੱਤੇ ਫਰਕ ਪੈਂਦਾ ਹੈ, ਤਾਂ ਬਿਮਾਰੀਆਂ ਤੁਹਾਡੇ ਤੋਂ ਜਾਣਨਾ ਚਾਹਾਂਗੇ।
0: ਗਰਮੀ ਦੇ ਵਿੱਚ ਜ਼ਿਆਦਾਤਰ ਦੇਖੋ ਜਿਹੜੀ ਬਿਮਾਰੀਆਂ ਨੇ ਉਹ ਚਿੱਚੜਾਂ, ਮੱਖੀਆਂ ਜਾਂ ਮੱਛਰਾਂ ਦੇ ਪੈਦਾ ਹੋਣ ਨਾਲ ਹੁੰਦੀਆਂ ਨੇ। ਇਹਨਾਂ ਦੇ ਵਿੱਚੋਂ ਮੁੱਖ ਜਿਹੜੀਆਂ ਬਿਮਾਰੀਆਂ ਨੇ ਜਿਵੇਂ ਥਲੇਰੀਆ, ਜਿਹਨੂੰ ਗੰਢਾਂ ਰੋਗ ਵੀ ਬੋਲ ਦਿੰਦੇ ਹਾਂ, ਪੀਲੀਆ ਰੋਗ ਜਿਹਨੂੰ ਐਨਾਪਲਾਜ਼ਮੋਸਿਸ ਵੀ ਬੋਲ ਦਿੰਦੇ ਹਾਂ, ਲਹੂ ਮੂਤਰ ਬਬੇਸ਼ੀਓਸਿਸ ਬੋਲ ਦਿੰਦੇ ਹਾਂ, ਅਤੇ ਜਿਹੜੀ ਆਪਣੀ ਸਰਾ ਰੋਗ ਆ ਉਹ ਵੀ ਇਸੇ ਮੌਸਮ ਦੇ ਵਿੱਚ ਜ਼ਿਆਦਾਤਰ ਚਿੱਚੜਾਂ ਮੱਖੀਆਂ ਕਰਕੇ ਹੁੰਦੀ ਆ। ਇਹਨਾਂ ਦੇ ਵਿੱਚ ਕੀ ਆ, ਬਹੁਤ ਜ਼ਿਆਦਾ ਤਾਪਮਾਨ ਹੋ ਜਾਂਦਾ ਪਸ਼ੂ ਦਾ, ਉਹਨਾਂ ਨੂੰ ਬੁਖਾਰ ਹੋ ਜਾਂਦਾ, ਖੂਨ ਘੱਟ ਜਾਂਦਾ, ਅਤੇ ਪਸ਼ੂ ਅਚਾਨਕ ਗਿਰ ਜਾਂਦੇ ਨੇ ਅਤੇ ਚੱਲਣ ਤੋਂ ਅਸਮਰੱਥ ਹੋ ਜਾਂਦੇ ਨੇ। ਅਤੇ ਇਹਨਾਂ ਦਾ ਜਿਹੜਾ ਮੇਨ ਇਲਾਜ ਆ ਉਹ ਹੈਗਾ ਵੀ ਚਿੱਚੜਾਂ ਨੂੰ ਕੰਟਰੋਲ ਕਰੀਏ ਆਪਾਂ
1: ਜੀ।
0: ਆਮ ਤੌਰ 'ਤੇ ਦੇਖਿਆ ਜਾਂਦਾ ਪਸ਼ੂ ਪਾਲਕ ਜਿਹੜੇ ਸ਼ੈੱਡਾਂ ਦੇ ਵਿੱਚ ਪਾਥੀਆਂ, ਲੱਕੜਾਂ ਜਾਂ ਕੋਈ ਬਾਲਣ ਦਾ ਸਮਾਨ ਰੱਖ ਲੈਂਦੇ ਨੇ। ਜਿਹੜੇ ਇਹ ਚਿੱਚੜ ਨੇ ਦੇਖੋ ਇਹ ਦਵਾਈਆਂ ਨਾਲ ਮਰ ਜਾਂਦੇ ਨੇ, ਪਰ ਆਪਾਂ ਨੂੰ ਜਿਹੜੀ ਆ ਹਫ਼ਤਾਵਾਰੀ ਉਹ ਸਪਰੇਅ ਕਰਨੀ ਪੈਂਦੀ ਆ
1: ਜੀ।
0: ਪਰ ਜਿਹੜੇ ਚਿੱਚੜਾਂ ਦੇ ਅੰਡੇ ਨੇ ਉਹ ਜਿਹੜੀਆਂ ਉਹ ਪਾਥੀਆਂ ਨੇ ਜਾਂ ਲਾ ਲਓ ਲੱਕੜਾਂ ਰੱਖੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਉਹ ਅੰਡੇ ਸੇਫ ਜਾਂ ਲਾ ਲਓ ਸੁਰੱਖਿਅਤ ਰਹਿ ਜਾਂਦੇ ਨੇ। ਇੱਕ ਜਿਹੜੀ ਮਾਦਾ ਚਿੱਚੜ ਆ ਉਹ ਦਿਨ ਦੇ ਵਿੱਚ 2-3 ਹਜ਼ਾਰ ਅੰਡਾ ਦੇ ਦਿੰਦੀ ਆ, ਅਤੇ ਜਿਹੜੀਆਂ ਦਵਾਈਆਂ ਚਿੱਚੜਾਂ ਨੂੰ ਮਾਰਨ ਵਾਲੀਆਂ ਨੇ ਉਹ ਅੰਡਿਆਂ ਨੂੰ ਖਤਮ ਨਹੀਂ ਕਰਦੀਆਂ
1: ਜੀ,
0: ਜਿਸ ਕਰਕੇ ਅੰਡੇ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਨੇ। ਅਤੇ ਪਸ਼ੂ ਪਾਲਕ ਦੀ ਆਮ ਤੌਰ 'ਤੇ ਸ਼ਿਕਾਇਤ ਆਉਂਦੀ ਆ ਵੀ ਅਸੀਂ ਦਵਾਈ ਵਰਤੀ ਸੀ ਪਰ ਉਹਦੇ ਨਾਲ ਕੋਈ ਫਰਕ ਨਹੀਂ ਪਿਆ। ਤਾਂ ਮੈਂ ਦੱਸਣਾ ਚਾਹੂੰਗਾ ਵੀ ਜਿਹੜੇ ਅੰਡੇ ਨੇ ਉਹ ਸਿਰਫ ਫਲੇਮ ਗਨ, 1,000 ਰੁਪਏ ਦੀ ਆਈਟਮ ਆ ਬਾਜ਼ਾਰ ਦੇ ਵਿੱਚ ਮਿਲ ਜਾਂਦੀ ਆ, ਆਪਾਂ ਫਲੇਮ ਗਨ ਦੇ ਨਾਲ ਜਿਹੜੇ ਆਪਣੇ ਸ਼ੈੱਡ ਦੇ ਵਿੱਚ ਖੱਡਾਂ ਨੇ ਜਾਂ ਕੋਈ ਆਪਾਂ ਬਾਲਣ ਰੱਖਿਆ, ਕੋਈ ਉਹਦੇ ਖੁਰਲੀ ਦੇ ਵਿੱਚ ਕੋਈ ਖੱਡ ਆ ਉੱਥੇ ਆਪਾਂ ਅੰਡੇ ਦੇਖਦੇ ਹਾਂ, ਤਾਂ ਉੱਥੇ ਉਹਨਾਂ ਨੂੰ ਫਲੇਮ ਗਨ ਦੇ ਨਾਲ ਜਲਾ ਦੇਣਾ ਚਾਹੀਦਾ
1: ਜੀ।
0: ਅਤੇ ਜਿਹੜੀ ਦੂਸਰੀ ਗੱਲ ਆ ਬਿਮਾਰੀ ਤੋਂ, ਜਿਹੜੀਆਂ ਇਹ ਬਿਮਾਰੀਆਂ ਨੇ ਇਹਦੇ ਵਿੱਚੋਂ ਜਿਹੜੀ ਥਲੇਰੀਆ ਬਿਮਾਰੀ ਆ ਉਹਦੇ ਲਈ ਵੈਕਸੀਨ ਵੀ ਆਉਂਦੀ ਆ, ਉਹ ਵੀ ਆਪਾਂ ਵੈਕਸੀਨ ਆ ਜਿਹੜੀ ਫਰਵਰੀ ਮਾਰਚ ਦੇ ਵਿੱਚ ਲਗਵਾ ਸਕਦੇ ਹਾਂ
1: ਜੀ। ਡਾਕਟਰ ਸਾਹਿਬ, ਜਦੋਂ ਕੋਈ ਵੀ ਮੌਸਮ ਬਦਲਦਾ ਹੈ ਜਾਂ ਗਰਮੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਹੁੰਦਾ ਹੈ ਕਿ ਅਸੀਂ ਆਪਣੇ ਭੋਜਨ ਦੇ ਵਿੱਚ ਤਬਦੀਲੀਆਂ ਕਰ ਲੈਂਦੇ ਹਾਂ। ਸੁਭਾਵਿਕ ਜੀ ਗੱਲ ਹੈ ਕਿ ਅਸੀਂ ਆਪਣੇ ਭੋਜਨ ਦੇ ਵਿੱਚ ਤਰਲ ਪਦਾਰਥ ਜ਼ਿਆਦਾ ਜਾਂ ਠੰਡਕ ਮਹਿਸੂਸ ਕਰਾਉਣ ਵਾਲੇ ਪਦਾਰਥ ਆ ਉਹਨਾਂ ਦਾ ਸੇਵਨ ਵਧਾ ਦਿੰਦੇ ਹਾਂ, ਤਾਂ ਪਸ਼ੂਆਂ ਵਾਸਤੇ ਇਸ ਮੌਸਮ ਦੇ ਵਿੱਚ ਕਿਹੜੀਆਂ ਤਬਦੀਲੀਆਂ ਹੋਣੀਆਂ ਚਾਹੀਦੀਆਂ ਨੇ, ਖਾਸ ਤੌਰ ਦੇ ਉੱਤੇ ਖੁਰਾਕ ਨੂੰ ਲੈ ਕੇ?
0: ਇਹ ਬਹੁਤ ਵਧੀਆ ਜਿਹੜੀ ਹੈਗੀ ਆ, ਬਹੁਤੇ ਪਸ਼ੂ ਪਾਲਕਾਂ ਨੂੰ ਜਿਹੜਾ ਹੈਗਾ ਖੁਰਾਕੀ ਜਿਹੜੇ ਹੈਗੇ ਨੇ ਪ੍ਰਬੰਧਨ ਬਾਰੇ ਨਹੀਂ ਪਤਾ ਹੁੰਦਾ। ਅਤੇ ਇਹਦੇ ਵਿੱਚੋਂ ਦੇਖੋ ਸਭ ਤੋਂ ਜ਼ਰੂਰੀ ਜਿਹੜੀ ਗੱਲ ਆ ਪਾਣੀ ਆ, ਕਿਉਂਕਿ ਪਸ਼ੂ ਦੇ ਜਿਹੜਾ 2/3 ਹਿੱਸਾ ਉਹ ਪਾਣੀ ਦਾ ਬਣਿਆ ਹੋਇਆ ਜੀ
1: ਜੀ।
0: ਅਤੇ ਜੋ ਆਪਾਂ ਪਸ਼ੂ ਤੋਂ ਦੁੱਧ ਲੈ ਰਹੇ ਹਾਂ ਉਹਦੇ 'ਚ 87% ਪਾਣੀ ਹੁੰਦਾ, ਇਸ ਕਰਕੇ ਪਾਣੀ ਦੀ ਜਿਹੜੀ ਆ ਬਹੁਤ ਜ਼ਿਆਦਾ ਮਹੱਤਤਾ ਪਸ਼ੂ ਦੇ ਸਰੀਰ ਦੇ ਵਿੱਚ। ਇੱਕ ਪਸ਼ੂ ਨੂੰ ਰੋਜ਼ਾਨਾ 100 ਤੋਂ 125 ਲੀਟਰ ਪਾਣੀ ਚਾਹੀਦਾ ਹੁੰਦਾ
1: ਜੀ।
0: ਅਤੇ ਜਿਹੜੇ ਪਸ਼ੂ ਪਾਲਕ ਬਾਲਟੀਆਂ ਨਾਲ ਜਾਂ ਪਸ਼ੂ ਨੂੰ ਖੋਲ੍ਹ ਕੇ ਕਿਸੇ ਖੁਰਲੀ 'ਤੇ ਪਾਣੀ ਪਿਲਾਉਂਦੇ ਨੇ ਉਹਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਪਾਣੀ ਆ 24 ਘੰਟੇ ਪਸ਼ੂ ਦੇ ਕੋਲੇ ਪ੍ਰਬੰਧ ਉਹਦਾ ਹੋਣਾ ਚਾਹੀਦਾ। ਅਤੇ ਇੱਕ ਗੱਲ ਉਹਦੇ ਵਿੱਚ ਧਿਆਨ ਰੱਖਣੀ ਆ, ਜਿਹੜਾ ਪਾਣੀ ਦਾ ਜਿਹੜੀ ਚਬੱਚਾ ਹੋਊਗਾ ਜਾਂ ਪਾਣੀ ਦਾ ਢੋਲ ਹੋਊਗਾ ਉਹ ਇੰਨਾ ਨੀਵਾਂ ਨਾ ਹੋਵੇ ਕਿ ਪਸ਼ੂ ਨੀਵਾਂ ਹੋ ਕੇ ਪਾਣੀ ਪੀਣਾ ਪਵੇ। ਉਸਦੀ ਜਿਹੜੀ ਡੂੰਘਾਈ ਆ ਉਹ 1 ਫੁੱਟ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਅਤੇ ਦੂਸਰੀ ਜਿਹੜਾ ਉਹ ਪਾਣੀ ਦਾ ਸਰੋਤ ਆ ਜਿੱਥੇ ਆਪਾਂ ਪਾਣੀ ਰੱਖਿਆ ਹੋਇਆ ਉਹ ਸਿੱਧਾ ਸੂਰਜ ਦੇ ਉਹਦੇ ਵਿੱਚ ਉਹਦੀ ਧੁੱਪ ਨਹੀਂ ਜਾਣੀ ਚਾਹੀਦੀ, ਕਿਉਂਕਿ ਜੇ ਧੁੱਪ ਜਾਊਗੀ ਤਾਂ ਜਿਲਵ ਪੈਦਾ ਹੋਊਗੀ, ਕਾਈ ਪੈਦਾ ਹੋਊਗੀ, ਉਹ ਅੱਗੇ ਗੂੰਗੇ ਹੇ ਹੇ ਬੱਚਾ ਸੁੱਟਣਾ ਜਾਂ ਜਿਹੜਾ ਥਨੈਲਾ ਰੋਗ ਆ ਦੁੱਧ ਦਾ ਰੋਗ ਆ ਉਹਨੂੰ ਜਨਮ ਦਿੰਦੀ ਆ। ਇਸ ਕਰਕੇ ਪਾਣੀ ਆ ਜਿਹੜਾ ਪਸ਼ੂ ਦੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਆ ਗਰਮੀਆਂ ਦੇ ਵਿੱਚ। ਦੂਸਰੀ ਜੇ ਆਪਾਂ ਗੱਲ ਕਰੀਏ ਉਹਦੇ ਵਿੱਚ, ਜੇ ਆਪਾਂ ਫੀਡ ਦੀ ਗੱਲ ਕਰੀਏ ਉਹਦੇ ਵਿੱਚ ਸਭ ਤੋਂ ਜ਼ਰੂਰੀ ਆ 1 ਕੁਇੰਟਲ ਪਿੱਛੇ 30-35 ਕਿਲੋ ਆਪਾਂ ਨੂੰ ਅਨਾਜ ਪਵਾਉਣਾ ਚਾਹੀਦਾ। ਉਹਦੇ ਵਿੱਚੋਂ ਹੁਣ ਜਿਵੇਂ ਮੌਸਮ ਆ ਮੱਕੀ ਆ ਜਿਹੜੀ ਆਮ ਪਸ਼ੂ ਪਾਲਕਾਂ ਨੂੰ ਅਵੇਲੇਬਲ ਆ, ਪਸ਼ੂ ਪਾਲਕ ਉਹਨੂੰ 1 ਕੁਇੰਟਲ ਪਿੱਛੇ 20 ਤੋਂ 25 ਕਿਲੋ ਜਿਹੜੀ ਮੱਕੀ ਆ ਉਹ ਪਵਾ ਸਕਦੇ ਨੇ, ਬਾਕੀ 10-12 ਕਿਲੋ ਕਣਕ ਪਵਾ ਸਕਦੇ ਨੇ।

0: ਉਸ ਤੋਂ ਬਾਅਦ ਗਰਮੀ ਦੇ ਵਿੱਚ ਪ੍ਰੋਟੀਨ ਅਤੇ ਊਰਜਾ ਦੀ ਬਹੁਤ ਜ਼ਰੂਰਤ ਹੁੰਦੀ ਆ। ਆਪਾਂ ਖਲ਼ ਦੀ ਵਰਤੋਂ ਕਰ ਸਕਦੇ ਹਾਂ, ਸਰੋਂ ਦੀ ਖਲ਼ ਚੂਰ ਕੇ ਪਵਾ ਸਕਦੇ ਹਾਂ, ਉਹ ਵੀ 30 ਤੋਂ 35 ਕਿਲੋ ਆਪਾਂ ਸਰੋਂ ਦੀ ਖਲ਼ ਆ ਜਿਹੜੀ ਉਹਦੇ 'ਚ ਪਵਾ ਸਕਦੇ ਹਾਂ।
1: ਜੀ,
0: ਉਸ ਤੋਂ ਬਾਅਦ ਜਿਹੜਾ ਸਭ ਤੋਂ ਜ਼ਰੂਰੀ ਗੱਲ ਆ ਫਾਈਬਰ, ਕਿਉਂਕਿ ਗਰਮੀ ਦੇ ਵਿੱਚ ਪਾਣੀ ਦੀ ਜਿਹੜੀ ਪਸ਼ੂ ਦੇ ਸਰੀਰ ਦੇ ਵਿੱਚ ਆਮ ਤੌਰ 'ਤੇ ਕਮੀ ਹੀ ਰਹਿੰਦੀ ਆ, ਜਿਹਦੇ ਕਰਕੇ ਬੰਨ ਦੀ ਸ਼ਿਕਾਇਤ ਅਤੇ ਤੂੜੀ ਕਰਕੇ ਜ਼ਿਆਦਾ ਬੰਨ ਪੈਂਦਾ, ਪਸ਼ੂ ਨੂੰ ਗੋਹਾ ਨਹੀਂ ਆਉਂਦਾ, ਪਸ਼ੂ ਦਾ ਗੋਹਾ ਸੁੱਕਾ ਆਉਂਦਾ, ਉਹਨੂੰ ਬਚਾਉਣ ਵਾਸਤੇ ਫੀਡ ਦੇ ਵਿੱਚ ਆਪਾਂ ਨੂੰ ਚੋਕਰ ਜਾਂ ਛਿਲਕਾ, ਕਣਕ ਦਾ ਚੋਕਰ ਜਾਂ ਸੋਇਆਬੀਨ ਦਾ ਛਿਲਕਾ, ਛੋਲਿਆਂ ਦਾ ਛਿਲਕਾ 10 ਤੋਂ 12 ਕਿਲੋ ਇਹ ਆਪਾਂ ਨੂੰ ਪਵਾਉਣਾ ਚਾਹੀਦਾ। ਇਹ ਇੱਕ ਚੰਗਾ ਫਾਈਬਰ ਦਾ ਸਰੋਤ ਆ ਅਤੇ ਜਿਹੜੇ ਪਸ਼ੂ ਜਿਨ੍ਹਾਂ ਨੂੰ ਬੰਨ ਜ਼ਿਆਦਾਤਰ ਪੈਂਦਾ ਰਹਿੰਦਾ ਉਹਨਾਂ ਦੇ ਖੁਰਾਕ ਦੇ ਵਿੱਚ ਇਹ ਹੋਣਾ ਚਾਹੀਦਾ। ਅਤੇ ਦੂਸਰੀ ਗੱਲ ਜਿਹੜੀ ਆ ਵੀ ਗਰਮੀ ਦੇ ਵਿੱਚ ਗਲੂਕੋਸ, ਜਿਹਨੂੰ ਆਪਾਂ ਖੰਡ ਕਹਿ ਦਿੰਦੇ ਹਾਂ, ਉਹ ਆਪਣੇ ਸਰੀਰ ਦੇ ਵਿੱਚੋਂ ਪਸ਼ੂਆਂ ਦੇ ਸਰੀਰ ਦੇ ਵਿੱਚੋਂ ਆਮ ਤੌਰ 'ਤੇ ਘੱਟ ਰਹਿੰਦੀ ਆ। ਆਮ ਤੌਰ 'ਤੇ ਪਸ਼ੂ ਪਾਲਕਾਂ ਦੀ ਸ਼ਿਕਾਇਤ ਹੁੰਦੀ ਆ ਕਿ ਵੀ ਸਾਡਾ ਪਸ਼ੂ ਖੜਾ ਖੜਾ ਗਿਰ ਗਿਆ ਜੀ, ਮਰ ਗਿਆ, ਉਹਦੀ ਡੈਥ ਹੋ ਗਈ। ਆਮ ਤੌਰ 'ਤੇ ਦੇਖਿਆ ਜਾਂਦਾ ਵੀ ਗਰਮੀਆਂ ਦੇ ਵਿੱਚ ਗਲੂਕੋਸ ਆ ਜਿਹੜੀ 35 ਤੋਂ ਥੱਲੇ ਆਮ ਤੌਰ 'ਤੇ ਰਹਿੰਦੀ ਆ
1: ਜੀ।
0: ਅਤੇ ਗਲੂਕੋਸ ਨੂੰ ਪੂਰਾ ਕਰਨ ਲਈ ਖੁਰਾਕ ਦੇ ਵਿੱਚ 5 ਤੋਂ 7 ਕਿਲੋ ਗੁੜ ਜਾਂ ਸ਼ੱਕਰ ਆਪਾਂ ਨੂੰ ਰੋਜ਼ ਜਿਹੜੀ ਆ ਉਹ 1 ਕੁਇੰਟਲ ਪਿੱਛੇ ਪਾਉਣੀ ਚਾਹੀਦੀ ਆ। ਆਮ ਤੌਰ 'ਤੇ ਦੇਖਿਆ ਗਿਆ ਕਿਸਾਨਾਂ ਦੇ ਵਿੱਚ ਹੁੰਦਾ ਵੀ ਜਿਹੜੀ ਗੁੜ ਆ ਉਹ ਗਰਮ ਹੁੰਦਾ, ਪਰ ਗੁੜ ਗਰਮ ਨਹੀਂ ਹੁੰਦਾ, ਉਹ ਗਲੂਕੋਸ ਦਾ ਬਹੁਤ ਚੰਗਾ ਸਰੋਤ ਆ
1: ਜੀ।
0: ਇਸ ਕਰਕੇ ਇਹਨੂੰ ਆਪਾਂ ਵਿੱਚ ਜ਼ਰੂਰ ਅਪਣਾਈਏ। 1 ਕਾਲਾ ਨਮਕ ਇਹ ਆਪਾਂ ਜ਼ਰੂਰ ਡਾਇਟ ਦੇ ਵਿੱਚ ਅਪਣਾਈਏ। ਅਤੇ ਜੇ ਆਪਾਂ ਦੇਖਿਆ ਜਾਵੇ 2 ਚੀਜ਼ਾਂ ਹੋਰ ਜਿਹੜੀਆਂ, ਜਿਵੇਂ ਪਾਣੀ ਨਾਲ ਤੌਂਸਣ ਲੱਗ ਜਾਂਦੀਆਂ ਨੇ, ਮੂੰਹ 'ਚੋਂ ਪਾਣੀ ਆਉਣ ਲੱਗ ਜਾਂਦਾ, ਉਹਦੇ ਲਈ ਪੋਟਾਸ਼ੀਅਮ ਕਾਰਬੋਨੇਟ ਅਤੇ ਡਾਈ ਕੈਲਸ਼ੀਅਮ ਫਾਸਫੋਰਸ, ਇਹ ਆਮ ਨੇ, 5 ਰੁਪਏ ਦੀ ਆਈਟਮ ਆ, 5 ਰੁਪਏ ਕਿਲੋ ਦੇ ਹਿਸਾਬ ਨਾਲ ਪੈਂਦੀ ਆ। ਇਹ ਪਸ਼ੂ ਪਾਲਕ ਕਿਤੋਂ ਵੀ ਲੈ ਸਕਦੇ ਨੇ ਅਤੇ ਇਹ ਵੀ ਬਹੁਤ ਚੰਗਾ ਸਰੋਤ ਆ ਪੋਟਾਸ਼ੀਅਮ ਦਾ। ਆਮ ਤੌਰ 'ਤੇ ਕੱਟੀਆਂ ਬੱਚੀਆਂ ਦੀ ਜਿਹੜੀ ਮਰਗਤ ਆ ਉਹ ਇਸੇ ਨਾਲ ਹੁੰਦੀ ਆ, ਗਰਮੀਆਂ ਦੇ ਵਿੱਚ ਪੋਟਾਸ਼ੀਅਮ ਜਿਹੜਾ ਘੱਟ ਜਾਂਦਾ
1: ਜੀ। ਅਤੇ ਡਾਕਟਰ ਸਾਹਿਬ, ਜਿਵੇਂ ਖੁਰਾਕ ਦੀ ਗੱਲ ਆਪਾਂ ਕਰਕੇ ਹਟੇ ਹਾਂ, ਤਾਂ ਕਈ ਵਾਰ ਕੀ ਹੁੰਦਾ ਹੈ ਕਿ ਪਸ਼ੂ ਨੂੰ ਗਰਮੀ ਮਹਿਸੂਸ ਹੁੰਦੀ ਆ ਅੰਦਰੂਨੀ ਤੌਰ ਦੇ ਉੱਤੇ, ਜਿਵੇਂ ਅਸੀਂ ਕਹਿੰਦੇ ਨੇ ਕਿ ਸਾਡੇ ਪੇਟ ਦੇ ਵਿੱਚ, ਲੀਵਰ ਦੇ ਵਿੱਚ ਗਰਮੀ ਆ, ਤਾਂ ਉਹ ਤੋਂ ਕਿਵੇਂ ਬਚਾਅ ਕਰਨਾ? ਕੀ ਕੋਈ ਖਾਸ ਚੀਜ਼ ਆ ਜਿਹੜੀ ਉਹ ਖੁਰਾਕ ਦੇ ਵਿੱਚ ਇਸਤੇਮਾਲ ਕੀਤੀ ਜਾ ਸਕਦੀ ਹੈ?
0: ਬਿਲਕੁਲ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਚੋਕਰ ਆ ਜਾਂ ਛਿਲਕਾ ਹੈ ਇਹ ਵੀ ਠੰਡਾ ਹੁੰਦਾ ਹੈ, ਸ਼ੱਕਰ ਦਾ ਪਾਣੀ ਆ ਉਹ ਆਪਾਂ ਦੇ ਸਕਦੇ ਹਾਂ, ਠੀਕ ਹੈ ਜੀ, ਦਲੀਆ ਬਣਾ ਕੇ ਦੇ ਸਕਦੇ ਹਾਂ, ਇਹ ਠੰਡੇ ਉਹਦੇ ਵਿੱਚ ਆ ਜਾਂਦੀਆਂ ਨੇ ਚੀਜ਼ਾਂ, ਇਹ ਆਪਾਂ ਦੇ ਸਕਦੇ ਹਾਂ, ਦੁੱਧ 'ਤੇ ਵੀ ਬਹੁਤ ਵਧੀਆ ਇਹਦਾ ਪ੍ਰਭਾਵ ਪੈਂਦਾ ਹੈਗਾ, ਇਹ ਚੀਜ਼ਾਂ ਆਪਾਂ ਵਰਤ ਸਕਦੇ
1: ਜੀ। ਅਤੇ ਡਾਕਟਰ ਸਾਹਿਬ, ਅਕਸਰ ਆਪਾਂ ਬਿਮਾਰੀਆਂ ਦੀ ਗੱਲ ਕਰਦੇ ਹਾਂ, ਬਿਮਾਰੀਆਂ ਦੀ ਰੋਕਥਾਮ ਵਾਸਤੇ ਵੈਕਸੀਨੇਸ਼ਨ ਵੀ ਹੁੰਦੀ ਆ, ਟੀਕਾਕਰਨ ਵਾਸਤੇ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਨੇ, ਅਤੇ ਇਸ ਮੌਸਮ ਦੇ ਵਿੱਚ ਕਿਸਾਨ ਵੀਰਾਂ ਨੂੰ ਜ਼ਰੂਰ ਦੱਸਿਓ ਕਿ ਕਿਹੜੀ ਵੈਕਸੀਨ ਲਾਉਣੀ ਚਾਹੀਦੀ ਹੈ?
0: ਹੁਣ ਦੇਖੋ ਗਰਮੀ ਦਾ ਮੌਸਮ ਆ, ਇਹਦੇ ਵਿੱਚ ਜਿਹੜਾ ਹੁਣ ਸਮਾਂ ਚੱਲ ਰਿਹਾ ਉਹ ਮੂੰਹ ਖੁਰ ਦਾ ਸਮਾਂ ਚੱਲ ਰਿਹਾ। ਮੂੰਹ ਖੁਰ ਦੀ ਵੈਕਸੀਨ ਆ ਜਿਹੜੀ ਉਹ ਜੇ ਕੋਈ ਪਸ਼ੂ ਪਾਲਕ ਰਹਿੰਦਾ ਤਾਂ ਜ਼ਰੂਰ ਆਪਣੇ ਨੇੜੇ ਦੇ ਪਸ਼ੂ ਜਿਹੜਾ ਹਸਪਤਾਲ ਉਹਦੇ ਨਾਲ ਤਾਲਮੇਲ ਕਰਕੇ ਜ਼ਰੂਰ ਆਪਣੇ ਡੰਗਰਾਂ ਦੇ ਲਵਾਓ। ਦੂਸਰਾ ਜਿਹੜਾ ਹੈਗੀ ਆ ਵੈਕਸੀਨ, ਉਹ ਗਲਘੋਟੂ ਦੀ ਵੈਕਸੀਨ ਆ ਜੀ। ਅੱਗੇ ਮੌਸਮ ਬਰਸਾਤਾਂ ਦਾ ਆ ਰਿਹਾ, ਜੁਲਾਈ ਅਗਸਤ ਦਾ ਮਹੀਨਾ ਬਰਸਾਤਾਂ ਦਾ ਹੁੰਦਾ, ਉਸ ਤੋਂ ਪਹਿਲਾਂ ਗਲਘੋਟੂ ਦੀ ਜਿਹੜੀ ਵੈਕਸੀਨ ਆ ਉਹ ਲੱਗੀ ਹੋਣੀ ਚਾਹੀਦੀ ਆ। ਇਹ 2 ਜਿਹੜੀਆਂ ਵੈਕਸੀਨਾਂ ਨੇ, ਇੱਕ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਥਲੇਰੀਆ ਦੀ ਵੈਕਸੀਨ, ਉਹ ਫਰਵਰੀ ਦੇ ਵਿੱਚ ਲੱਗਦੀ ਹੁੰਦੀ ਆ, ਉਹ ਵੀ ਹਰ ਸਾਲ ਆਪਣੇ ਪਸ਼ੂਆਂ ਨੂੰ ਜ਼ਰੂਰ ਲਵਾਉਣ ਜਿਹੜੇ ਵੱਡੇ ਡੇਰੀ ਫਾਰਮਰ ਨੇ
1: ਜੀ। ਅਤੇ ਜਿਵੇਂ ਡਾਕਟਰ ਸਾਹਿਬ, ਅਕਸਰ ਆਪਾਂ ਘਰ ਦੇ ਵਿੱਚ ਬੱਚਿਆਂ ਦਾ ਧਿਆਨ ਰੱਖਦੇ ਹਾਂ, ਕਿਉਂਕਿ ਜਿਹੜੇ ਵੱਡੇ ਨੇ ਉਹ ਆਪਣੇ ਆਪ ਨੂੰ ਥੋੜ੍ਹਾ ਬਹੁਤਾ ਜੇਕਰ ਕੋਈ ਬਿਮਾਰੀ ਠਮਾਰੀ ਹੋ ਜਾਵੇ ਤਾਂ ਰਿਕਵਰ ਕਰ ਵੀ ਲੈਂਦੇ ਨੇ, ਤਾਂ ਬੱਚਾ ਜਿਹੜਾ ਉਹ ਕਈ ਵਾਰ ਕਿਸੇ ਵੀ ਰੋਗ ਜਾਂ ਸਮੱਸਿਆ ਦੀ ਮਾਰ ਦੇ ਹੇਠ ਆ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਆਪਾਂ ਪਸ਼ੂ ਧਨ ਦੀ ਗੱਲ ਕਰੀਏ, ਤਾਂ ਇਕੱਲੇ ਜਿਹੜੇ ਡੰਗਰ ਨੇ ਵੱਡੇ, ਮੱਝਾਂ ਗਾਵਾਂ, ਉਹ ਨਹੀਂ ਆ, ਉਹਨਾਂ ਦੇ ਨਾਲ ਕੱਟੜੂ ਵਛੜੂ ਵੀ ਆ, ਤਾਂ ਕੁੱਲ ਮਿਲਾ ਕੇ ਉਹਨਾਂ ਦਾ ਕਿੰਨਾ ਕੁ ਧਿਆਨ ਇਸ ਗਰਮੀ ਦੇ ਮੌਸਮ ਦੇ ਵਿੱਚ ਰੱਖਣਾ ਚਾਹੀਦਾ?
0: ਬਿਲਕੁਲ ਜੀ, ਜਿਹੜੀਆਂ ਬੱਚੀਆਂ ਨੇ ਡੇਰੀ ਫਾਰਮਰ ਆਪਣੇ ਪਾਲਦੇ ਨੇ ਜਾਂ ਪਸ਼ੂ ਪਾਲਕ ਪਾਲਦੇ ਨੇ, ਇਹ ਬੱਚੀਆਂ ਦਾ ਜੇ ਤੁਸੀਂ ਧਿਆਨ ਰੱਖੋਗੇ ਤਾਂ 8-9 ਮਹੀਨੇ ਦੀ ਬੱਚੀ ਵੀ ਗੱਭਣ ਹੋ ਸਕਦੀ ਹੈ। ਇਸ ਕਰਕੇ ਉਹੀ ਗੱਲ ਫਿਰ ਤੋਂ ਮੈਂ ਦੁਹਰਾਊਂਗਾ ਵੀ ਇੱਕ ਤਾਂ ਖੁਰਾਕ, ਇੱਕ ਜਿਹੜਾ ਹੈਗਾ ਤੁਹਾਡਾ ਰਹਿਣਾ ਸਹਿਣਾ ਸ਼ੈੱਡ ਦਾ ਕਿਸ ਤਰ੍ਹਾਂ ਦਾ, ਪਾਣੀ ਦੀ ਜਿਹੜੀ ਹੈਗੀ ਆ ਉਹ ਅਵੇਲੇਬਿਲਟੀ ਕਿਵੇਂ ਆ, ਇਹ ਉਸ 'ਤੇ ਡਿਪੈਂਡ ਕਰਦੀ ਆ। ਛੋਟੇ ਬੱਚਿਆਂ ਦੇ ਵਿੱਚ ਕਾਫ ਸਟਾਰਟਰ ਜਾਂ ਕਾਫ ਗਰੋਅਰ, 6 ਮਹੀਨੇ ਤੱਕ ਆਪਾਂ ਕਾਫ ਸਟਾਰਟਰ ਆ ਜਿਹੜਾ ਉਹ ਪਾ ਸਕਦੇ ਹਾਂ ਛੋਟੇ ਬੱਚਿਆਂ ਨੂੰ, 6 ਮਹੀਨੇ ਤੋਂ ਬਾਅਦ ਆਪਾਂ ਕਾਫ ਗਰੋਅਰ ਸ਼ੁਰੂ ਕਰ ਸਕਦੇ ਹਾਂ ਜੀ। ਅਤੇ ਸਮੇਂ ਸਮੇਂ 'ਤੇ ਪੇਟ ਦੇ ਜੰਮ ਲੱਪਾਂ ਦੀ ਜਿਹੜੀ ਆ ਦਵਾਈ ਆ ਪੇਟ ਦੇ ਕੀੜਿਆਂ ਲਈ ਉਹ ਦਿੰਦੇ ਰਹਿਣਾ ਚਾਹੀਦਾ। ਅਤੇ ਜਿਹੜਾ ਛੋਟੇ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲਦਾ ਮੂਕ, ਆਮ ਤੌਰ 'ਤੇ ਗਰਮੀਆਂ ਦੇ ਵਿੱਚ ਮੂਕ ਦੀ ਸਮੱਸਿਆ ਜ਼ਿਆਦਾ ਆ ਜਾਂਦੀ ਆ,

0: ਕਿਉਂਕਿ ਸੁੰਡੀ ਪੈ ਜਾਂਦੀ ਆ ਬਰਸਾਤਾਂ ਦੇ ਵਿੱਚ, ਅਤੇ ਉਹਦੇ ਲਈ ਡੀਵੋਰਮਿੰਗ ਅਤੇ ਆਪਦੇ ਨੇੜੇ ਦੇ ਪਸ਼ੂ ਹਸਪਤਾਲ ਦੇ ਵਿੱਚੋਂ ਸਲਾਹ ਲੈ ਕੇ ਆਪਾਂ ਐਂਟੀਬਾਇਓਟਿਕ ਗੋਲੀਆਂ ਵੀ ਉਹਨਾਂ ਨੂੰ ਦੇ ਸਕਦੇ ਹਾਂ, ਇਸ ਤਰ੍ਹਾਂ ਆਪਾਂ ਉਹਨਾਂ ਨੂੰ ਜਿਹੜਾ ਬਚਾ ਸਕਦੇ ਹਾਂ।
1: ਜੀ, ਅਤੇ ਜਿਸ ਤਰ੍ਹਾਂ ਦੇ ਨਾਲ ਆਪਾਂ ਖੁਰਾਕ ਦੀ ਗੱਲ ਕਰਕੇ ਹਟੇ ਹਾਂ ਜੀ, ਤਾਂ ਖੁਰਾਕ ਦੇ ਵਿੱਚ ਅਕਸਰ ਕਿ ਥੋੜ੍ਹੀ ਜਿਹੀ ਕਿੱਲਤ ਆ ਜਾਂਦੀ ਹੈ। ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਤੂੜੀ ਦੇ ਉੱਤੇ ਜ਼ਿਆਦਾ ਨਿਰਭਰਤਾ ਹੋ ਜਾਂਦੀ ਆ, ਜਾਂ ਅਸੀਂ ਸਾਇਲੇਜ ਵਗੈਰਾ ਦੇ ਉੱਤੇ ਨਿਰਭਰਤਾ ਵਧਾ ਦਿੰਦੇ ਹਾਂ, ਤਾਂ ਜਿਹੜਾ ਹਰਾ ਚਾਰਾ ਹੈ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਤਾਂ ਇਸ ਦੌਰਾਨ ਤੂੜੀ ਕਿੰਨੀ ਕੁ ਲਾਹੇਵੰਦ ਹੋ ਸਕਦੀ ਹੈ, ਅਤੇ ਇਕੱਲੀ ਤੂੜੀ ਦੇਣ ਦੇ ਨਾਲ ਕੋਈ ਨੁਕਸਾਨ ਤਾਂ ਨਹੀਂ?
0: ਜਿਹੜੀ ਤੂੜੀ ਹੈ ਜੀ, ਉਹ ਤਕਰੀਬਨ ਤੁਹਾਡੀ ਜਿਹੜਾ ਇੱਕ ਪਸ਼ੂ ਨੂੰ ਰੋਜ਼ਾਨਾ 2 ਕਿਲੋ ਤੋਂ ਵੱਧ ਨਹੀਂ ਪੈਣੀ ਚਾਹੀਦੀ। ਜਿੰਨੀ ਜ਼ਿਆਦਾ ਤੂੜੀ ਹੋਊਗੀ, ਤੂੜੀ ਦਾ ਇੱਕ ਸਿੱਧਾ ਜਿਹਾ ਹਿਸਾਬ ਆ, ਜੇ ਗੋਹੇ ਦੇ ਵਿੱਚ ਤੂੜੀ ਆ ਰਹੀ ਆ ਇਹਦਾ ਮਤਲਬ ਤੁਸੀਂ ਤੂੜੀ ਵੱਧ ਪਾ ਰਹੇ ਹੋ, ਜੇ ਗੋਹੇ 'ਚ ਤੂੜੀ ਨਹੀਂ ਆ ਰਹੀ ਤਾਂ ਤੂੜੀ ਤੁਸੀਂ ਬਿਲਕੁਲ ਸਹੀ ਪਾ ਰਹੇ ਹੋ। ਤੂੜੀ ਦੀ ਜਗ੍ਹਾ ਤੁਸੀਂ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਚੋਕਰ ਪਾ ਸਕਦੇ ਹੋ, ਕਿਉਂਕਿ ਤੂੜੀ ਦੇ ਵਿੱਚ ਕੋਈ ਵੀ ਖੁਰਾਕੀ ਤੱਤ ਨਹੀਂ ਹੁੰਦੇ, ਉਹ ਇੱਕ ਤਰ੍ਹਾਂ ਨਾਲ ਭੁੱਖ ਮਾਰਨ ਲਈ ਜਾਂ ਢਿੱਡ ਭਰਨ ਲਈ ਵਰਤੀ ਜਾਂਦੀ ਆ। ਉਹਦੀ ਜਗ੍ਹਾ ਤੁਸੀਂ ਚੋਕਰ ਜਾਂ ਛਿਲਕਾ ਛੋਲਿਆਂ ਦਾ ਇਹ ਵਰਤ ਸਕਦੇ ਹੋ, ਕਿਉਂਕਿ ਜਿਹੜੇ ਇਹ ਨੇ, ਕਣਕ ਦਾ ਛਿਲਕਾ ਹੋ ਗਿਆ, ਜਿਵੇਂ ਕਣਕ ਦਾ ਚੋਕਰ ਹੋ ਗਿਆ, ਇਹ ਬੀ ਕੰਪਲੈਕਸ ਜਿਹੜੇ ਵਿਟਾਮਿਨ ਨੇ ਉਹਨਾਂ ਦਾ ਬਹੁਤ ਹੀ ਚੰਗਾ ਸਰੋਤ ਆ, ਫਾਸਫੋਰਸ ਵੀ ਬਹੁਤ ਚੰਗਾ ਹੁੰਦਾ ਇਹਦੇ ਵਿੱਚ। ਪਰ ਜੇ ਉਹੀ ਆਪਾਂ ਗੱਲ ਕਰੀਏ ਤੂੜੀ ਦੀ, ਤਾਂ ਤੂੜੀ ਦੇ ਵਿੱਚ ਇਹੋ ਜਿਹਾ ਕੋਈ ਚੀਜ਼ ਨਹੀਂ ਹੈ, ਸਗੋਂ ਤੂੜੀ ਜ਼ਿਆਦਾ ਪਾਉਣ ਨਾਲ ਬੰਨ ਦੀ ਸ਼ਿਕਾਇਤ ਬਹੁਤ ਆਉਂਦੀ। ਗਰਮੀਆਂ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪਾਣੀ ਬਹੁਤ ਘੱਟ ਜਾਂਦਾ, ਅਤੇ ਪਸ਼ੂ ਨੂੰ ਜੇ ਇੱਕ ਵਾਰ ਬੰਨ ਪੈ ਜੇ ਤਾਂ ਪਸ਼ੂ ਪਾਲਕ ਨੂੰ 10,000 15,000 ਦਾ ਨੁਕਸਾਨ ਹੋ ਜਾਂਦਾ। ਇਸ ਕਰਕੇ ਤੂੜੀ ਜਿਹੜੀ ਆ ਉਨੀ ਪਾਓ ਜਿੰਨੀ ਉਹ ਗੋਹੇ 'ਚ ਨਾ ਆਵੇ
1: ਜੀ। ਅਤੇ ਐਡਰ ਸਾਹਿਬ, ਆਪਾਂ ਧਾਤਾਂ ਦੇ ਚੂਰੇ ਦੇ ਉੱਤੇ ਵੀ ਗੱਲ ਕਰਦੇ ਹੁੰਦੇ ਹਾਂ, ਤਾਂ ਉਹ ਇਸ ਮੌਸਮ ਦੇ ਵਿੱਚ ਪਾਉਣਾ ਚਾਹੀਦਾ ਜਾਂ ਨਹੀਂ?
0: ਹਾਂਜੀ, ਹੁਣ ਧਾਤਾਂ ਦਾ ਚੂਰਾ ਜਿਹੜਾ ਹੈਗਾ ਉਹਦੀ ਜਿਹੜੀ ਥਾਂ ਉਹ ਪ੍ਰੀ ਮਿਕਸ ਨੇ ਲੈ ਲਈ ਹੈ ਜੀ। ਪ੍ਰੀ ਮਿਕਸ ਵੀ ਆਪਾਂ 1 ਕੁਇੰਟਲ ਪਿੱਛੇ 1 ਕਿਲੋ ਫੀਡ ਦੇ ਵਿੱਚ ਪਵਾ ਸਕਦੇ ਹਾਂ। ਜਿਹੜਾ ਕੋਈ ਪਸ਼ੂ ਪਾਲਕ ਛੋਟਾ, ਇੱਕ ਜਾਂ ਦੋ ਡੰਗਰ ਵਾਲਾ, ਉਹ ਮਿਨਰਲ ਮਿਕਸਚਰ ਵੀ ਪਾ ਸਕਦਾ ਜਾਂ ਧਾਤਾਂ ਦਾ ਚੂਰਾ ਪਾ ਸਕਦਾ। ਇਹ ਮਿਨਰਲਸ ਨੇ ਜਾਂ ਧਾਤਾਂ ਨੇ, ਇਹ ਪਸ਼ੂ ਦੇ ਜਿਹੜੇ ਸਰੀਰ ਦੇ ਜਿਹੜੇ ਆ ਮਤਲਬ ਗਤੀਵਿਧੀਆਂ ਨੇ, ਜਿਵੇਂ ਆਪਣੀ ਉਹਦੀ ਉਹਦੇ ਬੋਲਣ ਦੀ ਗਤੀਵਿਧੀ ਹੋਊਗੀ ਜਾਂ ਉਹਦੇ ਲਾ ਲਓ ਉਹਦੀ ਕਿਰਿਆਵਾਂ ਨੇ, ਉਹਨਾਂ ਦੇ ਵਿੱਚ ਬਹੁਤ ਮਹੱਤਤਾ ਰੱਖਦੇ ਨੇ। ਆਮ ਤੌਰ 'ਤੇ ਗਰਮੀਆਂ ਦੇ ਵਿੱਚ ਪਸ਼ੂ ਬੱਚਾ ਸਿੱਟ ਜਾਂਦੇ ਨੇ, ਜਾਂ ਗੂੰਗੇ ਹੇਹੇ ਨੇ, ਜਾਂ ਪਸ਼ੂ ਨੇ ਜਿਹੜੇ ਉਹ ਲੰਬੀ ਹੀਟ ਰੱਖਦੇ ਨੇ, ਤਾਂ ਉਹਨਾਂ ਦੇ ਵਿੱਚ ਜਿਹੜਾ ਬਹੁਤ ਵੱਡਾ ਰੋਲ ਆ ਉਹ ਧਾਤਾਂ ਦੇ ਚੂਰੇ ਦਾ। ਇਹ ਸਮੇਂ-ਸਮੇਂ 'ਤੇ ਰੋਜ਼ ਲਗਭਗ ਪਾਉਣਾ ਚਾਹੀਦਾ। ਕਈ ਪਸ਼ੂ ਪਾਲਕ ਇਹ ਸਮਝਦੇ ਨੇ ਵੀ ਇਹ ਇੱਕ ਦਵਾਈ ਆ, ਇਹ ਦਵਾਈ ਨਹੀਂ, ਇਹ ਪਸ਼ੂ ਦੀ ਇੱਕ ਖੁਰਾਕ ਆ, ਇਹ ਆਪਾਂ ਨੂੰ ਹਰ ਰੋਜ਼ ਪਾਉਣੀ ਚਾਹੀਦੀ ਹੈ, ਲਗਾਤਾਰ ਪਾਉਣੀ ਚਾਹੀਦੀ ਹੈ
1: ਜੀ। ਅਤੇ ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਪਸ਼ੂ ਗੱਭਣ ਹੁੰਦੇ ਨੇ, ਤਾਂ ਇਸ ਮੌਸਮ ਦਾ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਪ੍ਰਭਾਵ ਜ਼ਰੂਰ ਪੈਂਦਾ ਹੋਵੇਗਾ, ਤਾਂ ਉਹਦੇ ਵਾਸਤੇ ਕੀ ਸਾਵਧਾਨੀਆਂ ਵਰਤੀਆਂ ਚਾਹੀਦੀਆਂ ਨੇ?
0: ਬਿਲਕੁਲ, ਜਿਹੜੇ ਪਸ਼ੂ ਗੱਭਣ ਨੇ ਜੀ, ਆਮ ਤੌਰ 'ਤੇ ਦੇਖਿਆ ਗਿਆ ਜਿਹੜਾ ਹੁਣ ਸਮਾਂ ਚੱਲ ਰਿਹਾ ਪੰਜਾਬ 'ਚ, 70% ਪਸ਼ੂ ਗੱਭਣ ਚੱਲ ਰਹੇ ਨੇ ਹੁਣ ਇਸ ਟਾਈਮ 'ਤੇ। ਇੱਕ ਤਾਂ ਮੈਂ ਫਿਰ ਉਹੀ ਗੱਲ ਕਹੂੰਗਾ ਵੀ ਉਹਨਾਂ ਨੂੰ ਠੰਡੇ ਥਾਵੇਂ ਰੱਖੋ, ਪ੍ਰੋਪਰ ਜਿਹੜੀ ਆ ਹਵਾਦਾਰ ਸ਼ੈੱਡ ਹੋਵੇ ਤੁਹਾਡਾ, ਅਤੇ ਪਾਣੀ ਦੀ ਜਿਹੜੀ ਅਵੇਲੇਬਿਲਟੀ ਆ ਉਹ 24 ਘੰਟੇ ਉਹਦੇ ਕੋਲ ਹੋਵੇ ਪਸ਼ੂ ਕੋਲ, ਅਤੇ ਪਸ਼ੂ ਤੁਹਾਡੀ ਨਿਗਰਾਨੀ ਹੇਠ ਹੋਵੇ। ਜੇ ਕੋਈ ਹਰਕਤ ਕਰਦਾ ਜਾਂ ਕੋਈ ਜ਼ੋਰ ਮਾਰਦਾ ਜਾਂ ਕੋਈ ਬੱਚਾ ਸਿੱਟਣ ਦੀ ਤੁਹਾਨੂੰ ਕੋਈ ਨਿਸ਼ਾਨੀ ਲੱਗਦੀ ਆ, ਤਾਂ ਤੁਰੰਤ ਨੇੜੇ ਦੇ ਪਸ਼ੂ ਹਸਪਤਾਲ ਨਾਲ ਕੰਟੈਕਟ ਕੀਤਾ ਜਾਵੇ। ਅਤੇ ਜਿਹੜਾ ਹੈਗਾ ਪਾਣੀ ਦੇ ਵਿੱਚ, ਇੱਕ ਆਪਾਂ ਜਿਵੇਂ ਗਰਮੀਆਂ ਦੇ ਵਿੱਚ ORS ਪੀਂਦੇ ਹਾਂ, ਉਹ ਵੀ ਆਪਾਂ ਲਿਆ ਕੇ ਜਿਹੜੀਆਂ ਹਿਊਮਨ ਦੀਆਂ ਜਾਂ ਬੰਦਿਆਂ ਦੀਆਂ ਦਵਾਈਆਂ ਨੇ ਓਆਰਐਸ, ਉਹ ਵੀ ਵਰਤ ਸਕਦੇ ਹਾਂ, ਉਹ ਵੀ ਬਹੁਤ ਲਾਹੇਵੰਦ ਸਿੱਧ ਹੋ ਰਹੀਆਂ ਨੇ। ORS ਨੂੰ ਪਾਣੀ ਦੇ ਵਿੱਚ 1 ਲੀਟਰ ਪਾਣੀ ਦੇ ਵਿੱਚ ਆਪਾਂ ਪਾ ਕੇ ਵਰਤ ਸਕਦੇ ਹਾਂ
1: ਜੀ। ਅਤੇ ਇਸ ਤੋਂ ਇਲਾਵਾ ਜਿਵੇਂ ਅਕਸਰ ਇਸ ਮੌਸਮ ਦੇ ਵਿੱਚ ਡਾਕਟਰ ਸਾਹਿਬ, ਜਿਹੜੇ ਸਾਡੇ ਕਿਸਾਨ ਵੀਰ ਨੇ ਜਾਂ ਪਸ਼ੂ ਪਾਲਕ ਨੇ, ਉਹ ਪਸ਼ੂਆਂ ਨੂੰ ਖੁੱਲ੍ਹਾ ਛੱਡ ਲੈਂਦੇ ਨੇ ਕਿ ਚਲੋ ਆਪਾਂ ਗੇੜਾ ਲਵਾ ਲਿਆਈਏ ਜਾਂ ਕਿਤੇ ਪਸ਼ੂ ਚਰ ਲੈਣਗੇ। ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਦੇਖੀਏ ਤਾਂ ਅੱਜ ਕੱਲ੍ਹ ਛੱਪੜ ਤਾਂ ਚਲੋ ਘੱਟ ਗਏ ਨੇ, ਪਰ ਕਿਤੇ ਕਿਤੇ ਜਿਹੜੇ ਪਾਣੀ ਦੇ ਸਰੋਤ ਨੇ ਉਹਨਾਂ ਦੇ ਵਿੱਚ ਉਹਨਾਂ ਪਸ਼ੂਆਂ ਨੂੰ ਬਿਠਾ ਦਿੱਤਾ ਜਾਂਦਾ ਹੈ, ਫਿਰ ਇੱਕਦਮ ਪਸ਼ੂ ਬਾਹਰ ਨਿਕਲਦਾ। ਕੀ ਇਸ ਦੌਰਾਨ ਪਸ਼ੂ ਦੇ ਟੈਂਪਰੇਚਰ ਦੇ ਵਿੱਚ ਕੋਈ ਤਬਦੀਲੀ ਆਉਂਦੀ ਹੈ, ਜਿਵੇਂ ਆਪਾਂ ਕਹੀਏ ਤਾਂ ਜਿਵੇਂ ਗਰਮ ਸਰਦ ਕਹਿ ਦਿੰਦੇ ਹਾਂ, ਤਾਂ ਉਹਦਾ ਸ਼ਿਕਾਰ ਵੀ ਪਸ਼ੂ ਹੋ ਸਕਦਾ?
0: ਬਿਲਕੁਲ, ਚਾਂਸ ਦੇਖੋ ਘੱਟ ਨੇ ਬਹੁਤ ਗਰਮ ਸਰਦ ਦੇ, ਕਿਉਂਕਿ ਜਿਹੜੇ ਹੁਣ ਲਗਭਗ ਡੇਰੀ ਫਾਰਮਰ ਨੇ ਜਾਂ ਪਸ਼ੂ ਪਾਲਕ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਫੁਹਾਰਿਆਂ ਦੀ ਗੱਲ ਕੀਤੀ ਆ, ਆਮ ਤੌਰ 'ਤੇ ਫੁਹਾਰੇ ਚੱਲਦੇ ਰਹਿੰਦੇ ਨੇ, ਕਈ ਵਾਰ ਲਾਈਟ ਚਲੀ ਜਾਂਦੀ ਆ, ਫੁਹਾਰੇ ਬੰਦ ਹੋ ਜਾਂਦੇ ਨੇ, ਤਾਂ ਉਹ ਉਹਨਾਂ ਦਾ ਜਿਹੜਾ ਸਰੀਰਕ ਤਾਪਮਾਨ ਫਿਰ ਵੱਧ ਜਾਂਦਾ, ਫਿਰ ਜਦੋਂ ਲਾਈਟ ਆ ਜਾਂਦੀ ਹੈ ਫੁਹਾਰੇ ਚੱਲ ਪੈਂਦੇ ਨੇ, ਤਾਂ ਇੰਨਾ ਜ਼ਿਆਦਾ ਕੋਈ ਪਸ਼ੂਆਂ ਦੇ ਸਰੀਰ 'ਤੇ ਇਹਦਾ ਨਹੀਂ ਅਸਰ ਹੁੰਦਾ। ਪਰ ਜਿਹੜਾ ਹੈਗਾ ਵੀ ਜਿਹੜੀ ਪਸ਼ੂਆਂ ਨੂੰ ਚਰਾਉਣ ਨੂੰ ਆਪਾਂ ਜਿਹੜੀ ਗੱਲ ਕੀਤੀ ਆ, ਉਹ ਹਮੇਸ਼ਾ

0: ਥੋੜ੍ਹਾ ਜਿਹਾ ਸਵੇਰ ਜੋ ਦੇ ਸਮੇਂ ਲੈ ਕੇ ਜਾਓ ਜਾਂ ਫਿਰ ਸ਼ਾਮ ਨੂੰ ਲੈ ਕੇ ਜਾਓ। ਅਤੇ ਇੱਕ ਗੱਲ ਦਾ ਜ਼ਰੂਰ ਧਿਆਨ ਰੱਖੋ, ਜਿਹੜੇ ਪਾਣੀ ਦੇ ਸਰੋਤ ਕੋਲ ਤੁਸੀਂ ਲੈ ਕੇ ਜਾ ਰਹੇ ਹੋ ਉਹ ਮਤਲਬ ਕਿ ਕੋਈ ਦਵਾਈ ਤੋਂ ਰਹਿਤ ਹੋਵੇ। ਅੱਜ ਕੱਲ੍ਹ ਦੇਖਿਆ ਜਾਂਦਾ ਕਿਸਾਨ ਜਿਹੜੇ ਆਪਣੇ ਨੇ ਉਹ ਆਪਣੇ ਜਿਹੜਾ ਚਵੱਚਾ ਹੁੰਦਾ ਪਾਣੀ ਦਾ ਉਹਦੇ ਵਿੱਚ ਜਿਹੜੀ ਆ ਦਵਾਈ ਘੋਲ ਦਿੰਦੇ ਨੇ। ਇਸ ਤਰ੍ਹਾਂ ਨਾਲ ਵੀ ਦੇਖਿਆ ਗਿਆ ਪਿੱਛੇ ਜੇ ਇੱਕ ਦੋ ਡੈਥਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਨੇ। ਇਸ ਕਰਕੇ ਜਿਹੜੇ ਬਾਹਰਲੇ ਸਰੋਤ ਨੇ ਉੱਥੋਂ ਪਰਹੇਜ਼ ਕੀਤਾ ਜਾਵੇ ਵੀ ਪਸ਼ੂ ਜਿਹੜਾ ਉੱਥੋਂ ਪਾਣੀ ਨਾ ਪੀਵੇ।
1: ਜੀ, ਅਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਕਿਸਾਨ ਵੀਰਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ।
0: ਧੰਨਵਾਦ ਜੀ, ਬਹੁਤ ਬਹੁਤ।
1: ਸੋ ਇਹ ਸਨ ਕਿਸਾਨ ਵੀਰੋ ਸਾਡੇ ਨਾਲ ਡਾਕਟਰ ਗੁਰਜਾਪ ਸਿੰਘ ਹੋਰੀ, ਜਿਨ੍ਹਾਂ ਨੇ ਤੁਹਾਨੂੰ ਦੱਸ ਦਿੱਤਾ ਹੈ ਕਿ ਪਸ਼ੂਆਂ ਦਾ ਗਰਮੀ ਦੇ ਮੌਸਮ ਦੇ ਵਿੱਚ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ, ਖਾਸ ਤੌਰ ਦੇ ਉੱਤੇ ਉਹਨਾਂ ਨੂੰ ਹੀਟ ਸਟ੍ਰੋਕ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ। ਪਸ਼ੂ ਧਨ ਤੁਹਾਡੇ ਪਰਿਵਾਰ ਦਾ ਹਿੱਸਾ ਹੁੰਦਾ ਹੈ ਕਿਸਾਨ ਵੀਰੋ, ਇਸ ਕਰਕੇ ਉਹਦੀ ਸੰਭਾਲ ਅਤੇ ਸਿਹਤ ਬਾਰੇ ਧਿਆਨ ਰੱਖਣਾ ਬਹੁਤ ਲਾਜ਼ਮੀ ਹੈ। ਅਤੇ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਸਮੱਸਿਆ ਤੁਹਾਡੇ ਪਸ਼ੂ ਨੂੰ ਹੈ ਜਿਹੜੀ ਤੁਹਾਡੇ ਕੰਟਰੋਲ ਦੇ ਵਿੱਚੋਂ ਬਾਹਰ ਜਾ ਰਹੀ ਹੈ, ਤੁਸੀਂ ਉਹਦਾ ਪ੍ਰਬੰਧਨ ਕਰ ਲਿਆ ਪਰ ਫਿਰ ਵੀ ਉਹ ਜਿਹੜੀ ਸਮੱਸਿਆ ਹੈ ਉਹ ਖਤਮ ਨਹੀਂ ਹੋ ਰਹੀ, ਤਾਂ ਤੁਸੀਂ ਬਿਨਾਂ ਸਮਾਂ ਗਵਾਏ ਨਜ਼ਦੀਕੀ ਪਸ਼ੂ ਮਾਹਰਾਂ ਦੇ ਨਾਲ ਸੰਪਰਕ ਜ਼ਰੂਰ ਕਰਿਆ ਕਰੋ, ਕਿਉਂਕਿ ਸਰਕਾਰ ਵੱਲੋਂ ਵੀ ਵੱਖ ਵੱਖ ਥਾਵਾਂ ਦੇ ਉੱਤੇ ਡਾਕਟਰ ਸਾਹਿਬਾਨ ਨੇ ਜਿਹੜੇ ਉਹ ਤੈਨਾਤ ਕੀਤੇ ਗਏ ਨੇ। ਤਾਂ ਪਸ਼ੂ ਮਾਹਰਾਂ ਦੇ ਸੰਪਰਕ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਕੋਈ ਨਾ ਕੋਈ ਇਲਾਜ ਜ਼ਰੂਰ ਮਿਲੇਗਾ। ਅਤੇ ਕਈ ਵਾਰ ਅਸੀਂ ਆਪਣੇ ਆਪ ਹੀ ਦੇਸੀ ਜੇ ਟੋਟਕੇ ਅਪਣਾਉਣੇ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਪਸ਼ੂ ਵੀ ਮੁੱਲ ਦੇ ਨੇ ਅਤੇ ਜਿਹੜਾ ਸਾਡਾ ਉਤਪਾਦਨ ਆ ਦੁੱਧ ਦਾ ਉਹਦੇ ਉੱਤੇ ਵੀ ਫਿਰ ਸਿੱਧਾ ਅਸਰ ਪੈਂਦਾ। ਤੇ ਆਓ ਕਿਸਾਨ ਵੀਰੋ ਸੁਣਦੇ ਹਾਂ ਹੁਣ ਇੱਕ ਪੰਜਾਬੀ ਗੀਤ।

ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਇਹ ਗੀਤ ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਅਤੇ ਉਹਨਾਂ ਦੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ। ਹੁਣ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ।

ਤੇ ਸ਼ਾਮੀ 7:10 ਤੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਸ਼ਾਮੀ 7:45 ਤੇ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਤੁਹਾਡੇ ਫੋਨ ਦੇ ਰਿਕੁਐਸਟ ਦੇ ਆਧਾਰ ਤੇ ਹਿੰਦੀ ਤੇ ਪੰਜਾਬੀ 뮤직 ਸੁਣਵਾਉਂਦੇ ਹਾਂ। ਤੇ ਰਾਤੀ 8:15 ਤੇ ਪ੍ਰੋਗਰਾਮ ਵਿਰਾਸਤ ਲੈ ਕੇ ਹਾਜ਼ਰ ਹੋਵਾਂਗੇ, ਲੋਕ ਗੀਤਾਂ ਵਿੱਚ ਪੰਜਾਬੀ ਖਾਣ ਪੀਣ। ਅਤੇ ਰਾਤੀ 10 ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਹਾਜ਼ਰ ਹੋਵਾਂਗੇ, ਜਿਸ ਵਿੱਚ ਤੁਸੀਂ ਸਾਨੂੰ ਵਟਸਐਪ ਦੇ ਜ਼ਰੀਏ ਆਪਣੀ ਫਰਮਾਇਸ਼ ਭੇਜ ਸਕਦੇ ਹੋ ਅਤੇ ਇਸ ਦੇ ਨਾਲ ਹੀ ਤੁਹਾਡੇ ਖਤਾਂ 'ਤੇ ਆਧਾਰਿਤ ਜਿਹੜੀ ਤੁਹਾਡੀਆਂ ਫਰਮਾਇਸ਼ਾਂ ਸਾਨੂੰ ਮਿਲਦੀਆਂ ਨੇ ਉਹਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਅਤੇ ਰਾਤੀਂ 10:30 ਅੱਜ ਦਾ ਆਖਰੀ ਪ੍ਰੋਗਰਾਮ ਰਜਨੀਗੰਧਾ ਲੈ ਕੇ ਹਾਜ਼ਰ ਹੋਵਾਂਗੇ, ਜਿਸ ਵਿੱਚ ਅਸੀਂ ਤੁਹਾਨੂੰ ਪੁਰਾਣੇ ਹਿੰਦੀ ਫਿਲਮੀ ਗੀਤ ਸੁਣਵਾਉਂਦੇ ਹਾਂ। ਇਹ ਸੀ ਸਾਡੀ ਅੱਜ ਦੀ ਸਭਾ ਦੇ ਰਹਿੰਦੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਸੰਬੰਧੀ ਜਾਣਕਾਰੀ।

0: पता ना लगदा जे कलियां दे फुल बन के ना खिड़दे शिंगारां च संग जाना रंगां च रंग जाना कित्थों सी एह ढंग आउणा जे तितलियां दे खंभां च रंग ना मिलदे ख्वाबां नूं खंभ लाउंदे किवें कोयलां वांग असीं गाउंदे किवें जे परिंदियां लई आकाश ना हुंदा परछावें ने भी नाल नहीं सी चलना जे सूरज दा प्रकाश ना हुंदा ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਵਾਮੀ ਲਾਲੋ ਜੀ ਇਸ ਵੇਲੇ ਸ਼ਾਮ ਦੇ 6:20 ਹੋ ਰਹੇ ਨੇ ਅਤੇ ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਉਡੀਕ।
2: ਪੁੱਤਰ ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ, ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਫਰਿੱਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? ਜ਼ੀਰੋ। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣਾ ਹੀ ਪੈਣਾ।
3: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in।
4: ਫੋਰੈਕਸ ਟ੍ਰੇਡਿੰਗ ਹੁਣ
5: ਇੱਕ ਟ੍ਰੇਡ ਵਿੱਚ ਸਿਕਸਰ
6: ਇਹ ਅਟਕਿਆ।
7: ਪ੍ਰਸਿੱਧ ਪਹਿਲਾਂ ਸੁਰੱਖਿਆ ਨਹੀਂ ਤਾਂ ਕਲੀਨ ਬੋਰਡ। ਅਨਆਥੋਰਾਈਜ਼ਡ ਪਲੇਟਫਾਰਮਾਂ ਤੇ ਫੋਰੈਕਸ ਟ੍ਰੇਡਿੰਗ ਮਤਲਬ ਨੁਕਸਾਨ, ਧੋਖਾਧੜੀ ਅਤੇ ਕਾਨੂੰਨੀ ਕਾਰਵਾਈ ਦਾ ਡਰ।
4: ਮਤਲਬ ਨੁਕਸਾਨ ਦੀ ਹੈਟ੍ਰਿਕ। ਇਸ ਲਈ RBI ਦੀ ਵੈਬਸਾਈਟ ਤੇ ਜਾਓ, ਅਧਿਕਾਰਿਤ ਸੂਚੀ ਦੀ ਜਾਂਚ ਕਰੋ।
7: RBI ਕਹਿੰਦਾ ਹੈ
8: ਜਾਣਕਾਰ ਬਣੋ, ਸੁਚੇਤ ਰਹੋ।
9: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਅੱਜ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ। ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ। ਪੰਜਾਬ ਪੁਲਿਸ ਮੁਖੀ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਕਦਮ ਉਠਾਉਣ ਦੇ ਨਿਰਦੇਸ਼। ਪੰਜਾਬ ਨੇ ਮਈ 2026 ਦੌਰਾਨ GST ਸੰਗ੍ਰਹਿ ਵਿੱਚ 14.59% ਦਾ ਸ਼ਾਨਦਾਰ ਵਾਧਾ ਦਰਜ ਕੀਤਾ ਤੇ ਮੌਸਮ ਵਿਭਾਗ ਵੱਲੋਂ 4 ਜੂਨ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕਈ ਥਾਵਾਂ ਤੇ ਹਲਕੀ ਬਾਰਿਸ਼ ਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਦੇ ਰਾਮਸੀਆ ਪਿੰਡ ਤੋਂ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਇਹ ਮੁਹਿੰਮ 1 ਮਹੀਨੇ ਤੱਕ ਚੱਲੇਗੀ। 1 ਮਹੀਨੇ ਤੱਕ ਚੱਲਣ ਵਾਲੀ ਮੁਹਿੰਮ ਦੇਸ਼ ਦੀ ਖੇਤੀਬਾੜੀ ਜ਼ਮੀਨ ਨੂੰ ਬਚਾਉਣ ਅਤੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਬਾਰੇ ਜਾਗਰੂਕ ਕਰਨ ਲਈ ਇੱਕ ਵੱਡੀ ਪਹਿਲ ਹੈ। ਸਮਾਗਮ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਚੌਹਾਨ ਨੇ ਕਿਹਾ,
10: ये खेत बचाओ कार्यक्रम इसलिए कि हमारी माटी बर्बाद ना हो जाए, हमारे खेत बर्बाद ना हो जाए। धरती कहे पुकार के इतना खाद मत डालो, इतना कीटनाशक मत डालो।
9: ਖੇਤੀਬਾੜੀ ਯੂਨੀਵਰਸਿਟੀਆਂ, ਭਾਰਤੀ ਖੇਤੀਬਾੜੀ ਖੋਜ ਕੌਂਸਲ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਜਨਤਕ ਪ੍ਰਤੀਨਿਧੀ ਇਸ ਮੁਹਿੰਮ ਵਿੱਚ ਹਿੱਸਾ ਲੈ ਰਹੇ ਨੇ। ਮੁਹਿੰਮ ਤਹਿਤ ਕਿਸਾਨਾਂ ਨੂੰ ਮਿੱਟੀ ਦੀ ਪਰਖ, ਮਿੱਟੀ ਸਿਹਤ ਕਾਰਡ, ਕੁਦਰਤੀ ਖੇਤੀ, ਸੰਤੁਲਿਤ ਖਾਦ ਦੀ ਵਰਤੋਂ ਅਤੇ ਪਾਣੀ ਸੰਭਾਲ ਵਰਗੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਏਗੀ। ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, PM ਕਿਸਾਨ, ਫਸਲ ਬੀਮਾ ਯੋਜਨਾ ਅਤੇ ਕਿਸਾਨ ਕ੍ਰੈਡਿਟ ਕਾਰਡ ਵਰਗੀਆਂ ਸਰਕਾਰੀ ਯੋਜਨਾਵਾਂ ਦੇ ਲਾਭ ਵੀ ਕਿਸਾਨਾਂ ਨੂੰ ਉਪਲਬਧ ਕਰਵਾਏ ਜਾਣਗੇ। ਪੰਜਾਬ ਮੰਤਰੀ ਮੰਡਲ ਨੇ ਅੱਜ ਅਹਿਮ ਫੈਸਲਾ ਲੈਂਦਿਆਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਏ।

0: ਇਸ ਫੈਸਲੇ ਨਾਲ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਪ੍ਰਸ਼ਾਸਨਿਕ ਰੁਕਾਵਟਾਂ ਦੂਰ ਹੋਣਗੀਆਂ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR ਨੂੰ ਸੁਚਾਰੂ ਅਤੇ ਨਿਰਵਿਘਨ ਤਰੀਕੇ ਨਾਲ ਨੇਪਰੇ ਚਾੜਨ ਵਿੱਚ ਮਦਦ ਮਿਲੇਗੀ ਅਤੇ ਚੋਣਾਂ ਨਾਲ ਸੰਬੰਧਿਤ ਕਾਰਜਾਂ ਲਈ ਲੋੜੀਂਦਾ ਸਟਾਫ ਯਕੀਨੀ ਬਣਾਉਣ ਲਈ ਖਾਲੀ ਪਈਆਂ ਮਹੱਤਵਪੂਰਨ ਅਸਾਮੀਆਂ ਨੂੰ ਭਰਨ ਲਈ ਰਾਹ ਪੱਧਰਾ ਹੋਏਗਾ। ਇਹ ਫੈਸਲੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਏ ਗਏ। ਇਹ ਸੋਧ ਵਿਭਾਗ ਵਿੱਚ ਚੋਣ ਤਹਿਸੀਲਦਾਰ ਦੀਆਂ 7 ਖਾਲੀ ਅਸਾਮੀਆਂ ਹੋਣ ਕਾਰਨ ਜ਼ਰੂਰੀ ਹੋ ਗਈ ਸੀ। ਜਲ ਸਰੋਤ ਵਿਭਾਗ ਦੀ ਸਾਲਾਨਾ ਪ੍ਰਸ਼ਾਸਨਿਕ ਰਿਪੋਰਟ ਨੂੰ ਮਨਜ਼ੂਰੀ। ਇਸ ਦੌਰਾਨ ਮੰਤਰੀ ਮੰਡਲ ਨੇ ਸਾਲ 2025 ਲਈ ਜਲ ਸਰੋਤ ਵਿਭਾਗ ਦੀ ਸਾਲਾਨਾ ਪ੍ਰਸ਼ਾਸਨਿਕ ਰਿਪੋਰਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਏ। ਇਸ ਰਿਪੋਰਟ ਦੀ ਪ੍ਰਵਾਨਗੀ ਨਾਲ ਮਾਲੀ ਸਾਲ ਦੌਰਾਨ ਵਿਭਾਗ ਦੇ ਪ੍ਰਸ਼ਾਸਨਿਕ ਕੰਮਕਾਜ ਅਤੇ ਪ੍ਰਾਪਤੀਆਂ ਦੇ ਦਸਤਾਵੇਜ਼ੀਕਰਨ ਅਤੇ ਸਮੀਖਿਆ ਕਰਨ ਵਿੱਚ ਮਦਦ ਮਿਲੇਗੀ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ DGP ਗੌਰਵ ਯਾਦਵ ਨੇ ਸਾਰੀਆਂ ਫੀਲਡ ਯੂਨਿਟਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਅਤੇ ਜਨਤਾ ਦੇ ਵਿਸ਼ਵਾਸ ਨੂੰ ਵਧਾਉਣ ਲਈ ਰਣਨੀਤਿਕ ਨਾਕਿਆਂ, ਮੋਬਾਈਲ ਗਸ਼ਤ, ਵਾਹਨ ਜਾਂਚ ਅਤੇ ਖੇਤਰ 'ਚ ਪ੍ਰਭਾਵਸ਼ਾਲੀ ਦਬਦਬੇ ਰਾਹੀਂ ਪੁਲਿਸ ਦੀ ਮੌਜੂਦਗੀ ਅਤੇ ਪੁਲਿਸ ਗਸ਼ਤ ਨੂੰ ਮਜ਼ਬੂਤ ਕਰਨ। ਉਹ ਚੰਡੀਗੜ੍ਹ ਵਿੱਚ ਆਪਣੇ ਦਫ਼ਤਰ ਵਿਖੇ ਸੀਨੀਅਰ ਪੁਲਿਸ ਅਧਿਕਾਰੀਆਂ, ਰੇਂਜ IG, PDIG, ਸਾਰੇ ਪੁਲਿਸ ਕਮਿਸ਼ਨਰਾਂ ਅਤੇ ਸਾਰੇ ਸੀਨੀਅਰ ਪੁਲਿਸ ਸੁਪਰਿਟੈਂਡਾਂ ਨਾਲ ਵਰਚੁਅਲ ਮੋਡ ਵਿੱਚ ਰਾਜ ਪੱਧਰੀ ਅਮਨ ਕਾਨੂੰਨ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਵਿਚਾਰ ਵਟਾਂਦਰੇ ਦਾ ਮੁੱਖ ਕੇਂਦਰ ਪੰਜਾਬ ਸਰਕਾਰ ਦੀਆਂ ਮੁੱਖ ਪੁਲਿਸਿੰਗ ਤਰਜੀਹਾਂ ਤੇ ਜ਼ੋਰ ਦੇਣਾ, ਅਪਰਾਧ ਸਥਿਤੀ ਦੀ ਸਮੀਖਿਆ ਕਰਨਾ ਅਤੇ ਰਾਜ ਭਰ ਵਿੱਚ ਖੇਤਰਾਂ 'ਚ ਦਬਦਬਾ ਵਧਾਉਣਾ ਸੀ। ਮੀਟਿੰਗ ਦੌਰਾਨ DGP ਨੇ ਪੰਜਾਬ ਸਰਕਾਰ ਦੀਆਂ 2 ਪ੍ਰਮੁੱਖ ਪਹਿਲਕਦਮੀਆਂ, ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ਦੇ ਵਾਰ ਦੀ ਪ੍ਰਗਤੀ ਦੀ ਵਿਆਪਕ ਸਮੀਖਿਆ ਵੀ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਗੈਰ ਕਾਨੂੰਨੀ ਹਵਾਲਾ ਸੰਚਾਲਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਨਸ਼ੀਲੇ ਪਦਾਰਥਾਂ ਦੇ ਵਪਾਰ ਦੀ, ਪੈਸੇ ਦੀ ਸਪਲਾਈ ਨੂੰ ਰੋਕਣ ਤੇ ਧਿਆਨ ਕੇਂਦਰਿਤ ਕਰ ਰਹੀ ਏ।
1: ਸਾਰੇ ਸਟੇਟ ਦੇ ਵਿੱਚ ਪੁਲਿਸ ਫੋਰਸ ਦੀ ਪ੍ਰੈਜੈਂਸ ਜਿਹੜੀ ਹੈਗੀ ਤੇ ਏਰੀਆ ਡੋਮੀਨੇਸ਼ਨ ਪ੍ਰੋਪਰ ਹੋਣੀ ਚਾਹੀਦੀ। ਜਿਹੜੇ ਸਾਡੇ ਨਾਕੇ ਹੈਗੇ ਮੋਬਾਈਲ ਪੈਟਰੋਲਿੰਗ, ਪਰਮਾਨੈਂਟ ਨਾਕਾਜ਼, ਉਹਨਾਂ ਤੇ ਪੁਲਿਸ ਦੀ ਪ੍ਰੈਜੈਂਸ ਹੋਵੇ। ਵਹੀਕਲਸ ਦੀ

0: ਜਿਹੜਾ ਉਹ ਕੱਸਿਆ ਜਾਊਗਾ, ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਊਗਾ।
1: ਉਧਰ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕੇ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਨੇੜੇ ਅੱਜ ਇੱਕ ਸਰਕਾਰੀ ਅਧਿਆਪਕ ਦਾ ਕੁਝ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਵਜੋਂ ਹੋਈ ਹੈ, ਜੋ ਪਿੰਡ ਤਲਵੰਡੀ ਨੇੜੇ ਮਾਲੋਵਾਲ ਦਾ ਰਹਿਣ ਵਾਲਾ ਸੀ। ਉਹ ਆਪਣੀ ਧੀ ਨੂੰ ਟਿਊਸ਼ਨ ਛੱਡਣ ਲਈ ਜਾ ਰਹੇ ਸਨ ਜਦੋਂ ਉਨ੍ਹਾਂ ਤੇ ਹਮਲਾ ਹੋਇਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਏ। DSP ਬਲਜੀਤ ਸਿੰਘ ਨੇ ਦੱਸਿਆ ਕਿ ਜਲਦ ਹੀ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਵਜੇ ਤੋਂ 7:40 ਵਜੇ ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਵਜੇ ਤੋਂ 7:10 ਵਜੇ ਤੱਕ ਪ੍ਰਸਾਰਿਤ ਕੀਤਾ ਜਾਏਗਾ। ਅੱਜ ਮਜੀਠਾ ਥਾਣੇ ਵਿੱਚ ਪੁਲਿਸ ਹਿਰਾਸਤ ਦੌਰਾਨ ਵਾਪਰੀ ਘਟਨਾ ਨੂੰ ਲੈ ਕੇ ਵਿਵਾਦ ਹੋਰ ਡੂੰਘਾ ਹੋ ਗਿਆ। ਅੰਮ੍ਰਿਤਸਰ SSP ਦਿਹਾਤੀ ਸੁਹੇਲ ਮੀਰ ਕਾਸਿਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਮਜੀਠਾ ਥਾਣੇ ਵਿੱਚ ਕਾਨੂੰਨੀ ਹਿਰਾਸਤ ਵਿੱਚ ਰੱਖੇ ਗਏ ਮੁਲਜ਼ਮ ਜੋਬਨਪ੍ਰੀਤ ਸਿੰਘ ਨੂੰ ਛੁਡਾਉਣ ਲਈ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਭੀੜ ਨੇ ਥਾਣੇ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਪੁਲਿਸ ਕਾਰਵਾਈ ਵਿੱਚ ਰੁਕਾਵਟ ਪਾਈ। SSP ਨੇ ਦੱਸਿਆ ਕਿ 30 ਮਈ ਨੂੰ ਇੱਕ ਮਾਮਲੇ ਵਿੱਚ ਜੋਬਨਪ੍ਰੀਤ ਸਿੰਘ ਨੂੰ ਮਜੀਠਾ ਪੁਲਿਸ ਨੇ ਕਾਨੂੰਨੀ ਤੌਰ ਤੇ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਪੁੱਛਗਿੱਛ ਦੌਰਾਨ ਅੱਜ ਸਵੇਰੇ ਕਰੀਬ 10:30 ਵਜੇ ਥਾਣੇ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ, ਜਿਸ ਵਿੱਚ ਮਜੀਠਾ ਤੋਂ ਸਾਬਕਾ ਵਿਧਾਇਕ ਵਿਕਰਮ ਸਿੰਘ ਮਜੀਠੀਆ ਵੀ ਮੌਜੂਦ ਸਨ ਅਤੇ ਭੀੜ ਨੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਅੰਦਰ ਥਾਣੇ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਇਲਜ਼ਾਮ ਲਾਇਆ ਕਿ ਇਸ ਭੀੜ ਦਾ ਮੁੱਖ ਮਕਸਦ ਪੁਲਿਸ ਹਿਰਾਸਤ ਵਿੱਚ ਮੌਜੂਦ ਮੁਲਜ਼ਮ ਨੂੰ ਛੁਡਾਉਣਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਸੂਝਬੂਝ ਅਤੇ ਬਹਾਦਰੀ ਨਾਲ ਸਥਿਤੀ ਨੂੰ ਕਾਬੂ ਕੀਤਾ ਅਤੇ ਮੁਲਜ਼ਮ ਨੂੰ ਮੁੜ ਪੁਲਿਸ ਹਿਰਾਸਤ ਵਿੱਚ ਲਿਆ। ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਵੱਲੋਂ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ। SSP ਸੁਹੇਲ ਮੀਰ ਕਾਸਿਮ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ ਅਤੇ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ।
2: ਇਹਦੇ ਵਿੱਚ ਸਾਡੀ ਜਿਹੜੀ ਰੇਡਸ ਹੈ ਇਹ ਚੱਲਦੀਆਂ ਪਈਆਂ, ਤਾਂ ਇਹਦੇ ਵਿੱਚ ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਨੂੰ ਆਪਾਂ ਗ੍ਰਿਫਤਾਰ ਕਰ ਲਾਂਗੇ। ਐਂਡ ਇਨ ਦ ਮੀਨ ਟਾਈਮ ਇਹਦੇ ਵਿੱਚ ਅਸੀਂ ਸਿੱਟ ਬਣਾਈ ਹੈ ਵਿਚ ਇਜ਼ ਲੈਡ ਬਾਈ SP PBI, ਤਾਂ ਹੋਰ ਇਹਦੇ 'ਚ 3 ਮੈਂਬਰਸ ਹੈਗੇ ਨੇ, 2 DSPs ਐਂਡ 1 SHO ਰੈਂਕ ਆਫਿਸਰ। ਤਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕੋਈ ਵੀ ਸ਼ਖਸ, ਨੋ ਮੈਟਰ ਹਾਊ ਹਾਈਲੀ ਹੀ ਇਜ਼ ਪਲੇਸਡ, ਜੇ ਤੁਸੀਂ ਕਾਨੂੰਨ ਤੋੜਦੇ ਹੋ ਦੈਨ ਲਾਅ ਵਿਲ ਟੇਕ ਇਟਸ ਓਨ ਕੋਰਸ ਐਂਡ ਐਕਸ਼ਨ ਵਿਲ ਫਾਲੋ।
1: ਸੂਬੇ ਦੇ ਟੈਕਸ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਸੂਬੇ ਨੇ ਮਈ 2026 ਦੌਰਾਨ ਵਸਤੂ ਤੇ ਸੇਵਾ ਟੈਕਸ GST ਸੰਗ੍ਰਹਿ ਵਿਚ 14.59% ਦਾ ਸ਼ਾਨਦਾਰ ਵਾਧਾ ਦਰਜ ਕੀਤਾ ਹੈ। ਖਜ਼ਾਨਾ ਮੰਤਰੀ ਨੇ ਦੱਸਿਆ ਕਿ ਇਸ ਮਹੀਨੇ ਦੀ ਕੁੱਲ GST ਵਸੂਲੀ 2,400.52 ਕਰੋੜ ਰੁਪਏ ਤੱਕ ਪਹੁੰਚ ਗਈ ਏ। ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿਚ ਬੀਤੇ 2 ਤੋਂ 3 ਦਿਨਾਂ ਤੋਂ ਹੋਈ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਤੇਜ਼ ਹਵਾਵਾਂ ਨਾਲ ਮੌਸਮ ਵਿਚ ਵੱਧ ਤੋਂ ਵੱਧ ਤਾਪਮਾਨ ਵਿਚ 4 ਤੋਂ 9 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਏ। ਤਾਪਮਾਨ ਵਿਚ ਗਿਰਾਵਟ ਆਉਣ ਨਾਲ ਬਿਜਲੀ ਦੀ ਖਪਤ ਵਿਚ ਵੀ ਕਮੀ ਆਈ ਏ। ਮੌਸਮ ਵਿਭਾਗ ਨੇ ਅੱਜ ਤੋਂ 4 ਜੂਨ ਤੱਕ ਦੋਵਾਂ ਸੂਬਿਆਂ ਤੇ ਚੰਡੀਗੜ੍ਹ ਵਿਚ ਕਈ ਥਾਵਾਂ ਤੇ ਹਲਕੀ ਬਾਰਿਸ਼ ਨਾਲ ਗਰਜ ਚਮਕ ਸਮੇਤ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਏ। ਆਖਿਰ ਚ ਖਾਸ ਖਬਰਾਂ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਅੱਜ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ। ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਤੇ ਸੇਵਾ ਨਿਯਮਾਂ ਵਿਚ ਸੋਧ ਨੂੰ ਮਨਜ਼ੂਰੀ। ਪੰਜਾਬ ਪੁਲਿਸ ਮੁਖੀ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਕਦਮ ਉਠਾਉਣ ਦੇ ਨਿਰਦੇਸ਼। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ XHandle @AIRRN ਜਲੰਧਰ। ਨਮਸਕਾਰ।
3: ਪਾਪਾ, ਕਾਲਜ ਦੀ ਫੀਸ ਜ਼ਿਆਦਾ ਹੈ।
4: ਬੇਟਾ,
5: ਯਾਦ ਹੈ ਬੋਨਸ ਦੇ ਕੁਝ ਪੈਸੇ ਅਸੀਂ ਕਿਸੇ ਹੋਰ ਖਾਤੇ ਵਿੱਚ ਰੱਖੇ ਸਨ?
4: 2 ਸਾਲਾਂ ਤੋਂ ਖਾਤੇ ਵਿੱਚ ਕੋਈ ਲੈਣ ਦੇਣ ਨਹੀਂ ਹੋਇਆ ਹੈ। ਹੋ ਸਕਦਾ ਹੈ ਇਹ ਇਨਆਪਰੇਟਿਵ ਹੋ ਗਿਆ ਹੋਵੇ।
6: 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ 'ਤੇ ਤੁਸੀਂ ਟਿਊਨ ਇਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਰੋਤਿਆਂ, ਹੁਣ ਵੇਲਾ ਹੈ ਨੌਜਵਾਨਾਂ ਲਈ ਖਾਸ ਪ੍ਰੋਗਰਾਮ ਵਿਬਗਿਓਰ ਦਾ, ਅਤੇ ਅੱਜ ਦਾ ਪ੍ਰੋਗਰਾਮ ਵਿਬਗਿਓਰ ਲੈ ਕੇ ਹਾਜ਼ਰ ਹਾਂ ਮੈਂ ਤਰੁਣ, ਅਤੇ ਮੇਰੇ ਨਾਲ ਨੇ ਮੇਰੇ ਸਾਥੀ
7: ਇਸ਼ਮੀਤ ਕੌਰ
6: ਜੀ। ਅਤੇ ਇਸ਼ਮੀਤ, ਅਸੀਂ ਅੱਜ ਕਿਹੜਾ ਵਿਚਾਰ ਹੈ ਜਿਹੜੇ ਆਪਣੇ ਸਰੋਤੇ ਨਾਲ ਸਾਂਝਾ ਕਰਾਂਗੇ?
7: ਤਾਂ ਅੱਜ ਦਾ ਵਿਚਾਰ ਹੈ ਕਿ ਜ਼ਿੰਦਗੀ 'ਚ ਅੱਗੇ ਵਧਣ ਲਈ ਤੇਜ਼ ਚੱਲਣਾ ਜ਼ਰੂਰੀ ਨਹੀਂ, ਲਗਾਤਾਰ ਚੱਲਣਾ ਜ਼ਰੂਰੀ ਹੈ। ਅੱਜ ਅਸੀਂ ਇੱਕ ਅਜੀਬ ਦੁਨੀਆ 'ਚ ਰਹਿ ਰਹੇ ਹਾਂ। ਸੋਸ਼ਲ ਮੀਡੀਆ 'ਤੇ ਅਸੀਂ ਕਿਸੇ ਦੀ 10 ਸਾਲਾਂ ਦੀ ਮਿਹਨਤ ਨੂੰ 30 ਸੈਕਿੰਡ ਦੀ ਰੀਲ 'ਚ ਵੇਖ ਲੈਂਦੇ ਹਾਂ, ਅਤੇ ਫਿਰ ਲੱਗਦਾ ਹੈ ਕਿ ਕਾਮਯਾਬੀ ਜਲਦੀ ਮਿਲਣੀ ਚਾਹੀਦੀ ਹੈ। ਪਰ ਸੱਚ ਇਹ ਹੈ ਕਿ ਹਰ ਵੱਡੀ ਕਾਮਯਾਬੀ ਦੇ ਪਿੱਛੇ ਇੱਕ ਲੰਬੀ ਕਹਾਣੀ ਹੁੰਦੀ ਹੈ। ਇੱਕ ਦਿਨ ਦੀ ਮਿਹਨਤ ਨਹੀਂ, ਹਜ਼ਾਰਾਂ ਦਿਨਾਂ ਦੀ ਮਿਹਨਤ ਹੁੰਦੀ ਹੈ। मन लवो, एक मैं तुहानू एक सवाल पूछना चाहवांगी। जे कोई हर रोज़ एक घंटा किसी

0: ਹੁਨਰ 'ਤੇ ਕੰਮ ਕਰੇ ਅਤੇ ਦੂਸਰੀ ਤਰਫ ਇੱਕ ਇਨਸਾਨ ਹਰ ਹਫ਼ਤੇ 'ਚ ਇੱਕੋ ਦਿਨ 7 ਘੰਟੇ ਕੰਮ ਕਰੇ ਤਾਂ 1 ਸਾਲ ਬਾਅਦ ਜ਼ਿਆਦਾ ਅੱਗੇ ਕੌਣ ਹੋਵੇਗਾ? ਜ਼ਿਆਦਾ ਸੰਭਾਵਨਾ ਉਸੇ ਵਿਅਕਤੀ ਦੀ ਹੈ ਜੋ ਰੋਜ਼ ਥੋੜ੍ਹਾ ਥੋੜ੍ਹਾ ਕਰਦਾ ਰਿਹਾ, ਕਿਉਂਕਿ ਕੰਸਿਸਟੈਂਸੀ ਦਾ ਜਾਦੂ ਇਹੀ ਹੈ ਕਿ ਉਹ ਛੋਟੀ ਕੋਸ਼ਿਸ਼ਾਂ ਨੂੰ ਵੱਡੀਆਂ ਉਪਲਬਧੀਆਂ 'ਚ ਬਦਲ ਦਿੰਦੀ ਹੈ। ਅਸੀਂ ਅਕਸਰ ਮੋਟੀਵੇਸ਼ਨ ਦੇ ਪਿੱਛੇ ਭੱਜਦੇ ਹਾਂ, ਪਰ ਮੋਟੀਵੇਸ਼ਨ ਮਹਿਮਾਨ ਵਾਂਗ ਹੁੰਦੀ ਹੈ, ਆਉਂਦੀ ਹੈ ਅਤੇ ਚਲੀ ਜਾਂਦੀ ਹੈ। ਪਰ ਕੰਸਿਸਟੈਂਸੀ ਉਹ ਦੋਸਤ ਹੁੰਦੀ ਹੈ ਜੋ ਔਖੇ ਵੇਲੇ ਵਿੱਚ ਵੀ ਤੁਹਾਡੇ ਨਾਲ ਰਹਿੰਦੀ ਹੈ। ਕਾਮਯਾਬ ਲੋਕ ਹਮੇਸ਼ਾ ਸਭ ਤੋਂ ਟੈਲੈਂਟਡ ਨਹੀਂ ਹੁੰਦੇ, ਉਹ ਲੋਕ ਹੁੰਦੇ ਨੇ ਜੋ ਆਪਣੇ ਹੁਨਰ 'ਤੇ ਹਰ ਰੋਜ਼ ਕੰਮ ਕਰਦੇ ਨੇ ਅਤੇ ਜਿਨ੍ਹਾਂ ਨੇ ਹਾਰ ਮੰਨ ਕੇ ਰੁਕਣਾ ਨਹੀਂ ਸਿੱਖਿਆ। ਇਸ ਲਈ ਜੇ ਅੱਜ ਤੁਸੀਂ ਆਪਣੀ ਮੰਜ਼ਿਲ ਤੋਂ ਹਾਲੇ ਦੂਰ ਹੋ ਤਾਂ ਨਿਰਾਸ਼ ਨਾ ਹੋਵੋ। ਆਪਣੇ ਆਪ ਤੋਂ ਸਿਰਫ ਇੰਨਾ ਪੁੱਛੋ ਕਿ ਮੈਂ ਕੱਲ੍ਹ ਤੋਂ 1 ਕਦਮ ਅੱਗੇ ਹਾਂ, ਕਿਉਂਕਿ ਜ਼ਿੰਦਗੀ ਬਦਲਣ ਲਈ ਕਈ ਵਾਰ ਇੱਕ ਵੱਡਾ ਕਦਮ ਨਹੀਂ, ਰੋਜ਼ਾਨਾ ਛੋਟੇ ਛੋਟੇ ਕਦਮ ਹੀ ਕਾਫੀ ਹੁੰਦੇ ਨੇ। ਯਾਦ ਰੱਖੋ, ਕਾਮਯਾਬੀ ਇੱਕ ਇਵੈਂਟ ਹੈ, ਇੱਕ ਇਵੈਂਟ ਨਹੀਂ ਇੱਕ ਆਦਤ ਹੈ, ਜੇ ਕੰਸਿਸਟੈਂਸੀ ਉਸਦਾ ਸਭ ਤੋਂ ਮਜ਼ਬੂਤ ਹਿੱਸਾ ਹੈ।
1: ਜੀ ਬਿਲਕੁਲ ਇਸ਼ਮੀਤ, ਅਤੇ ਮਤਲਬ ਤੁਹਾਡੇ ਵਿਚਾਰ ਨਾਲ ਮੈਨੂੰ ਇੱਕ ਦੋਹਾ ਯਾਦ ਆ ਗਿਆ ਕਬੀਰਦਾਸ ਜੀ ਦਾ ਕਿ ਧੀਰੇ ਧੀਰੇ ਰੇ ਮਨਾ ਧੀਰੇ ਸਭ ਕੁਛ ਹੋਏ, ਮਾਲੀ ਸੀਚੇ ਸੋ ਗੜਾ, ਰਿਤੂ ਆਏ ਫਲ ਹੋਏ। ਅਤੇ ਆਓ ਵੱਧਦੇ ਹਾਂ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਅਗਲੇ ਗੀਤ ਵੱਲ।

0: खरीद फरोख्त करते समय ऑनलाइन या बैंक धोखाधड़ी तो बचो। अपना डेबिट कार्ड, क्रेडिट कार्ड या एटीएम दा कोड कदे भी किसे नाल सांझा ना करो। कुछ पैसे बचा लैण दे चक्कर विच फ्री दे लालच विच पैसे जितन या कैशबैक दे लालच विच आके अपने बैंक दी कोई भी अहम जानकारी या ओटीपी किसे अनजान व्यक्ति नाल सांझा ना करो। किसे अनजान लिंक ते क्लिक ना करो, ये तुहाडी ऑनलाइन ठगी या बैंक फ्रॉड दी वजह बन सकता है। अनजान व्यक्ति या अंतरराष्ट्रीय अनजान नंबरां तो आने वाली फोन कॉल्स नु इग्नोर करो, ये तुहाडे अकाउंट हैकिंग दा कारण हो सकता है। किसी भी प्रकार दी साइबर धोखाधड़ी दी सूचना लई राष्ट्रीय हेल्पलाइन नंबर 1-55-26-0 ते तुरंत सूचना दियो।
1: श्रोते हुण तुहाडे नाल जानकारी सांझा करदे आं ग्लोबल डे ऑफ पेरेंट्स, यानी कि तर्जमा करदे आं ग्लोबल मापे दिवस। श्रोते हर साल 1 जून नूं ग्लोबल मापे दिवस मनाया जांदा है। ਇਹ ਦਿਨ ਦਾ ਮੁੱਖ ਉਦੇਸ਼ ਮਾਪਿਆਂ ਦੇ ਪਿਆਰ, ਤਿਆਗ ਅਤੇ ਬੱਚਿਆਂ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਯੋਗਦਾਨ ਨੂੰ ਸਨਮਾਨ ਦੇਣਾ ਹੈ। ਮਾਪੇ ਬੱਚੇ ਦੇ ਪਹਿਲੇ ਅਧਿਆਪਕ, ਪਹਿਲੇ ਮਾਰਗਦਰਸ਼ਕ ਅਤੇ ਸਭ ਤੋਂ ਵੱਡੇ ਸਹਾਰੇ ਹੁੰਦੇ ਨੇ। ਬੱਚੇ ਹੀ ਪਰਵਰਿਸ਼, ਸਿੱਖਿਆ ਅਤੇ ਚੰਗੇ ਸੰਸਕਾਰ ਦੇਣ ਵਿੱਚ ਮਾਪਿਆਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਮੰਨੀ ਜਾਂਦੀ ਹੈ। ਮਾਪੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਲਈ ਦਿਨ ਰਾਤ ਇੱਕ ਕਰਦੇ ਨੇ ਅਤੇ ਉਹ ਆਪਣੇ ਸੁਪਨਿਆਂ ਤੋਂ ਪਹਿਲਾਂ ਆਪਣੇ ਬੱਚੇ ਦੇ ਸੁਪਨਿਆਂ ਨੂੰ ਤਰਜੀਹ ਦਿੰਦੇ ਨੇ। ਇਸ਼ਮੀਰ, ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਮਾਪੇ ਉਸਨੂੰ ਤੁਰਨਾ, ਬੋਲਣਾ ਅਤੇ ਜੀਵਨ ਦੀਆਂ ਮੁੱਢਲੀਆਂ ਗੱਲਾਂ ਸਿਖਾਉਂਦੇ ਨੇ। ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ, ਮਾਪੇ ਉਸਦੇ ਹਰ ਫੈਸਲੇ ਵਿੱਚ ਉਸਦਾ ਸਾਥ ਦਿੰਦੇ ਨੇ ਅਤੇ ਮੁਸ਼ਕਲਾਂ ਸਮੇਂ ਵੀ ਉਹਦਾ ਹੌਸਲਾ ਬਣਦੇ ਨੇ।
2: ਜੀ, ਮੈਨੂੰ ਤੁਹਾਡੀ ਗੱਲਾਂ ਤੋਂ ਇੱਕ ਬਹੁਤ ਖੂਬਸੂਰਤ ਗੱਲ ਯਾਦ ਆਈ ਕਿ ਬੱਚੇ ਵੱਡੇ ਹੋ ਕੇ ਆਪਣੇ ਸੁਪਨੇ ਪੂਰੇ ਕਰਦੇ ਨੇ, ਪਰ ਮਾਂ ਪਿਓ ਕਈ ਵਾਰ ਆਪਣੇ ਸੁਪਨੇ ਛੱਡ ਕੇ ਬੱਚਿਆਂ ਦੇ ਸੁਪਨੇ ਪੂਰੇ ਕਰਦੇ ਨੇ। ਜਦੋਂ ਅਸੀਂ ਛੋਟੇ ਹੁੰਦੇ ਹਾਂ ਸਾਨੂੰ ਲੱਗਦਾ ਹੈ ਕਿ ਮਾਂ ਪਿਓ ਦਾ ਕੰਮ ਸਿਰਫ ਸਾਡੀ ਦੇਖਭਾਲ ਕਰਨਾ ਹੁੰਦਾ ਹੈ, ਪਰ ਜਿਵੇਂ ਜਿਵੇਂ ਉਮਰ ਵੱਧਦੀ ਹੈ ਸਾਨੂੰ ਸਮਝ ਆਉਂਦਾ ਹੈ ਕਿ ਹਰ ਮੁਸਕਾਨ ਦੇ ਪਿੱਛੇ ਕਿੰਨੀਆਂ ਚਿੰਤਾਵਾਂ ਸਨ, ਹਰ ਸਲਾਹ ਦੇ ਪਿੱਛੇ ਕਿੰਨੇ ਤਜੁਰਬੇ ਹੁੰਦੇ ਹਨ ਅਤੇ ਹਰ ਦੁਆ ਦੇ ਪਿੱਛੇ ਕਿੰਨਾ ਪਿਆਰ ਹੁੰਦਾ ਹੈ।
1: ਜੀ ਬਿਲਕੁਲ, ਅਤੇ ਗੱਲ ਕਰੀਏ ਕਿ ਅੱਜ ਦੇ ਤੇਜ਼ ਰਫ਼ਤਾਰ ਵਾਲੇ ਜੀਵਨ ਵਿੱਚ ਲੋਕ ਆਪਣੀ ਵਿਅਸਤਾ ਕਾਰਨ ਕਈ ਵਾਰ ਮਾਪਿਆਂ ਨੂੰ ਸਮਾਂ ਨਹੀਂ ਦੇ ਸਕਦੇ, ਜਾਂ ਕਹਿ ਦਈਏ ਕਿ ਦਿੰਦੇ ਹੀ ਨਹੀਂ। ਗਲੋਬਲ ਮਾਪੇ ਦਿਵਸ ਸਾਨੂੰ ਇਹੀ ਯਾਦ ਦਵਾਉਂਦਾ ਕਿ ਸਾਨੂੰ ਆਪਣੇ ਮਾਪਿਆਂ ਦੀ ਕਦਰ ਕਰਨੀ ਚਾਹੀਦੀ ਹੈ, ਉਹਨਾਂ ਨਾਲ ਸਮਾਂ ਬਿਤਾਉਣਾ ਚਾਹੀਦਾ, ਉਹਨਾਂ ਨੂੰ ਤਿਆਗ ਨੂੰ ਸਮਝਣਾ ਚਾਹੀਦਾ। ਆਧੁਨਿਕ ਸਮੇਂ ਵਿੱਚ ਮਾਪਿਆਂ ਲਈ ਵੀ ਬਹੁਤ ਚੁਣੌਤੀਆਂ ਬਣੀਆਂ ਹੋਈਆਂ ਨੇ। ਬੱਚਿਆਂ ਦੀ ਸਿੱਖਿਆ, ਕਰੀਅਰ, ਡਿਜੀਟਲ ਦੁਨੀਆ, ਸਮਾਜਿਕ ਦਬਾਅ ਕਾਰਨ ਉਹਨਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਇਸ ਲਈ ਮਾਪਿਆਂ ਦਾ ਵੀ ਫਰਜ਼ ਜਿਹੜਾ ਬਣਦਾ ਹੈ ਕਿ ਉਹ ਆਪਣੇ ਮਾਪਿਆਂ ਦਾ ਜਿਹੜਾ ਆਦਰ ਹੈ, ਬੱਚਿਆਂ ਦਾ ਜਿਹੜਾ ਫਰਜ਼ ਬਣਦਾ ਹੈ ਕਿ ਆਪਣੇ ਮਾਪਿਆਂ ਦਾ ਜਿਹੜਾ ਆਦਰ ਹੈ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣ, ਅਤੇ ਜੋ ਉਹਨਾਂ ਦਾ ਬਣਦਾ ਹੱਕ ਹੈ ਉਹ ਤਾਂ ਕਦੇ ਦੇ ਹੀ ਨਹੀਂ ਸਕਦੇ, ਪਰ ਅਸੀਂ ਅੱਜ ਦੇ ਦਿਨ ਨਾਲ ਉਹਨਾਂ ਦਾ ਦਿਨ ਬਹੁਤ ਖੂਬਸੂਰਤ ਬਣਾ ਸਕਦੇ ਹਾਂ।
2: ਜੀ, ਮੈਨੂੰ ਅਬਰਾਹਮ ਲਿੰਕਨ ਦਾ ਇੱਕ ਵਿਚਾਰ ਯਾਦ ਆਇਆ। ਉਹਨੇ ਕਿਹਾ ਸੀ ਕਿ ਆਲ ਦੈਟ ਆਈ ਐਮ ਔਰ ਹੋਪ ਟੂ ਬੀ ਆਈ ਓ ਟੂ ਮਾਈ ਏਂਜਲ ਮਦਰ, ਜਿਸਦਾ ਮਤਲਬ ਹੈ ਕਿ ਮੈਂ ਜੋ ਵੀ ਹਾਂ ਜਾਂ ਜੋ ਵੀ ਬਣਨਾ ਚਾਹੁੰਦਾ ਹਾਂ ਉਹ ਸਭ ਆਪਣੀ ਮਾਂ ਨੂੰ ਸਮਰਪਿਤ ਕਰਦਾ ਹਾਂ। ਸ਼ਾਇਦ ਸਾਡੇ ਵਿੱਚੋਂ ਹਰ ਇੱਕ ਵਿਅਕਤੀ ਆਪਣੀ ਜ਼ਿੰਦਗੀ 'ਚ ਕਿਸੇ ਨਾ ਕਿਸੇ ਹੱਦ ਤੱਕ ਇਹ ਗੱਲ ਜ਼ਰੂਰ ਕਹਿ ਸਕਦਾ, ਕਿਉਂਕਿ ਅਸੀਂ ਜੋ ਵੀ ਹਾਂ ਜਿੱਥੇ ਵੀ ਹਾਂ ਆਪਣੇ ਮਾਂ ਪਿਓ ਤੋਂ ਬਿਨਾਂ ਨਹੀਂ ਹੋ ਸਕਦੇ।
1: ਜੀ ਬਿਲਕੁਲ, ਅਤੇ ਸਰੋਤਿਓ ਇਹ ਸੀ ਦਿਵਸ ਗਲੋਬਲ ਪੇਰੈਂਟਸ ਡੇ, ਅਤੇ ਸਾਨੂੰ ਅੱਜ ਦੇ ਦਿਨ ਜਿਹੜਾ ਸਾਡੇ ਜਿਹੜੇ ਘਰ 'ਤੇ ਦੀ ਮਾਪਿਆਂ ਦੀ ਕਦਰ ਹੈ ਉਹ ਬਹੁਤ ਜ਼ਿਆਦਾ ਕਰਨੀ ਚਾਹੀਦੀ ਹੈ, ਕਿਉਂਕਿ ਅਸਲ ਜਿਹੜੇ ਬਗੀਚਿਆਂ ਦੇ ਜਿਹੜੇ ਮਾਲੀ ਨਹੀਂ ਹੁੰਦੇ ਉਹ ਤਬਾਹ ਹੋ ਜਾਂਦੇ ਨੇ। ਅਤੇ ਇਹ ਚੀਜ਼ ਸਾਨੂੰ ਸਮਝਣੀ ਚਾਹੀਦੀ ਕਿ ਸਾਡੀ ਪਰਵਰਿਸ਼ ਤੱਕ ਉਰਤਕ ਆਉਂਦੇ ਆਉਂਦੇ ਜੋ ਰੋਲ ਉਹਨਾਂ ਦਾ ਉਹ ਅਸੀਂ ਕਦੀ ਸੋਚ ਹੀ ਨਹੀਂ ਸਕਦੇ। ਅਤੇ ਉਹ ਵੱਧਦੇ ਹਾਂ ਇਸ ਦਿਨ ਵਾਲੀ ਪ੍ਰੋਗਰਾਮ ਦੇ ਅਗਲੇ ਗੀਤ ਵੱਲ।

ਸਰੋਤਿਓ ਹੁਣ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ। ਨੀਲਮ ਸੰਜੀਵਾ ਰੈਡੀ ਭਾਰਤ ਦੇ ਇੱਕ ਮਹਾਨ ਨੇਤਾਵਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਆਪਣਾ ਜੀਵਨ ਦੇਸ਼ ਸੇਵਾ ਲੋਕਤੰਤਰ ਦੀ ਮਜ਼ਬੂਤੀ ਲਈ ਸਮਰਪਿਤ ਕੀਤਾ। ਉਹਨਾਂ ਦੀ ਪੁੰਨਿਆ ਤਿਥੀ ਹਰ ਸਾਲ 1 ਜੂਨ ਨੂੰ ਮਨਾਈ ਜਾਂਦੀ ਹੈ। ਇਸ ਦਿਨ ਲੋਕ ਉਹਨਾਂ ਦੇ ਯੋਗਦਾਨ ਅਤੇ ਸੇਵਾਵਾਂ ਨੂੰ ਯਾਦ ਕਰਦੇ ਨੇ। ਉਹਨਾਂ ਦਾ ਦੇਹਾਂਤ 1 ਜੂਨ ਨੂੰ 1966 ਵਿੱਚ ਹੋਇਆ। ਨੀਲਮ ਸੰਜੀਵਾ ਰੈਡੀ ਦਾ ਜਨਮ 19 ਮਈ 1913 ਨੂੰ ਆਂਧਰਾ ਪ੍ਰਦੇਸ਼ ਦੇ ਇਲੂਰੂ ਪਿੰਡ ਵਿੱਚ ਹੋਇਆ। ਉਹ ਆਜ਼ਾਦੀ ਅੰਦੋਲਨ ਦੇ ਵਿੱਚ ਸਰਗਰਮ ਰਹੇ, ਕਈ ਵਾਰ ਜੇਲ੍ਹ ਵੀ ਗਏ ਅਤੇ ਆਜ਼ਾਦੀ ਤੋਂ ਬਾਅਦ ਉਹਨਾਂ ਨੇ ਰਾਜਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈਆਂ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ,

ਅਤੇ ਲੋਕ ਸਭਾ ਦੇ ਸਪੀਕਰ ਅਤੇ ਭਾਰਤ ਦੇ 6ਵੇਂ ਰਾਸ਼ਟਰਪਤੀ ਵਜੋਂ ਵੀ ਸੇਵਾ ਕੀਤੀ। ਉਹ ਭਾਰਤ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਸਨ ਜੋ ਬਿਨਾਂ ਵਿਰੋਧ ਤੋਂ ਚੁਣੇ ਗਏ। ਉਹਨਾਂ ਦੀ ਸਾਦਗੀ, ਇਮਾਨਦਾਰੀ ਅਤੇ ਸੰਵਿਧਾਨਕ ਮੁੱਲਾਂ ਪ੍ਰਤੀ ਵਚਨਬੱਧਤਾ ਅੱਜ ਵੀ ਪ੍ਰੇਰਣਾ ਦਿੰਦੀ ਹੈ। ਸਰੋਤਿਓ, ਨੀਲਮ ਸੰਜੀਵਾ ਰੈੱਡੀ ਜੀ ਦੀ ਪੁੰਨਿਆਤਿਥੀ ਸਾਨੂੰ ਸਿਖਾਉਂਦੀ ਹੈ ਕਿ ਸੱਚਾ ਨੇਤ੍ਰਿਤਵ ਸੇਵਾ, ਨਿਮਰਤਾ ਅਤੇ ਲੋਕਾਂ ਪ੍ਰਤੀ ਸਮਰਪਣ ਨਾਲ ਬੰਦ ਹੈ। ਉਹਨਾਂ ਦਾ ਜੀਵਨ ਅੱਜ ਵੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹੈ।

0: ਦੇ 10 ਤਮਗਿਆਂ ਸਮੇਤ ਕੁੱਲ 19 ਤਮਗੇ ਜਿੱਤੇ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਆਨਲਾਈਨ ਨੇ ਨਵੀਂ ਦਿੱਲੀ ਵਿਚ ਦੁਵੱਲੀ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਇਤਿਹਾਸਕ ਅਤੇ ਸਭਿਆਗਤ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਸੁਰੱਖਿਆ ਅਤੇ ਸੰਪਰਕ ਸਮੇਤ ਸਾਰੇ ਪਹਿਲੂਆਂ ਦਾ ਚਰਚਾ ਕੀਤੀ ਗਈ। ਮਿਆਂਮਾਰ ਦੇ ਰਾਸ਼ਟਰਪਤੀ ਸ਼ਨਿਚਰਵਾਰ ਨੂੰ ਭਾਰਤ ਦੇ 5 ਦਿਨਾਂ ਦੌਰੇ ਤੇ ਬਿਹਾਰ ਦੇ ਗਾਇਆ ਪਹੁੰਚੇ ਸਨ। ਉਨ੍ਹਾਂ ਦੇ ਨਾਲ ਇੱਕ ਉੱਚ ਪੱਧਰੀ ਵਫਦ ਵੀ ਹੈ ਜਿਸ ਵਿਚ ਕਈ ਕੈਬਨਿਟ ਮੰਤਰੀ, ਸੀਨੀਅਰ ਅਧਿਕਾਰੀ ਅਤੇ ਕਾਰੋਬਾਰੀ ਆਗੂ ਸ਼ਾਮਲ ਨੇ। ਉਹ ਕੱਲ੍ਹ ਮੁੰਬਈ ਵੀ ਜਾਣਗੇ ਜਿੱਥੇ ਉਹ ਵਪਾਰ ਅਤੇ ਉਦਯੋਗ ਦੇ ਆਗੂਆਂ ਨਾਲ ਗੱਲਬਾਤ ਕਰਨਗੇ। ਗੱਲਬਾਤ ਤੋਂ ਬਾਅਦ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਨਵੀਂ ਦਿੱਲੀ ਵਿਚ ਪੱਤਰਕਾਰਾਂ ਨੂੰ ਦਸਿਆ ਕਿ ਦੋਵਾਂ ਧਿਰਾਂ ਨੇ ਵਪਾਰ ਅਤੇ ਨਿਵੇਸ਼, ਵਿਕਾਸ ਸਹਿਯੋਗ, ਸਿਹਤ, ਸਿੱਖਿਆ ਅਤੇ ਊਰਜਾ ਦੇ ਖੇਤਰਾਂ ਵਿਚ ਨੇੜਲੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿਚ ਦਿਲਚਸਪੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਿਆਂਮਾਰ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਭਾਰਤ ਦੇ ਸਮਰਥਨ ਦੀ ਪੁਸ਼ਟੀ ਕੀਤੀ ਹੈ। ਦੋਵਾਂ ਧਿਰਾਂ ਨੇ ਆਪਣੇ ਸੁਰੱਖਿਆ ਹਿੱਤਾਂ ਵਿਰੁੱਧ ਗਤੀਵਿਧੀਆਂ ਲਈ ਇਲਾਕੇ ਦੀ ਦੁਰਵਰਤੋਂ ਨੂੰ ਰੋਕਣ ਦੀ ਅਹਿਮੀਅਤ ਤੇ ਵੀ ਜ਼ੋਰ ਦਿੱਤਾ ਹੈ। ਸ੍ਰੀ ਮਿਸਰੀ ਨੇ ਕਿਹਾ ਕਿ ਮਿਆਂਮਾਰ ਦੇ ਰਾਸ਼ਟਰਪਤੀ ਨੇ ਆਪਣਾ ਭਰੋਸਾ ਦੁਹਰਾਇਆ ਕਿ ਮਿਆਂਮਾਰ ਦੇ ਇਲਾਕੇ ਨੂੰ ਭਾਰਤ ਦੇ ਸੁਰੱਖਿਆ ਹਿੱਤਾਂ ਵਿਰੁੱਧ ਵਰਤਣ ਦੀ ਆਗਿਆ ਨਹੀਂ ਦਿੱਤੀ ਜਾਏਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਆਨਲਾਈਨ ਦਾ ਸਵਾਗਤ ਕੀਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਸਾਂਝੀ ਬੋਧੀ ਵਿਰਾਸਤ ਅਤੇ ਸਦੀਆਂ ਪੁਰਾਣੇ ਲੋਕਾਂ ਤੋਂ ਲੋਕਾਂ ਦੇ ਸਬੰਧ ਭਾਰਤ ਮਿਆਂਮਾਰ ਸਬੰਧਾਂ ਨੂੰ ਇੱਕ ਵਿਲੱਖਣ ਪਛਾਣ ਦਿੰਦੇ ਨੇ। ਰਾਸ਼ਟਰਪਤੀ ਨੇ ਕਿਹਾ ਕਿ ਮਿਆਂਮਾਰ ਦੱਖਣ ਪੂਰਬੀ ਏਸ਼ੀਆ ਲਈ ਭਾਰਤ ਦਾ ਪ੍ਰਵੇਸ਼ ਦੁਆਰ ਹੈ। ਉਨ੍ਹਾਂ ਮਿਆਂਮਾਰ 'ਚ ਸ਼ਾਂਤੀ ਅਤੇ ਸੁਲ੍ਹਾ ਸਫਾਈ ਲਈ ਭਾਰਤ ਦੇ ਦ੍ਰਿੜ ਸਮਰਥਨ ਦਾ ਵੀ ਪ੍ਰਗਟਾਵਾ ਕੀਤਾ। ਭਾਰਤ ਅਤੇ ਆਸਟ੍ਰੇਲੀਆ ਨੇ ਇੱਕ ਆਜ਼ਾਦ, ਖੁੱਲ੍ਹਾ, ਸ਼ਾਂਤੀਪੂਰਨ, ਸਥਿਰ ਅਤੇ ਖੁਸ਼ਹਾਲ ਹਿੰਦ ਪ੍ਰਸ਼ਾਂਤ ਖੇਤਰ ਬਣਾਈ ਰੱਖਣ ਲਈ ਖੇਤਰੀ ਭਾਈਵਾਲਾਂ ਨਾਲ ਸਹਿਯੋਗ ਵਧਾਉਣ ਦੀ ਅਹਿਮੀਅਤ ਦੀ ਪੁਸ਼ਟੀ ਕੀਤੀ ਹੈ। ਨਵੀਂ ਦਿੱਲੀ ਵਿਚ ਭਾਰਤ ਆਸਟ੍ਰੇਲੀਆ ਰੱਖਿਆ ਮੰਤਰੀਆਂ ਦੀ ਦੂਜੀ ਗੱਲਬਾਤ ਦੌਰਾਨ ਦੋਹਾਂ ਦੇਸ਼ਾਂ ਨੇ ਸਮੁੰਦਰੀ ਅਤੇ ਹਵਾਈ ਉਡਾਨਾਂ ਦੀ ਆਜ਼ਾਦੀ ਦੀ ਅਹਿਮੀਅਤ ਤੇ ਜ਼ੋਰ ਦਿੱਤਾ ਅਤੇ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਖੇਤਰ ਵਿਚ ਸਮੁੰਦਰ ਦੇ ਨਿਰਵਿਘਨ ਵਪਾਰ ਅਤੇ ਹੋਰ ਜਾਇਜ਼ ਵਰਤੋਂ ਲਈ ਆਪਣਾ ਮਜ਼ਬੂਤ ਸਮਰਥਨ ਪ੍ਰਗਟ ਕੀਤਾ। ਮੀਟਿੰਗ ਦੀ ਸਹਿ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਲਸ ਨੇ ਕੀਤੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਵਿਚ ਮਹੱਤਵਪੂਰਨ ਪ੍ਰਗਤੀ ਦਾ ਸਵਾਗਤ ਕੀਤਾ ਅਤੇ ਪਿਛਲੇ ਸਾਲ ਅਕਤੂਬਰ ਵਿਚ ਪਹਿਲੇ ਗੇੜ ਦੀ ਗੱਲਬਾਤ ਤੋਂ ਬਾਅਦ ਵਧੇ ਹੋਏ ਸਲਾਹ ਮਸ਼ਵਰੇ ਅਤੇ ਸਹਿਯੋਗ ਤੇ ਚਰਚਾ ਕੀਤੀ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਦੇ ਰਾਮਸੀਆ ਪਿੰਡ ਵਿਚ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਇੱਕ ਮਹੀਨੇ ਤੱਕ ਚੱਲੇਗੀ। ਇਸ ਦਾ ਉਦੇਸ਼ ਖੇਤੀਬਾੜੀ ਵਾਲੀ ਜ਼ਮੀਨ ਦੀ ਰੱਖਿਆ ਕਰਨਾ ਅਤੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਖੇਤ ਬਚਾਓ ਮੁਹਿੰਮ ਦਾ ਉਦੇਸ਼ ਮਿੱਟੀ ਅਤੇ ਖੇਤੀਬਾੜੀ ਵਾਲੀ ਜ਼ਮੀਨ ਦੀ ਰਾਖੀ ਕਰਨਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਨੂੰ ਸੀਮਤ ਕਰਨ ਦੀ ਅਪੀਲ ਕੀਤੀ।
1: ये खेत बचाओ कार्यक्रम इसलिए कि हमारी माटी बर्बाद ना हो जाए, हमारे खेत बर्बाद ना हो जाए। धरती कहे पुकार के इतना खाद मत डालो, इतना कीटनाशक मत डालो।
0: ਖੇਤੀਬਾੜੀ ਯੂਨੀਵਰਸਿਟੀਆਂ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਚੁਣੇ ਹੋਏ ਪ੍ਰਤੀਨਿਧੀ ਇਸ ਮੁਹਿੰਮ ਵਿਚ ਹਿੱਸਾ ਲੈਣਗੇ। ਕਿਸਾਨਾਂ ਨੂੰ ਮਿੱਟੀ ਪਰਖ, ਮਿੱਟੀ ਸਿਹਤ ਕਾਰਡ, ਕੁਦਰਤੀ ਖੇਤੀ, ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਪਾਣੀ ਦੀ ਸੰਭਾਲ ਸਬੰਧੀ ਤਕਨੀਕਾਂ ਬਾਰੇ ਜਾਣਕਾਰੀ ਵੀ ਦਿੱਤੀ ਜਾਏਗੀ। ਉਨ੍ਹਾਂ ਨੂੰ ਨਕਲੀ ਖਾਦਾਂ, ਬੀਜਾਂ ਅਤੇ ਕੀਟਨਾਸ਼ਕਾਂ ਦੀ ਪਛਾਣ ਕਰਨਾ ਵੀ ਸਿਖਾਇਆ ਜਾਏਗਾ। ਮੁਹਿੰਮ ਦੌਰਾਨ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਫਸਲ ਬੀਮਾ ਯੋਜਨਾ, ਕਿਸਾਨ ਕ੍ਰੈਡਿਟ ਕਾਰਡ ਅਤੇ ਖੇਤੀਬਾੜੀ ਮਸ਼ੀਨੀਕਰਨ ਪ੍ਰੋਗਰਾਮਾਂ ਸਮੇਤ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਵਿਚ ਵੀ ਮਦਦ ਕੀਤੀ ਜਾਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੁਪਰੀਮ ਕੋਰਟ ਨੇ ਨੀਟ UG 2026 ਦੀ ਮੁੜ ਪ੍ਰੀਖਿਆ ਨੂੰ ਮੌਜੂਦਾ ਪੈਨ ਅਤੇ ਪੇਪਰ ਫਾਰਮੈਟ ਦੀ ਬਜਾਏ ਕੰਪਿਊਟਰ ਆਧਾਰਿਤ ਪ੍ਰੀਖਿਆ ਵਜੋਂ ਕਰਾਉਣ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਜਸਟਿਸ PS ਨਰਸਿਮਾ ਅਤੇ ਅਰਵਿੰਦ ਕੁਮਾਰ ਦੇ ਬੈਂਚ ਨੇ ਕਿਹਾ ਕਿ ਕੰਪਿਊਟਰ ਆਧਾਰਿਤ ਮੁੜ ਪ੍ਰੀਖਿਆ ਕਰਾਉਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਨੈਸ਼ਨਲ ਟੈਸਟਿੰਗ ਏਜੰਸੀ NTA ਪ੍ਰੀਖਿਆ ਰੱਦ ਹੋਣ ਤੋਂ ਬਾਅਦ ਪਹਿਲਾਂ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 27 ਜੁਲਾਈ 'ਤੇ ਪਾ ਦਿੱਤੀ ਹੈ। ਮਸ਼ਹੂਰ ਗਾਇਕਾ ਸੁਮਨ ਕਲਿਆਣਪੁਰ ਦਾ ਅੱਜ ਮੁੰਬਈ ਵਿਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਬੀਤੀ ਰਾਤ ਮੁੰਬਈ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਦੇਹਾਂਤ ਹੋ ਗਿਆ ਸੀ। ਉਹ 99 ਸਾਲਾਂ ਦੇ ਸਨ। ਭਾਰਤ ਦੀਆਂ ਸਭ ਤੋਂ ਮਸ਼ਹੂਰ ਗਾਇਕਾਵਾਂ ਵਿੱਚੋਂ ਇੱਕ ਸੁਮਨ ਕਲਿਆਣਪੁਰ ਨੇ ਹਿੰਦੀ ਅਤੇ ਮਰਾਠੀ ਗਾਇਕੀ 'ਚ ਵੱਖਰੀ ਪਛਾਣ ਬਣਾਈ। ਉਨ੍ਹਾਂ ਮਹਾਨ ਸੰਗੀਤਕਾਰਾਂ

0: ਤੇ ਗਾਇਕਾਂ ਖਾਸ ਕਰਕੇ ਮੁਹੰਮਦ ਰਫੀ ਨਾਲ ਸੈਂਕੜੇ ਗੀਤ ਗਾਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਮਹਾਰਾਸ਼ਟਰ ਦੇ ਰਾਜਪਾਲ ਜਿਸ਼ਨੂ ਦੇਵ ਵਰਮਾ, ਮੁੱਖ ਮੰਤਰੀ ਦਵਿੰਦਰ ਫੜਨਵੀਸ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਸੁਨੀਤਰਾ ਪਵਾਰ ਨੇ ਵੀ ਸੁਮਨ ਕਲਿਆਣਪੁਰ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਵਸਤੂ ਤੇ ਸੇਵਾ ਟੈਕਸ GST ਦਾ ਕੁੱਲ ਸੰਗ੍ਰਹਿ ਪਿਛਲੇ ਮਹੀਨੇ 3.2% ਵੱਧ ਕੇ 1,94,000 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਪਿਛਲੇ ਸਾਲ ਮਈ ਵਿੱਚ ਇਹ 1,88,000 ਕਰੋੜ ਸੀ। ਪਿਛਲੇ ਮਹੀਨੇ ਕੇਂਦਰੀ GST ਲਈ ਕੁੱਲ ਸੰਗ੍ਰਹਿ 37,397 ਕਰੋੜ, ਰਾਜ GST 45.143 ਕਰੋੜ ਅਤੇ ਏਕੀਕ੍ਰਿਤ GST 52,990 ਕਰੋੜ ਰਿਹਾ। ਇਸ ਸਮੇਂ ਦੌਰਾਨ ਵਸਤਾਂ ਦੀ ਟੈਕਸ ਯੋਗ ਸਪਲਾਈ ਵਿੱਚ 26.9% ਦਾ ਵਾਧਾ ਦਰਜ ਕੀਤਾ ਗਿਆ। ਸੇਵਾਵਾਂ ਦੇ ਖੇਤਰ ਵਿੱਚ ਇਹ ਵਾਧਾ 22.2% ਹੈ, ਜੋ ਕਿ ਘਰੇਲੂ ਮੰਗ ਨੂੰ ਦਰਸਾਉਂਦਾ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਵਿੱਚ ਪੈਟਰੋਲ ਤੇ ਡੀਜ਼ਲ ਦਾ ਢੁਕਵਾਂ ਭੰਡਾਰ ਉਪਲਬਧ ਹੈ। ਨਵੀਂ ਦਿੱਲੀ ਵਿੱਚ ਪੱਛਮੀ ਏਸ਼ੀਆ ਵਿੱਚ ਹਾਲ ਹੀ ਦੇ ਘਟਨਾਕ੍ਰਮ ਬਾਰੇ ਇੱਕ ਅੰਤਰ ਮੰਤਰਾਲਾ ਬਰੀਫਿੰਗ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ 'ਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਸਾਰੀਆਂ ਤੇਲ ਮਾਰਕੀਟਿੰਗ ਕੰਪਨੀਆਂ ਨਿਰਵਿਘਨ ਸਪਲਾਈ ਬਣਾਈ ਰੱਖਣ ਲਈ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਕਰ ਰਹੀਆਂ ਨੇ।
1: डोमेस्टिक LPG घरेलू कुकिंग गैस के संबंध में पिछले 3 दिनों में 1,21,00,000 बुकिंग्स रिसीव हुई हैं, उसके अगेंस्ट 1,22,00,000 डिलीवरीज की गई हैं और 95% डिलीवरी ऑथेंटिकेशन कोड के साथ की गई हैं।
0: सुजाता शर्मा ने कहा कि सरकार ने राज्यों ते केंद्र शासित प्रदेशों को LPG पेट्रोल ते डीजल की बिक्री अते वंड विच जमाखोरी ते कालाबाजारी विरुद्ध चौकसी वधाउण की अपील की है। ਦੇਸ਼ ਵਿੱਚ ਹੋਟਲਾਂ, ਰੈਸਤਰਾਂ ਅਤੇ ਹੋਰ ਕਾਰੋਬਾਰਾਂ 'ਚ ਵਰਤੇ ਜਾਣ ਵਾਲੇ 19 ਕਿਲੋਗ੍ਰਾਮ ਦੇ ਵਪਾਰਕ LPG ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ। ਹਾਲਾਂਕਿ ਘਰਾਂ ਵਿੱਚ ਵਰਤੇ ਜਾਂਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਹੁਣ ਦਿੱਲੀ ਵਿੱਚ ਇੱਕ ਵਪਾਰਕ LPG ਸਿਲੰਡਰ ਦੀ ਕੀਮਤ 42 ਰੁਪਏ ਵੱਧ ਕੇ 3,113.50 ਰੁਪਏ ਹੋ ਗਈ ਹੈ। ਭਾਰਤ ਓਮਾਨ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ CEPA ਅੱਜ ਤੋਂ ਲਾਗੂ ਹੋ ਗਿਆ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਦੋਹਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਰਣਨੀਤਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਇੱਕ ਰੋਜ਼ਾਨਾ ਅਖਬਾਰ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਸ੍ਰੀ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਨਵੇਂ ਬਾਜ਼ਾਰ ਖੋਲ੍ਹੇਗਾ, ਬਰਾਮਦ ਵਧਾਏਗਾ ਅਤੇ ਨਿਵੇਸ਼ ਨੂੰ ਹੁਲਾਰਾ ਦੇਵੇਗਾ। ਸ੍ਰੀ ਗੋਇਲ ਨੇ ਕਿਹਾ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਤਹਿਤ ਭਾਰਤੀ ਬਰਾਮਦਕਾਰਾਂ ਨੂੰ ਓਮਾਨ ਵਿੱਚ 98% ਉਤਪਾਦ ਸਮੂਹਾਂ ਲਈ ਡਿਊਟੀ ਮੁਕਤ ਬਾਜ਼ਾਰ ਪਹੁੰਚ ਪ੍ਰਾਪਤ ਹੋਏਗੀ। ਸ੍ਰੀ ਗੋਇਲ ਨੇ ਕਿਹਾ ਕਿ ਇਸ ਨਾਲ ਰੋਜ਼ਗਾਰ ਵਧੇਗਾ ਅਤੇ ਵਿਦਿਆਰਥੀਆਂ, ਕਾਮਿਆਂ, ਔਰਤਾਂ, ਕਿਸਾਨਾਂ, ਮਛੇਰਿਆਂ ਅਤੇ ਸੂਖਮ ਅਤੇ ਛੋਟੇ ਦਰਮਿਆਨੇ ਉੱਦਮਾਂ ਨੂੰ ਅਹਿਮ ਲਾਭ ਹੋਏਗਾ। ਭਾਰਤ ਨੇ ਹਾਂਗਕਾਂਗ ਵਿੱਚ 22ਵੀਂ ਏਸ਼ੀਅਨ ਅੰਡਰ 20 ਐਥਲੈਟਿਕ ਚੈਂਪੀਅਨਸ਼ਿਪ ਵਿੱਚ ਸੋਨੇ ਦੇ 10, ਚਾਂਦੀ ਦੇ 5 ਅਤੇ ਕਾਂਸੀ ਦੇ 4 ਤਮਗਿਆਂ ਸਮੇਤ ਕੁੱਲ 19 ਤਮਗੇ ਜਿੱਤੇ ਨੇ। ਭਾਰਤ ਤਮਗਾ ਸੂਚੀ ਵਿੱਚ ਦੂਜੇ ਸਥਾਨ 'ਤੇ ਰਿਹਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਆਉਂਗ ਲਾਈਨ ਨੇ ਨਵੀਂ ਦਿੱਲੀ ਵਿੱਚ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਤੋਂ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਹੈ। ਸੁਪਰੀਮ ਕੋਰਟ ਨੇ ਨੀਟ UG 2026 ਦੀ ਮੁੜ ਪ੍ਰੀਖਿਆ ਨੂੰ ਮੌਜੂਦਾ ਪੈਨ ਅਤੇ ਪੇਪਰ ਫਾਰਮੈਟ ਦੀ ਬਜਾਏ ਕੰਪਿਊਟਰ ਆਧਾਰਿਤ ਪ੍ਰੀਖਿਆ ਵਜੋਂ ਕਰਵਾਉਣ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
2: FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 7:10 ਹੋ ਰਹੇ ਨੇ ਅਤੇ ਹੁਣ ਤੁਸੀਂ ਸੁਣੋਗੇ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ। ਕੁਛ ਪਲ ਕਰੋ ਉਡੀਕ।
3: Bring you a discussion on 12 years of the Modi government, key welfare schemes and their grassroots impact. Participants are Shubhamoy Bhattacharya,
4: economic analyst, and Aditi Tandon, senior journalist. Moderator is Nishit Kumar.
5: Over the last 12 years, Prime Minister Narendra Modi-led central government has completely shifted India's welfare narrative from entitlement-based support to empowerment-focused, targeted delivery. This new ecosystem replaces the leaking paper-heavy systems with a tech-driven pipeline pushing benefits straight to the rural and urban poor. And to discuss more about it today, we are joined in by senior economic analyst Shubhmoy Bhattacharjee and senior journalist Aditi Tandon. Welcome to both of you to the studios.
6: Thank you.
5: Aditi, I would like to begin with you. We know there have been a plethora of schemes and other things which the central government over the past 12 years has brought to the common man, especially the rural folk as well as the urban poor. Now, if we start with the JAM scheme, the JAM Trinity, which is a no-leak ecosystem, and the Jan Dhan Yojana, which was launched in 2014, it's been 16 years almost now, that created almost over 50 crore zero balance bank accounts, so on and so forth, which eliminated the middleman. And of course, the financial inclusion for the women cannot be overstated. Now, how do you see this JAM Trinity actually working?
6: See, like you said, the priorities of the government were laid down and actually fixed very early in the day. After Prime Minister assumed charge in 2014, we recall that among the first statements that he had made is that his government will be dedicated to the welfare of the poor. So we have since then followed the policy intent closely, and we have now seen that a number of government schemes are basically aimed at three large objectives, wherein also the Jan Dhan Yojana of the government fits in. These three large objectives basically are not only to lift people out of poverty, but then to keep people moving upward. The upward mobility insofar as income generation is concerned is very important, because otherwise what's going to happen, you're going to pull somebody out of poverty, they're going to fall back in. So for that to happen, you needed basically what is called the backbone of the larger pro-welfare landscape. The Jan Dhan Trinity, where we talk about the accounts through the mobile phones, yes, and the Aadhaar identification. Yes. So you have the JAM Trinity. So you have the Jan Dhan account, which you just mentioned, zero balance accounts were allowed to be opened for a lot of rural poor, urban poor also. I think that number has now crossed 58 crore. And what is important is that 57% of these accounts are in the names of women of the household. So you now have zero bank balance accounts where people have started depositing money. They have started receiving DBT, direct benefit transfer of various government schemes. Also, if there are any pensions, if there are any credits, deposits, everything is coming into that account. Secondly, that you mentioned, in the JAM Trinity, you have the Aadhaar identification. The Aadhaar landscape is now largely comprehensive. A number of people have been covered. And then the mobile. So through mobile, you are pushing the financial inclusion part of this whole JAM Trinity. So you now basically have the backbone of the welfare structure that the government conceives. And through this financial inclusion backbone system, you have a pool of beneficiaries who are able to directly and easily and smoothly benefit from government schemes. See, government was helping the poor earlier also, but we all know that there was a large loophole existing in the system. Money was being sent to some account, it was reaching some other account, there were ghost beneficiaries. Sure. What JAM Trinity has done is it has helped weed out all these ghost beneficiaries. Money is assured to the beneficiary now through Aadhaar and the mobile identification. And that is what is now making a difference.
5: Absolutely. Aditi, you mentioned about the plugging of the leakage, the pilferage, which was happening earlier on before this JAM Trinity came into effect. Yeah, Shubhma, one cannot actually ignore the government scheme specially directed at the women folk, especially when we talk of the BPL households and the rural folk. Now, PM Ujjwala Yojana is one such scheme which has really revolutionized, you know, if you can say, you know, the healthcare, the upliftment of the healthcare of the rural women. Now, how do you see this PM Ujjwala Yojana actually, you know, benefiting the rural women?
7: That's a very interesting thing that you have asked. And frankly speaking, when PM Ujjwala, which is basically supply of LPG cylinders to the places which were earlier using only firewood, so rural areas, semi-rural areas, you know, those sort of areas. Now, when we get this phenomena, the first thing that happened is that not only did the cylinders reach, but authorities were pleasantly surprised by what is called the incidental benefit, which is that there was a sharp reduction in bronchial problems of women. So basically, in any village household, the big problem was the kitchen would typically be highly smoke-laden. And from there, a clean fuel was doing a substantial change in the health conditions of the people, of the women. Now, this was studies that was done by

ਦੋਸਤੋ, ਤੁਸੀਂ ਟਿਊਨ ਇਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ, ਅਤੇ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ। ਤੁਸੀਂ ਸਾਡੇ ਸਟੂਡੀਓ ਨੰਬਰ 0175-2284 'ਤੇ ਸਾਨੂੰ ਕਾਲ

0: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
1: FM ਬੈਂਡ 100.2 ਮੈਗਾਹਰਟਜ਼ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਰਾਤ ਦੇ 8:03 ਹੋ ਰਹੇ ਨੇ। ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਨੇ ਨਵੀਂ ਦਿੱਲੀ ਵਿੱਚ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਤੋਂ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਕਿਸਾਨਾਂ ਨੂੰ ਰਸਾਇਣਿਕ ਖਾਦਾਂ ਦੀ ਵਰਤੋਂ ਨੂੰ ਸੀਮਿਤ ਕਰਨ ਦੀ ਅਪੀਲ ਕੀਤੀ। ਸੁਪਰੀਮ ਕੋਰਟ ਨੇ ਨੀਟ UG 2026 ਦੀ ਮੁੜ ਪ੍ਰੀਖਿਆ ਨੂੰ ਮੌਜੂਦਾ ਪੈੱਨ ਅਤੇ ਪੇਪਰ ਫਾਰਮੈਟ ਦੀ ਬਜਾਏ ਕੰਪਿਊਟਰ ਆਧਾਰਿਤ ਪ੍ਰੀਖਿਆ ਵਜੋਂ ਕਰਵਾਉਣ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਢੁਕਵਾਂ ਭੰਡਾਰ ਉਪਲਬਧ ਹੈ। ਮਈ ਮਹੀਨੇ 'ਚ ਵਸਤੂ ਅਤੇ ਸੇਵਾ ਟੈਕਸ ਦਾ ਕੁੱਲ ਸੰਗ੍ਰਹਿ 3.2% ਤੋਂ ਵੱਧ ਕੇ 1,94,000 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਪੰਜਾਬ ਵਿਧਾਨ ਸਭਾ, ਜਿਸ ਨੂੰ 1 ਮਈ 2026 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ, ਨੂੰ 31 ਮਈ 2026 ਨੂੰ ਪੰਜਾਬ ਦੇ ਰਾਜਪਾਲ ਦੇ ਇੱਕ ਹੁਕਮ ਰਾਹੀਂ ਰਸਮੀ ਤੌਰ 'ਤੇ ਉਠਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਅੰਮ੍ਰਿਤਸਰ ਅਤੇ ਫਰੀਦਕੋਟ ਦੇ ਸੀਨੀਅਰ ਪੁਲਿਸ ਸੁਪਰਿੰਟੈਂਡੈਂਟ ਸਮੇਤ 11 IPS ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ। ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਥਾਂ ਲੁਧਿਆਣਾ ਪੁਲਿਸ ਰੇਂਜ ਦੇ DIG ਸਤਿੰਦਰ ਸਿੰਘ ਜਲੰਧਰ ਪੁਲਿਸ ਕਮਿਸ਼ਨਰੇਟ ਦੀ ਕਮਾਨ ਸੰਭਾਲਣਗੇ।

ਅੱਜ ਦੇ ਪ੍ਰੋਗਰਾਮ ਵਿਰਾਸਤ ਵਿੱਚ ਅਸੀਂ ਗੱਲ ਕਰਾਂਗੇ ਲੋਕ ਗੀਤਾਂ ਵਿੱਚ ਪੰਜਾਬੀ ਖਾਣ ਪੀਣ ਬਾਰੇ। ਅਤੇ ਇਸ ਦੇ ਨਾਲ ਨਾਲ ਗੀਤ ਸੰਗੀਤ ਦਾ ਸਿਲਸਿਲਾ ਵੀ ਜਾਰੀ ਰਹੇਗਾ।

ਦੋਸਤੋ, ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਵਿਰਾਸਤ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਪੰਜਾਬ ਦੀ ਧਰਤੀ ਸਿਰਫ ਆਪਣੀ ਬੋਲੀ, ਲੋਕ ਨਾਚਾਂ ਅਤੇ ਲੋਕ ਗੀਤਾਂ ਕਰਕੇ ਹੀ ਮਸ਼ਹੂਰ ਨਹੀਂ, ਸਗੋਂ ਆਪਣੇ ਖਾਣ ਪੀਣ ਦੀ ਅਮੀਰ ਪਰੰਪਰਾ ਕਰਕੇ ਵੀ ਜਾਣੀ ਜਾਂਦੀ ਹੈ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਪੰਜਾਬੀ ਗੀਤਾਂ ਵਿੱਚ ਦਰਸਾਏ ਗਏ ਖਾਣ ਪੀਣ ਦੀ। ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਲੱਸੀ, ਗੁੜ, ਖੀਰ, ਪੂੜੇ ਅਤੇ ਤਿਉਹਾਰਾਂ ਦੇ ਪਕਵਾਨ, ਇਹ ਸਭ ਪੰਜਾਬੀ ਲੋਕ ਗੀਤਾਂ ਵਿੱਚ ਸਿਰਫ ਭੋਜਨ ਨਹੀਂ, ਸਗੋਂ ਪਿਆਰ, ਆਪਣਾਪਨ ਅਤੇ ਸੱਭਿਆਚਾਰਕ ਪਹਿਚਾਣ ਦੇ ਪ੍ਰਤੀਕ ਵਜੋਂ ਸਾਹਮਣੇ ਆਉਂਦੇ ਨੇ। ਆਓ ਇਸ ਸਵਾਦਲੇ ਅਤੇ ਸੱਭਿਆਚਾਰਕ ਸਫ਼ਰ ਦੀ ਸ਼ੁਰੂਆਤ ਕਰੀਏ ਇੱਕ ਗੀਤ ਦੇ ਨਾਲ।

ਸਰੋਤਿਓ, ਪੰਜਾਬ ਦਾ ਅਰਥ ਹੀ ਹੈ ਪੰਜ ਦਰਿਆਵਾਂ ਦੀ ਧਰਤੀ। ਇਹ ਧਰਤੀ ਸਦੀਆਂ ਤੋਂ ਅੰਨ ਪੈਦਾ ਕਰਦੀ ਆ ਰਹੀ ਹੈ। ਇਸ ਲਈ ਪੰਜਾਬੀ ਲੋਕ ਗੀਤਾਂ ਵਿੱਚ ਖੇਤੀ ਅਤੇ ਖਾਣ ਪੀਣ ਦਾ ਬਹੁਤ ਡੂੰਘਾ ਰਿਸ਼ਤਾ ਹੈ। ਜਦੋਂ ਲੋਕ ਗੀਤਾਂ ਵਿੱਚ ਕਣਕ ਦੀਆਂ ਬੱਲੀਆਂ ਜਾਂ ਮੱਕੀ ਦੀ ਫਸਲ ਦਾ ਜ਼ਿਕਰ ਹੁੰਦਾ ਹੈ ਤਾਂ ਉਸ ਦੇ ਪਿੱਛੇ ਸਿਰਫ ਫਸਲ ਨਹੀਂ ਸਗੋਂ ਕਿਸਾਨ ਦੀ ਮਿਹਨਤ ਅਤੇ ਪਰਿਵਾਰ ਦੀ ਖੁਸ਼ਹਾਲੀ ਵੀ ਲੁਕੀ ਹੁੰਦੀ ਹੈ।

ਜੇ ਕਿਸੇ ਇੱਕ ਪਕਵਾਨ ਨੂੰ ਪੰਜਾਬ ਦੀ ਪਛਾਣ ਕਿਹਾ ਜਾਵੇ ਤਾਂ ਉਹ ਹੈ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ। ਸਰਦੀਆਂ ਦੇ ਮੌਸਮ ਵਿੱਚ ਜਦੋਂ ਖੇਤਾਂ ਵਿੱਚ ਸਰ੍ਹੋਂ ਪੀਲੇ ਫੁੱਲਾਂ ਨਾਲ ਲਹਿਰਾਉਂਦੀ ਹੈ ਤਾਂ ਲੋਕ ਗੀਤਾਂ ਵਿੱਚ ਵੀ ਇਸ ਦੀ ਝਲਕ ਦੇਖਣ ਨੂੰ ਮਿਲਦੀ ਹੈ। ਸਾਗ ਅਤੇ ਰੋਟੀ ਸਿਰਫ ਭੋਜਨ ਨਹੀਂ ਸਗੋਂ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਣ ਦਾ ਅਹਿਸਾਸ ਹੈ।

0: ਸਰੋਤੇ ਉਹ ਮੱਕੀ ਦੀ ਰੋਟੀ ਸਰ੍ਹੋਂ ਦੇ ਸਾਗ ਦੇ ਨਾਲ ਨਾਲ ਜੇਕਰ ਅਸੀਂ ਦੇਖੀਏ ਤਾਂ ਬਾਜਰੇ ਦੀ ਰੋਟੀ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅਕਸਰ ਖਾਈ ਜਾਂਦੀ ਹੈ। ਅਤੇ ਇਸੇ ਹੀ ਫਸਲ ਨੂੰ ਲੈ ਕੇ ਆਓ ਸੁਣਦੇ ਹਾਂ ਲੋਕ ਗੀਤ ਬਾਜਰੇ ਦਾ ਸਿੱਟਾ, ਜਿਸ ਨੂੰ ਆਵਾਜ਼ ਦਿੱਤੀ ਹੈ ਗੁਰਲੀਨ ਕੌਰ ਨੇ।
1: ਨਹੀਂ ਨਹੀਂ ਨਹੀਂ ਠੀਕ ਹੈ ਠੀਕ ਹੈ।

ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਤੁਹਾਡਾ ਆਪਣਾ ਰੇਡੀਓ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਤੇ ਇਸ ਵੇਲੇ ਤੁਸੀਂ ਆਨੰਦ ਮਾਣਦੇ ਹੋ ਪ੍ਰੋਗਰਾਮ ਵਿਰਾਸਤ ਦਾ।

ਦੋਸਤੋ, ਅੱਜ ਦੇ ਪ੍ਰੋਗਰਾਮ ਵਿਰਾਸਤ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਲੋਕ ਗੀਤਾਂ ਵਿੱਚ ਪੰਜਾਬੀ ਖਾਣ ਪੀਣ ਦੇ ਬਾਰੇ। ਅਤੇ ਜੇਕਰ ਪੰਜਾਬ ਦੇ ਖਾਣ ਪੀਣ ਦੀ ਗੱਲ ਹੋਵੇ ਅਤੇ ਗੁੜ ਦਾ ਜ਼ਿਕਰ ਨਾ ਆਵੇ ਤਾਂ ਗੱਲ ਅਧੂਰੀ ਰਹਿ ਜਾਂਦੀ ਹੈ। ਅੱਜ ਭਾਵੇਂ ਬਾਜ਼ਾਰ ਵਿੱਚ ਚੀਨੀ ਅਤੇ ਹੋਰ ਮਿੱਠੇ ਪਦਾਰਥਾਂ ਦੀ ਭਰਮਾਰ ਹੈ, ਪਰ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਹਰ ਘਰ ਵਿੱਚ ਗੁੜ ਹੀ ਮਿਠਾਸ ਦਾ ਸਭ ਤੋਂ ਵੱਡਾ ਸਰੋਤ ਹੁੰਦਾ ਸੀ। ਸਰਦੀਆਂ ਦੇ ਦਿਨਾਂ ਵਿੱਚ ਘਰਾਂ ਵਿੱਚ ਗੁੜ ਦੀਆਂ ਭੇਲੀਆਂ ਸੰਭਾਲ ਕੇ ਰੱਖੀਆਂ ਜਾਂਦੀਆਂ ਸਨ ਅਤੇ ਮਹਿਮਾਨਾਂ ਦਾ ਸਵਾਗਤ ਵੀ ਅਕਸਰ ਗੁੜ ਅਤੇ ਪਾਣੀ ਨਾਲ ਕੀਤਾ ਜਾਂਦਾ ਸੀ। ਗੁੜ ਦਾ ਸੰਬੰਧ ਸਿਰਫ ਖਾਣ ਨਾਲ ਨਹੀਂ, ਸਗੋਂ ਪੰਜਾਬ ਦੀ ਖੇਤੀਬਾੜੀ ਅਤੇ ਪਿੰਡਾਂ ਦੀ ਅਰਥ ਵਿਵਸਥਾ ਨਾਲ ਵੀ ਰਿਹਾ ਹੈ। ਜਦੋਂ ਸਰਦੀਆਂ ਵਿੱਚ ਗੰਨੇ ਦੀ ਪਿੜਾਈ ਹੁੰਦੀ ਸੀ ਤਾਂ ਕੋਲੂਆਂ ਦੇ ਆਲੇ ਦੁਆਲੇ ਪੂਰਾ ਪਿੰਡ ਇਕੱਠਾ ਹੋ ਜਾਂਦਾ ਸੀ। ਬੱਚੇ ਤਾਜ਼ਾ ਰਸ ਪੀਣ ਲਈ ਉਤਸ਼ਾਹਿਤ ਰਹਿੰਦੇ ਅਤੇ ਵੱਡੇ ਲੋਕ ਗੁੜ ਬਣਨ ਦੀ ਪ੍ਰਕਿਰਿਆ ਨੂੰ ਵੇਖਦੇ ਹੋਏ ਗੱਲਾਂ ਬਾਤਾਂ ਕਰਦੇ। ਇਹ ਸਿਰਫ ਇੱਕ ਖੇਤੀਬਾੜੀ ਦਾ ਕੰਮ ਨਹੀਂ ਸੀ, ਸਗੋਂ ਪਿੰਡ ਦੀ ਸਾਂਝੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਸੀ।

ਪੰਜਾਬੀ ਲੋਕ ਗੀਤਾਂ ਅਤੇ ਬੋਲੀਆਂ ਵਿੱਚ ਗੁੜ ਨੂੰ ਅਕਸਰ ਪਿਆਰ ਅਤੇ ਮਿੱਠੇ ਸੁਭਾਅ ਨਾਲ ਜੋੜਿਆ ਗਿਆ ਏ। ਜਦੋਂ ਕਿਸੇ ਦੇ ਮਿੱਠੇ ਬੋਲਾਂ ਦੀ ਤਾਰੀਫ ਕਰਨੀ ਹੋਵੇ ਤਾਂ ਕਿਹਾ ਜਾਂਦਾ ਏ, ਇਸ ਦੇ ਬੋਲ ਤਾਂ ਗੁੜ ਵਰਗੇ ਮਿੱਠੇ ਨੇ। ਇਹ ਗੱਲ ਦੱਸਦੀ ਹੈ ਕਿ ਗੁੜ ਸਿਰਫ ਇੱਕ ਖਾਣ ਪੀਣ ਵਾਲੀ ਚੀਜ਼ ਨਹੀਂ, ਸਗੋਂ ਪੰਜਾਬੀ ਸੋਚ ਵਿੱਚ ਮਿਠਾਸ ਦਾ ਪ੍ਰਤੀਕ ਬਣ ਚੁੱਕਾ ਏ। ਸਾਡੇ ਲੋਕ ਗੀਤਾਂ ਵਿੱਚ ਵੀ ਗੁੜ ਦੀ ਮਿਠਾਸ ਰਾਹੀਂ ਰਿਸ਼ਤਿਆਂ ਦੀ ਮਿਠਾਸ ਨੂੰ ਦਰਸਾਇਆ ਜਾਂਦਾ ਏ। ਕਈ ਗਿੱਧੇ ਦੀਆਂ ਬੋਲੀਆਂ ਅਤੇ ਟੱਪਿਆਂ ਵਿੱਚ ਪ੍ਰੇਮੀ ਦੇ ਸੁਭਾਅ ਦੀ ਤੁਲਨਾ ਗੁੜ ਨਾਲ ਕੀਤੀ ਜਾਂਦੀ ਹੈ। ਇਹ ਤੁਲਨਾ ਸਿਰਫ ਸਵਾਦ ਦੀ ਨਹੀਂ

ਅਤੇ ਹੁਣ ਅਸੀਂ ਗੱਲ ਗੁੜ ਤੇ ਕੀਤੀ ਹੈ ਅਤੇ ਗੁੜ ਤੇ ਗੀਤ ਨਾ ਸੁਣੇ ਤਾਂ ਇਹ ਤਾਂ ਗੱਲ ਨਹੀਂ ਹੋ ਸਕਦੀ। ਤਾਂ ਆਓ ਹੁਣ ਤੁਹਾਨੂੰ ਗੀਤ ਸੁਣਵਾਉਣ ਜਾ ਰਹੇ ਹਾਂ, ਗੁੜ ਖਾਂਦੀ ਅਤੇ ਨਾਲੇ ਗੰਨੇ ਚੂਪਦੀ, ਸ਼ਮਸ਼ਾਦ ਬੇਗਮ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ।

ਪੰਜਾਬ ਵਿੱਚ ਮਹਿਮਾਨ ਆਵੇ ਅਤੇ ਉਸਨੂੰ ਲੱਸੀ ਨਾ ਪਿਲਾਈ ਜਾਵੇ, ਇਹ ਸੋਚਣਾ ਵੀ ਔਖਾ ਹੈ। ਲੋਕ ਗੀਤਾਂ ਵਿੱਚ ਲੱਸੀ ਦਾ ਜ਼ਿਕਰ ਵਾਰ ਵਾਰ ਮਿਲਦਾ ਹੈ। ਇਹ ਸਿਰਫ ਪੇ ਨਹੀਂ, ਇਹ ਸਿਰਫ ਇੱਕ ਪੀਣਯੋਗ ਪਦਾਰਥ ਨਹੀਂ, ਸਗੋਂ ਪੰਜਾਬ ਦੀ ਦਿਲਦਾਰੀ ਦਾ ਪ੍ਰਤੀਕ ਹੈ। ਇੱਕ ਸਮਾਂ ਸੀ ਜਦੋਂ ਖੇਤਾਂ ਤੋਂ ਵਾਪਸ ਆਉਂਦੇ ਕਿਸਾਨਾਂ ਲਈ ਲੱਸੀ ਥਕਾਵਟ ਦੂਰ ਕਰਨ ਦਾ ਸਭ ਤੋਂ ਵੱਡਾ ਸਹਾਰਾ ਹੁੰਦੀ ਸੀ। ਇਸ ਦੇ ਨਾਲ ਹੀ ਪੰਜਾਬ ਦੇ ਤਿਉਹਾਰਾਂ ਦੀ

ਰੌਣਕ ਉਸ ਵੇਲੇ ਹੋਰ ਵੱਧ ਜਾਂਦੀ ਹੈ ਜਦੋਂ ਘਰਾਂ ਵਿੱਚ ਖਾਸ ਪਕਵਾਨ ਬਣਦੇ ਹਨ, ਜਿਸ ਤਰ੍ਹਾਂ ਲੋਹੜੀ ਦੇ ਦਿਨ ਰੇਵੜੀਆਂ, ਗੱਚਕ ਅਤੇ ਮੂੰਗਫਲੀ, ਵਿਸਾਖੀ ਅਤੇ ਖੀਰ ਅਤੇ ਪੂੜੇ, ਅਤੇ ਪੰਜਾਬ ਅਤੇ ਵਿਆਹਾਂ ਵਿੱਚ ਲੱਡੂ ਅਤੇ ਪੀਨੀਆਂ, ਇਹ ਸਾਰੇ ਸਾਡੇ ਲੋਕ ਗੀਤਾਂ ਵਿੱਚ ਵੀ ਦਰਜ ਹਨ। ਲੋਕ ਗੀਤਾਂ ਵਿੱਚ ਅਕਸਰ ਮਾਂ ਦੇ ਹੱਥਾਂ ਨਾਲ ਬਣੇ ਭੋਜਨ ਦਾ ਜ਼ਿਕਰ ਆਉਂਦਾ ਹੈ। ਵਿਦੇਸ਼ਾਂ ਜਾਂ ਸ਼ਹਿਰਾਂ ਵਿੱਚ ਰਹਿੰਦੇ ਲੋਕਾਂ ਨੂੰ ਸਭ ਤੋਂ ਵੱਧ ਯਾਦ ਜੇ ਕਿਸੇ ਚੀਜ਼ ਦੀ ਆਉਂਦੀ ਹੈ ਤਾਂ ਉਹ ਹੈ ਮਾਂ ਦੇ ਹੱਥ ਦੀ ਰੋਟੀ ਅਤੇ ਘਰ ਦੀ ਰਸੋਈ ਦੀ ਮਹਿਕ।

ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਵਿਆਹਾਂ ਦੀ, ਤਾਂ ਪੰਜਾਬੀ ਵਿਆਹ ਸਿਰਫ ਰਸਮਾਂ ਨਹੀਂ ਹੁੰਦੇ, ਸਗੋਂ ਖੁਸ਼ੀਆਂ ਦਾ ਮੇਲਾ ਹੁੰਦੇ ਨੇ। ਗਿੱਧੇ ਅਤੇ ਬੋਲੀਆਂ ਵਿੱਚ ਅਕਸਰ ਖੀਰ, ਪੂੜੇ, ਲੱਡੂ, ਪਿੰਨੀਆਂ ਅਤੇ ਹੋਰ ਪਕਵਾਨਾਂ ਦਾ ਜ਼ਿਕਰ ਮਿਲਦਾ ਹੈ। ਇਹ ਗੀਤ ਸਾਨੂੰ ਉਸ ਸਮੇਂ ਦੇ ਸਮਾਜਿਕ ਜੀਵਨ ਦੀ ਵੀ ਝਲਕ ਦਿੰਦੇ ਨੇ।

ਅੱਜ ਪੰਜਾਬੀ ਦੁਨੀਆ ਦੇ ਹਰ ਕੋਨੇ ਵਿੱਚ ਵਸਦੇ ਨੇ। ਪ੍ਰਦੇਸ਼ ਵਿੱਚ ਰਹਿੰਦੇ ਲੋਕ ਜਦੋਂ ਪੰਜਾਬੀ ਲੋਕ ਗੀਤ ਸੁਣਦੇ ਨੇ ਤਾਂ ਉਹਨਾਂ ਨੂੰ ਸਿਰਫ ਗੀਤ ਹੀ ਨਹੀਂ ਸਗੋਂ ਮੱਕੀ ਦੀ ਰੋਟੀ, ਲੱਸੀ, ਪਿੰਨੀਆਂ ਅਤੇ ਘਰ ਦੀ ਰਸੋਈ ਦੀਆਂ ਯਾਦਾਂ ਵੀ ਤਾਜ਼ਾ ਹੋ ਜਾਂਦੀਆਂ ਨੇ। ਇਸ ਲਈ ਖਾਣ ਪੀਣ ਸਾਡੀ ਸੱਭਿਆਚਾਰਕ ਪਹਿਚਾਣ ਦਾ ਅਹਿਮ ਹਿੱਸਾ ਹੈ। ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਕਾਲਾ ਡੋਰੀਆ।

ਦੋਸਤੋ, ਪੰਜਾਬੀ ਸੱਭਿਆਚਾਰ ਵਿੱਚ ਖਾਣਾ ਸਿਰਫ ਭੁੱਖ ਮਿਟਾਉਣ ਦਾ ਸਾਧਨ ਨਹੀਂ ਹੈ, ਇਹ ਰਿਸ਼ਤੇ ਬਣਾਉਣ, ਮਹਿਮਾਨਾਂ ਦਾ ਸਵਾਗਤ ਕਰਨ ਅਤੇ ਖੁਸ਼ੀਆਂ ਸਾਂਝੀਆਂ ਕਰਨ ਦਾ ਤਰੀਕਾ ਹੈ। ਸਾਡੇ ਲੋਕ ਗੀਤ ਇਸੇ ਭਾਵਨਾ ਨੂੰ ਬਹੁਤ ਸੁੰਦਰ ਢੰਗ ਨਾਲ ਦਰਸਾਉਂਦੇ ਨੇ। ਅੱਜ ਦੇ ਇਸ ਪ੍ਰੋਗਰਾਮ ਵਿਰਾਸਤ ਵਿੱਚ ਅਸੀਂ ਪੰਜਾਬੀ ਲੋਕ ਗੀਤਾਂ ਵਿੱਚ ਦਰਸਾਏ ਖਾਣ ਪੀਣ ਦੇ ਰੰਗਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ। ਇਹ ਗੀਤ ਸਾਨੂੰ ਯਾਦ ਦਿਵਾਉਂਦੇ ਨੇ ਕਿ ਸਾਡਾ ਭੋਜਨ ਸਿਰਫ ਸਵਾਦ ਨਹੀਂ, ਸਗੋਂ ਇਤਿਹਾਸ, ਸੱਭਿਆਚਾਰ

ਅਤੇ ਪਰਿਵਾਰਿਕ ਯਾਦਾਂ ਦਾ ਵੀ ਹਿੱਸਾ ਹੈ। ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਤਾਂ ਸਾਨੂੰ ਬਹੁਤ ਸਾਰੀਆਂ ਬੋਲੀਆਂ ਵੀ ਦੇਖਣ ਨੂੰ ਮਿਲਦੀਆਂ, ਜਿਵੇਂ ਲੱਸੀ ਦੇ ਉੱਤੇ ਬਹੁਤ ਸਾਰੀਆਂ ਬੋਲੀਆਂ ਸਾਨੂੰ ਦੇਖਣ ਨੂੰ ਮਿਲਦੀਆਂ। ਲੱਸੀ ਪੀ ਕੇ ਜੱਟ ਖੇਤ ਨੂੰ ਚੱਲਿਆ, ਸਿਰ 'ਤੇ ਧੁੱਪ ਕਰਾਰੀ, ਮਿਹਨਤ ਦੇ ਨਾਲ ਰੋਟੀ ਖਾਂਦਾ, ਜਿੰਦ ਕਰੇ ਕਿਸਾਨੀ ਸਾਡੀ। ਇਸ ਤੋਂ ਇਲਾਵਾ ਮੱਕੀ ਅਤੇ ਸਰ੍ਹੋਂ ਦੇ ਸਾਗ 'ਤੇ, ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਉੱਤੋਂ ਮੱਖਣ ਪਾਇਆ, ਐਸਾ ਸਵਾਦ ਪੰਜਾਬ ਦਾ ਜੱਗ ਨੇ ਕਿਤੇ ਨਾ ਖਾਇਆ। ਅਤੇ ਆਓ ਹੁਣ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ, ਗੁੜ ਨਾਲੋਂ ਇਸ਼ਕ ਮਿੱਠਾ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਲਾ ਲਓ ਜੀ, ਇਸ ਵੇਲੇ ਰਾਤ ਦੇ 10 ਵਜ ਰਹੇ ਨੇ ਤੇ ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਨੇ ਨਵੀਂ ਦਿੱਲੀ ਵਿੱਚ ਦੁਬੱਲੀ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦੁਬੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਤੋਂ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਕਿਸਾਨਾਂ ਨੂੰ ਰਸਾਇਣਿਕ ਖਾਦਾਂ ਦੀ ਵਰਤੋਂ ਨੂੰ ਸੀਮਿਤ ਕਰਨ ਦੀ ਅਪੀਲ ਕੀਤੀ। ਸੁਪਰੀਮ ਕੋਰਟ ਨੇ ਨੀਟ UG 2026 ਦੀ ਮੁੜ ਪ੍ਰੀਖਿਆ ਨੂੰ ਮੌਜੂਦਾ ਪੈੱਨ ਅਤੇ ਪੇਪਰ ਫਾਰਮੈਟ ਦੀ ਬਜਾਏ ਕੰਪਿਊਟਰ ਆਧਾਰਿਤ ਪ੍ਰੀਖਿਆ ਵਜੋਂ ਕਰਵਾਉਣ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਢੁਕਵਾਂ ਭੰਡਾਰ ਉਪਲਬਧ ਹੈ। ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਕਾਰੋਬਾਰਾਂ ਵੱਲੋਂ ਵਰਤੇ ਜਾਣ ਵਾਲੇ 19 ਕਿਲੋਗ੍ਰਾਮ ਦੇ ਵਪਾਰਕ LPG ਸਿਲੰਡਰ ਦੀ ਕੀਮਤ 'ਚ ਦੇਸ਼ ਭਰ ਵਿੱਚ ਵਾਧਾ। ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਅੱਜ ਮੁੰਬਈ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਮਈ ਮਹੀਨੇ 'ਚ ਵਸਤੂ ਅਤੇ ਸੇਵਾ ਟੈਕਸ GST ਦਾ ਕੁੱਲ ਸੰਗ੍ਰਹਿ 3.2% ਵੱਧ ਕੇ 1,94,000 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਨੂੰ ਸੋਧ ਦੀ ਮਨਜ਼ੂਰੀ ਦਿੱਤੀ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਪੰਜਾਬ ਵਿਧਾਨ ਸਭਾ, ਜਿਸ ਨੂੰ 1 ਮਈ 2026 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ

ਗਿਆ ਸੀ ਨੂੰ 31 ਮਈ 2026 ਨੂੰ ਪੰਜਾਬ ਦੇ ਰਾਜਪਾਲ ਦੇ ਇੱਕ ਹੁਕਮ ਰਾਹੀਂ ਰਸਮੀ ਤੌਰ 'ਤੇ ਉਠਾ ਦਿੱਤਾ ਗਿਆ ਹੈ। ਅਤੇ ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਅੰਮ੍ਰਿਤਸਰ ਅਤੇ ਫਰੀਦਕੋਟ ਦੇ ਸੀਨੀਅਰ ਪੁਲਿਸ ਸੁਪਰਿੰਟੈਂਡੈਂਟ ਸਮੇਤ 11 IPS ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ। ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਥਾਂ ਲੁਧਿਆਣਾ ਪੁਲਿਸ ਰੇਂਜ ਦੇ DIG ਸਤਿੰਦਰ ਸਿੰਘ ਜਲੰਧਰ ਪੁਲਿਸ ਕਮਿਸ਼ਨਰੇਟ ਦੀ ਕਮਾਨ ਸੰਭਾਲਣਗੇ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਦੋਸਤੋ, ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਪੰਜਾਬੀ ਤੜਕਾ ਦਾ। ਅੱਜ ਦਾ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ।

ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ WhatsApp ਦੇ ਸੰਦੇਸ਼ਾਂ ਦੇ ਰਾਹੀਂ ਤੇ ਤੁਹਾਡੇ ਖਤਾਂ ਜੋ ਸਾਨੂੰ ਖਤ ਮਿਲਦੇ ਨੇ ਉਹਨਾਂ ਦੇ ਵਿੱਚ ਤੁਹਾਡੀ ਫਰਮਾਇਸ਼ ਦੇ ਆਧਾਰ ਤੇ ਤੁਹਾਨੂੰ ਪੰਜਾਬੀ ਗੀਤ ਸੁਣਵਾਉਂਦੇ ਹਾਂ। ਸਾਨੂੰ ਤੁਹਾਡੇ ਬਹੁਤ ਸਾਰੇ ਮੈਸੇਜਸ WhatsApp ਤੇ ਪਹਿਲਾਂ ਹੀ ਮਿਲ ਚੁੱਕੇ ਨੇ ਤੇ ਜਿਹੜੇ ਸਰੋਤੇ ਸਾਨੂੰ ਸੁਣ ਰਹੇ ਨੇ ਉਹ 94650-0268 ਤੇ WhatsApp ਰਾਹੀਂ ਸਾਨੂੰ ਆਪਣੀ ਫਰਮਾਇਸ਼ ਭੇਜ ਸਕਦੇ ਨੇ। ਨੰਬਰ ਇੱਕ ਵਾਰ ਫਿਰ ਤੋਂ ਸੁਣ ਲਓ ਜੀ, 94650-0268। ਇਸ ਨੰਬਰ 'ਤੇ WhatsApp ਦੇ ਰਾਹੀਂ ਤੁਸੀਂ ਸਾਨੂੰ ਆਪਣਾ ਨਾਮ, ਪਤਾ ਅਤੇ ਆਪਣਾ ਫਰਮਾਇਸ਼ੀ ਗੀਤ ਲਿਖ ਕੇ ਭੇਜ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਫਰਮਾਇਸ਼ਾਂ ਨੂੰ ਜ਼ਰੂਰ ਪੂਰਾ ਕੀਤਾ ਜਾਵੇ। WhatsApp 'ਤੇ ਸਾਨੂੰ ਪਹਿਲੀ ਫਰਮਾਇਸ਼ ਮਿਲੀ ਹੈ ਜੀ ਅਲੀਕਾ ਡੱਬਵਾਲੀ ਤੋਂ, ਬਸੰਤ ਸਿੰਘ ਚੰਨ, ਰਾਜਕੁਮਾਰ, ਕੁਲਦੀਪ ਗਾਂਧੀ ਫਰਮਾਇਸ਼ ਸਾਨੂੰ ਕਰ ਰਹੇ ਨੇ ਕੋਈ ਵੀ ਆਪਣੀ ਪਸੰਦ ਦਾ ਗੀਤ ਸੁਣਵਾਉਣ ਦੇ ਲਈ। ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ ਜੀ ਪਿੰਡ ਜਲਵੇੜਾ ਤੋਂ ਭੁਪਿੰਦਰ ਸਿੱਧੂ ਹੋਰਾਂ ਦੀ। ਫਾਜ਼ਿਲਕਾ ਪੰਜਾਬ ਤੋਂ ਸਾਨੂੰ ਫਰਮਾਇਸ਼ ਪੇਸ਼ ਰਹੇ ਨੇ ਭੂਸ਼ਣ ਖੇੜਾ, ਬੀਸ਼ੂ ਖੇੜਾ, ਵਿਸ਼ਾਲ ਖੇੜਾ, ਲਾਟੀ ਖੇੜਾ, ਸ਼ਾਲਿਨੀ, ਟਿਵਾਨਸ਼ੀ ਅਤੇ ਉਹਨਾਂ ਦੇ ਨਾਲ ਉਹਨਾਂ ਦਾ ਖੇੜਾ ਪਰਿਵਾਰ। ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਬਾਗਪਤ ਉੱਤਰ ਪ੍ਰਦੇਸ਼ ਤੋਂ, ਮਮਤਾ ਢੀਂਗੀਆ ਅਤੇ ਕੁਨਾਲ ਢੀਂਗੀਆ ਹੋਰਾਂ ਦੀ। ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਸਿਧਾਰਥ ਨਗਰ ਦਰਿਆਪੁਰ ਬਬਲੀ ਤੋਂ, ਗਜਾਨੰਦ ਯੇਲੇ, ਨਵਦੀਪ ਯੇਲੇ, ਸ਼ੈਰੀ ਵਟਨੇਰ, ਆਦਿੱਤਿਆ ਅਤੇ ਅਰੁਣਾ ਦਾਮੋਦਰ ਹੋਰਾਂ ਦੀ। ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ ਜੀ ਗਾਂਧੀ ਨਗਰ ਗੁਜਰਾਤ ਤੋਂ, ਸੁਰੇਸ਼ ਰਾਠੌਰ, ਮੰਜੋਲਾ ਰਾਠੌਰ, ਵਿਸ਼ਾਲ ਅਤੇ ਨਿਸ਼ਾ ਹੋਰਾਂ ਦੀ। ਮੈਸਕੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਗੁਰਮੰਨਤ ਅਤੇ ਕੁਲਦੀਪ ਮਾਨਕ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਹਾੜਗੰਜ ਮੁਲਤਾਨੀ ਢਾਂਡਾ ਤੋਂ ਸਾਨੂੰ ਫਰਮਾਇਸ਼ ਮਿਲੀ ਹੈ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਅਤੇ ਮਧੂ ਨਾਇਕ ਹੋਰਾਂ ਦੀ।

ਖੈਲ ਬਾਜ਼ਾਰ ਪਾਣੀਪਤ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਨਰੇਸ਼ ਮਲਹੋਤਰਾ, ਲਕਸ਼ੇ ਮਲਹੋਤਰਾ, ਲਾਡੋ ਕੋਇਲ, ਪਾਪਾ ਜੀ ਕੀ ਨਾਨਕ ਚੰਦ ਮਲਹੋਤਰਾ ਅਤੇ ਪੀਯੂਸ਼ ਸਿੱਕਾ ਅਤੇ ਕੋਇਲ ਸਿੱਕਾ। ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੁਤਾਨ, ਸੰਦੀਪ ਗੁਗਲਾਨੀ, ਜਗਮੋਹਨ, ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਲੀਲੂ ਬਾਂਸਲ, ਪ੍ਰਤਿਭਾ ਸ਼ਰਮਾ, ਈਸ਼ਰਪ੍ਰੀਤ ਸ਼ਰਮਾ, ਹਰੀਪਾਲ ਕੌਰ, ਸੋਨੀਆ ਕਾਲਕਾ, ਵਿਪਾਸ਼ਾ ਸ਼ਰਮਾ, ਸੋਨੀਆ, ਕਿਰਨ ਠਾਕੁਰ ਅਤੇ ਜੈ ਰਾਮ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਅਮਰਿੰਦਰ ਗਿੱਲ ਅਤੇ ਐਮੀ ਵਿਰਕ ਦੀਆਂ ਆਵਾਜ਼ਾਂ ਦੇ ਵਿੱਚ।

ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ। ਅਗਲਾ ਮੈਸੇਜ ਸਾਡੇ ਤੱਕ ਵਟਸਐਪ ਰਾਹੀਂ ਪਹੁੰਚਿਆ ਜੀ, ਜ਼ਿਲ੍ਹਾ ਮੁਰਾਦਾਬਾਦ, ਪਿੰਡ ਦੁੱਲਾਪੁਰ, ਉੱਤਰ ਪ੍ਰਦੇਸ਼ ਤੋਂ। ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਇਰਫਾਨ, ਇਸਰਾਰ ਅਤੇ ਨਸਰੀਨ ਖਾਤੂਨ ਹੋਰਾਂ ਦਾ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ, ਪਿੰਡ ਹਾਂਡੀ ਖੇੜਾ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ। ਰਾਧੇ ਸ਼ਾਮ ਸ਼ਰਮਾ, ਇੰਦਰਾ ਸ਼ਰਮਾ ਅਤੇ ਸਾਰਥਕ ਸ਼ਰਮਾ ਹੋਰਾਂ ਦਾ। ਗਜਾਨੰਦ ਯੇਲੇ, ਨਵਦੀਪ ਯੇਲੇ, ਸ਼ੈਰੀ ਵਡਨੇਰ ਅਕੋਲਾ, ਆਦਿਤਿਆ ਦਾਮੋਦਰ ਅਤੇ ਅਰੁਣਾ ਦਾਮੋਦਰ ਸਾਨੂੰ ਮੈਸੇਜ ਭੇਜ ਰਹੇ ਨੇ, ਸਿਧਾਰਥ ਨਗਰ, ਦਰਿਆਪੁਰ, ਬਬਲੀ ਤੋਂ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ, ਰਘੁਨਾਥਪੁਰਾ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ। ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ ਹਰਸ਼ਿਤ ਅਤੇ ਖੁਸ਼ੀ ਗੋਸਵਾਮੀ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ, ਸ਼ਾਦੁਲ ਸ਼ਹਿਰ, ਰਾਜਸਥਾਨ ਤੋਂ। ਰਾਮ ਕੁਮਾਰ ਖੇੜਾ ਅਤੇ ਚੰਦਰ ਕਲਾ ਰਿਵਾੜ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ, ਦੁਰਗਾ ਕਲੋਨੀ ਹਾਂਸੀ ਤੋਂ। ਰਾਜੂ ਮਿਗਲਾਨੀ, ਬਬੀਤਾ ਮਿਗਲਾਨੀ, ਸੁਭਾਸ਼ ਯੋਗੀ ਅਤੇ ਬੱਬੂ ਅਤੇ ਡੱਬੂ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ, ਲੇਵਾਈ ਛੱਤੀਸਗੜ੍ਹ ਤੋਂ। ਗੁਲਾਬਦਾਸ ਮਾਨਕਪੁਰੀ, ਰਾਜਾਦਾਸ ਮਾਨਕਪੁਰੀ ਅਤੇ ਰਾਣੀ ਮਾਨਕਪੁਰੀ ਦਾ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੀਆਂ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸੀਮੂ, ਏਕਮ, ਦਮਨ ਅਤੇ ਅਭਿਜੋਤ। ਪਿੰਡ ਚੌਧਰੀਵਾਸ, ਹਰਿਆਣਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ। ਮਾਂਗੇ ਰਾਮ ਸਤੌੜ, ਰੀਤੂ ਸਿੰਘ, ਹਿਮਾਨੀ, ਯਸ਼ ਕੁਮਾਰ ਅਤੇ ਸ਼ੁਭਮ। ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ, ਜੋਧਪੁਰ, ਰਾਜਸਥਾਨ ਤੋਂ। ਰਮੇਸ਼ ਚੰਦਰ ਚੌਹਾਨ, ਮੋਹਿਨੀ ਚੌਹਾਨ, ਕਲਪਿਤ ਚੌਹਾਨ ਅਤੇ ਬੇਬੀ ਗਰਵੀ ਹੋਰਾਂ ਦਾ। ਅਗਲੀ ਫਰਮਾਇਸ਼ ਸਾਡੇ ਤੱਕ ਆਈ ਹੈ ਜੀ, ਰਘੂਬੀਰ ਨਗਰ ਤੋਂ। ਦਿਲਾਵਰ ਖਾਨ ਹਸੀਨਾ ਬਾਨੋ, ਦਿਲਾਵਰ ਖਾਨ ਹਸੀਨਾ ਬਾਨੋ, ਐਲੀਜ਼ਾ ਨਯਾਬ ਅਤੇ ਲੱਡੂ ਹੋਰਾਂ ਦਾ। ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ, ਆਦਰਸ਼ ਨਗਰ, ਮਲੋਟ, ਪੰਜਾਬ ਤੋਂ। ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਭ, ਸਾਈਨਾ ਅਤੇ ਨਿਵਾਨ ਸ਼ਰਮਾ ਦੀ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ, ਹਨੂੰਮਾਨਗੜ੍ਹ ਟਾਊਨ, ਰਾਜਸਥਾਨ ਤੋਂ। ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ ਹੋਰਾਂ ਦਾ। ਇੱਕ ਹੋਰ ਮੈਸੇਜ ਸਾਨੂੰ ਮਿਲਿਆ ਜੀ, ਮਜਨੂੰ ਕਾ ਟੀਲਾ ਤੋਂ। ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ, ਉਮੰਗ, ਆਕਾਸ਼ ਅਤੇ ਮਾਹੀ ਮਲਿਕ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ, ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ। ਹੁਸਨਜੀਤ ਸਿੰਘ, ਹਰਜੋਤ ਸਿੰਘ, ਨਵਜੋਤ ਕੌਰ ਮੈਸੇਜ ਸਾਨੂੰ ਭੇਜ ਰਹੇ ਨੇ ਜੀ। ਰਣਜੀਤ ਵਿਹਾਰ, ਸਰਹੰਦ ਰੋਡ, ਪਟਿਆਲਾ ਤੋਂ ਫਰਮਾਇਸ਼ ਕਰ ਰਹੇ ਨੇ ਕੋਈ ਵੀ ਆਪਣੀ ਮਰਜ਼ੀ ਦਾ ਗੀਤ ਸੁਣਵਾਉਣ ਦੀ। ਅਤੇ ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ।

ਤੁਸੀਂ ਇਸ ਵੇਲੇ ਟਿਊਨ ਇਨ ਕੀਤਾ ਹੋਇਆ 100.2 ਮੈਗਾਹਰਟਜ਼ ਤੇ ਆਕਾਸ਼ਵਾਣੀ ਪਟਿਆਲਾ, ਤੇ ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ ਦਾ। ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ, ਸ਼ਮਸੁਲ ਕਮਰ ਰਾਹੀ, ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ ਤੇ ਵਕੀਲ ਅੰਸਾਰੀ ਹੋਰਾਂ ਦਾ ਮੈਸੇਜ ਸਾਨੂੰ ਭੇਜ ਰਹੇ ਨੇ ਜੀ, ਗੰਜ ਡੰਡਵਾਰਾ ਤੋਂ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ, ਪਿੰਡ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ ਤੇ ਪੁਸ਼ਪਿੰਦਰ ਕੁਮਾਰ ਡੁੱਡੀ ਹੋਰਾਂ ਦਾ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਸ਼ਾਨੀ ਤੇ ਨਿਮਿਤ ਆਹੂਜਾ ਸਾਨੂੰ ਮੈਸੇਜ ਭੇਜ ਰਹੇ ਨੇ। ਪਿੰਡ ਵੜਿੰਗਖੇੜਾ ਪੰਜਾਬ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ, ਮਿੰਟੂ ਟੋਮਸ, ਪਿੰਕੀ ਲਵਲੀ ਤੇ ਆਰਤੀ ਅਰੋੜਾ। ਉੱਤਮ ਨਗਰ ਦਿੱਲੀ ਤੋਂ ਮੈਸੇਜ ਸਾਡੇ ਤੱਕ ਪਹੁੰਚਿਆ ਜੀ, ਕਮਲਾ ਰਾਣੀ, ਗੀਤਿਕਾ ਭਾਨੂ ਤੇ ਬੋਧ ਰਾਜ ਖੋਰਵਾਲ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ, ਜ਼ਿਲ੍ਹਾ ਮੁਰਾਦਾਬਾਦ, ਪਿੰਡ ਦੁੱਲਾਪੁਰ, ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂ ਰਾਜਪਾਲ, ਕਾਜਲ ਮਾਨਵੀ, ਲਕਸ਼ਯ ਸੋਨੀ, ਮੋਹਿਨੀ।

ਪ੍ਰੋਗਰਾਮ ਪੰਜਾਬੀ ਤੜਕਾ ਦੇ ਅਖੀਰ ਦੇ ਵਿੱਚ ਸਾਨੂੰ ਤੁਹਾਡੇ ਕੁਝ ਖਤ ਪ੍ਰਾਪਤ ਹੋਏ ਨੇ। ਕੁਝ ਖਤਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਪਹਿਲਾ ਖਤ ਸਾਨੂੰ ਮਿਲਿਆ ਜੀ ਮੱਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ ਹੋਰਾਂ ਦਾ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਸਾਨੂੰ ਖਤ ਮਿਲਿਆ ਜੀ ਹਰਦੇਵ ਮਿੱਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ ਹੋਰਾਂ ਦਾ। ਅਗਲਾ ਖਤ ਸਾਡੇ ਤੱਕ ਪਹੁੰਚਿਆ ਹੈ ਜੀ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ ਹੋਰਾਂ ਦਾ। ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਾਨੂੰ ਖਤ ਪਹੁੰਚਿਆ ਹੈ ਜੀ ਮਲਕੀਤ ਸਿੰਘ ਘੁੜਿਆਣ, ਮਨਜੀਤ ਕੌਰ, ਦੀਪਿੰਦਰ ਸਿੰਘ, ਗੁਰਬਖਸ਼ ਸਿੰਘ, ਜੀਤ ਸਿੰਘ, ਦਰਸ਼ਨ ਸਿੰਘ, ਸਾਬਕਾ ਸਰਪੰਚ ਅਤੇ ਸਮੂਹ ਬਰਾੜ ਪਰਿਵਾਰ ਸਾਨੂੰ ਖਤ ਭੇਜ ਰਿਹਾ ਹੈ। ਅਗਲਾ ਖਤ ਸਾਨੂੰ ਮਿਲਿਆ ਜੀ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ, ਖਤ ਭੇਜਣ ਵਾਲੇ ਨੇ ਵਿਨੋਦਪੁਰੀ, ਵੀਪੀ, ਰੰਜੂ, ਅਸ਼ੋਕਪੁਰੀ, ਸੁਸ਼ੀਲ, ਬੀਕੇਪੁਰੀ, ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ, ਗੁੰਜਨ, ਲਾਲਸਾ, ਰਾਮਾ, ਕੁੰਦਲ, ਨਿਧੀ, ਹਰੀਸ਼, ਸਤੀਸ਼, ਰਾਕੇਸ਼, ਵਿਨੋਦ, ਪਾਲੀ, ਡੀਸੀਪੁਰੀ ਅਤੇ ਅਰੁਣਪੁਰੀ ਹੋਰਾਂ ਦਾ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ ਕਮਲ ਖਾਨ ਦੀ ਆਵਾਜ਼ ਦੇ ਵਿੱਚ।

ਦੋਸਤੋ, ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਪੰਜਾਬੀ ਤੜਕਾ ਇੱਥੇ ਹੀ ਖਤਮ ਕਰਨ ਦੀ ਤੁਹਾਡੇ ਰੇਡੀਓ ਦੋਸਤ ਮੁਹੰਮਦ ਕਾਸਿਮ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਤੁਸੀਂ ਸਾਡੇ ਸਾਰੇ ਹੀ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਜਾਂ ਯਾਰ ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ ਜੀ, ਇਸ ਵੇਲੇ ਰਾਤ ਦੇ 10:30 ਵਜ ਰਹੇ ਨੇ ਅਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਰਜਨੀ ਗੰਧਾ ਦਾ।

ਦਾ ਦਿਲ ਨੂੰ ਛੂਹ ਜਾਂਦਾ ਹੈ। ਅੱਜ ਦੇ ਅਗਲੇ ਅੱਧੇ ਘੰਟੇ ਦੌਰਾਨ ਅਸੀਂ ਸੁਣਾਵਾਂਗੇ ਕੁਝ ਅਜਿਹੇ ਸਦਾਬਹਾਰ ਗੀਤ ਜਿਨ੍ਹਾਂ ਨੇ ਸਮੇਂ ਦੀ ਕਸੌਟੀ 'ਤੇ ਆਪਣੇ ਆਪ ਨੂੰ ਸਾਬਿਤ ਕੀਤਾ ਹੈ। ਤਾਂ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਪੇਸ਼ਕਸ਼ ਦੇ ਨਾਲ। ਪਹਿਲਾ ਗੀਤ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ। ਗੀਤ ਦੇ ਬੋਲ ਲਿਖੇ ਨੇ ਰਾਜਾ ਮਹਿਦੀ ਅਲੀ ਨੇ ਅਤੇ ਸੰਗੀਤਬੱਧ ਕੀਤਾ ਹੈ ਮਦਨ ਮੋਹਨ ਨੇ। ਫਿਲਮ ਦਾ ਨਾਮ ਹੈ ਵੋ ਕੌਣ ਥੀ।

ਸਰੋਤਿਓ, ਪੁਰਾਣੇ ਗੀਤਾਂ ਦੀ ਖਾਸੀਅਤ ਇਹ ਹੈ ਕਿ ਇਹ ਸਿਰਫ ਕੰਨਾਂ ਤੱਕ ਹੀ ਨਹੀਂ ਪਹੁੰਚਦੇ, ਸਗੋਂ ਦਿਲ ਦੀਆਂ ਗਹਿਰਾਈਆਂ ਵਿੱਚ ਵੀ ਉਤਰ ਜਾਂਦੇ ਨੇ। ਇਹਨਾਂ ਗੀਤਾਂ ਵਿੱਚ

ਦੋਸਤੋ, ਇੱਕ ਸਮਾਂ ਸੀ ਜਦੋਂ ਲੋਕ ਰੇਡੀਓ ਦੇ ਸਾਹਮਣੇ ਬੈਠ ਕੇ ਆਪਣੇ ਮਨਪਸੰਦ ਗੀਤਾਂ ਦੀ ਉਡੀਕ ਕਰਦੇ ਸਨ। ਜਦੋਂ ਕਿਸੇ ਗੀਤ ਦੀ ਧੁਨ ਵੱਜਦੀ ਸੀ ਤਾਂ ਪੂਰਾ ਪਰਿਵਾਰ ਉਸਦਾ ਆਨੰਦ ਮਾਣਦਾ ਸੀ। ਸ਼ਾਇਦ ਇਸੇ ਲਈ ਪੁਰਾਣੇ ਗੀਤ ਅੱਜ ਵੀ ਲੋਕਾਂ ਦੀਆਂ ਯਾਦਾਂ ਦਾ ਅਹਿਮ ਹਿੱਸਾ ਹਨ। ਇਸੇ ਤਰ੍ਹਾਂ ਦਾ ਹੀ ਇੱਕ ਗੀਤ ਸੁਣਦੇ ਹਾਂ ਜਿਸ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਨੇ। ਗੀਤ ਦੇ ਬੋਲ ਲਿਖੇ ਨੇ ਮਜਰੂ ਸੁਲਤਾਨਪੁਰੀ ਨੇ, ਸੰਗੀਤਬੱਧ ਕੀਤਾ ਹੈ ਰਾਹੁਲ ਦੇਵ ਵਰਮਨ ਨੇ। ਫਿਲਮ ਦਾ ਨਾਮ ਹੈ ਯਾਦੋਂ ਕੀ ਬਾਰਾਤ।

0: ਸਰੋਤਿਓ, ਪੁਰਾਣੇ ਫਿਲਮੀ ਗੀਤਾਂ ਵਿੱਚ ਸ਼ਬਦਾਂ ਦਾ ਬਹੁਤ ਮਹੱਤਵ ਹੁੰਦਾ ਸੀ। ਗੀਤਕਾਰ ਆਪਣੇ ਅਹਿਸਾਸਾਂ ਨੂੰ ਬੜੀ ਖੂਬਸੂਰਤੀ ਨਾਲ ਸ਼ਬਦਾਂ ਵਿੱਚ ਪਰੋਂਦੇ ਸਨ ਅਤੇ ਸੰਗੀਤਕਾਰ ਉਹਨਾਂ ਸ਼ਬਦਾਂ ਨੂੰ ਅਜਿਹੀਆਂ ਧੁਨਾਂ ਵਿੱਚ ਢਾਲਦੇ ਸਨ ਜੋ ਸਾਲਾਂ ਤੱਕ ਲੋਕਾਂ ਦੀ ਜ਼ੁਬਾਨ 'ਤੇ ਰਹਿੰਦੀਆਂ ਸਨ। ਆਓ ਸੁਣਦੇ ਹਾਂ ਇਦਾਂ ਦਾ ਹੀ ਇੱਕ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਨੇ, ਮਿਊਜ਼ਿਕ ਦਿੱਤਾ ਹੈ ਸੁਧੀਰ ਫਾੜਕੇ ਨੇ, ਗੀਤ 'ਤੇ ਬੋਲ ਲਿਖੇ ਨੇ ਕਮਰ ਜਲਾਲ ਆਬਾਦੀ ਨੇ ਅਤੇ ਫਿਲਮ ਹੈ ਪਹਿਲੀ ਤਾਰੀਖ।
1: दिन है सुहाना आज पहले।

ਦੋਸਤੋ, ਸੰਗੀਤ ਦੀ ਖੂਬਸੂਰਤੀ ਇਹ ਵੀ ਹੈ ਕਿ ਸਾਨੂੰ ਬੀਤੇ ਸਮੇਂ ਨਾਲ ਜੋੜ ਦਿੰਦਾ ਹੈ। ਕੋਈ ਧੁਨ ਸੁਣਦਿਆਂ ਹੀ ਬਚਪਨ, ਕਾਲਜ ਦੇ ਦਿਨ ਜਾਂ ਜ਼ਿੰਦਗੀ ਦੇ ਖਾਸ ਪਲ ਯਾਦ ਆ ਜਾਂਦੇ ਨੇ। ਆਓ, ਹੁਣ ਪੇਸ਼ ਹੈ ਇੱਕ ਇਸੇ ਤਰ੍ਹਾਂ ਦਾ ਯਾਦਗਾਰ ਨਗਮਾ, ਜਿਸ ਨੂੰ ਆਵਾਜ਼ ਦਿੱਤੀ ਹੈ ਮੰਨਾ ਦੇ ਅਤੇ ਲਤਾ ਮੰਗੇਸ਼ਕਰ ਨੇ। ਸੰਗੀਤਬੱਧ ਕੀਤਾ ਹੈ ਸ਼ੰਕਰ ਜੈਕਿਸ਼ਨ ਨੇ, ਗੀਤ ਦੇ ਬੋਲ ਲਿਖੇ ਨੇ ਸ਼ੈਲਿੰਦਰ ਨੇ, ਅਤੇ ਫਿਲਮ ਦਾ ਨਾਮ ਹੈ ਸ਼੍ਰੀ 420।

ਦੋਸਤੋ, ਕੁਝ ਆਵਾਜ਼ਾਂ ਸਮੇਂ ਦੀਆਂ ਹੱਦਾਂ ਤੋਂ ਪਰੇ ਚਲੇ ਜਾਂਦੀਆਂ ਨੇ। ਜਦੋਂ ਅਸੀਂ ਲਤਾ ਮੰਗੇਸ਼ਕਰ, ਮੁਹੰਮਦ ਰਫੀ, ਕਿਸ਼ੋਰ ਕੁਮਾਰ ਜਾਂ ਮੁਕੇਸ਼ ਦੇ ਗੀਤ ਸੁਣਦੇ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਸੰਗੀਤ ਦੀ ਕੋਈ ਉਮਰ ਨਹੀਂ ਹੁੰਦੀ। ਆਓ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਨੇ। ਗੀਤ ਦੇ ਬੋਲ ਲਿਖੇ ਨੇ ਰਜਿੰਦਰ ਕ੍ਰਿਸ਼ਨ ਨੇ, ਸੰਗੀਤਬੱਧ ਕੀਤਾ ਹੈ ਕਲਿਆਣ ਜੀ, ਅਨੰਤ ਜੀ ਨੇ, ਅਤੇ ਫਿਲਮ ਦਾ ਨਾਮ ਹੈ ਬਲੈਕਮੇਲ।